ਪੱਛਮ ਫੇਰ ਚੜਾਵੇ ਸੂਰ, ਅਜਰ ਜਰੈ ਸੋ ਨਿਜਰ ਚਰੈ, ਜਗਨਾਸਿਓ ਗੋਸ਼ਟ ਕਰੈ, ਚੌਮੁਖ ਦੀਵਾ ਜੋਤ ਦੁਆਰ, ਪਲੂ ਅੰਤ ਮੂਲ ਵਿਚਕਾਰ, ਸਰਬ ਕਲਾ ਲੈ ਆਪੇ ਰਹੇ, ਮਨ ਮਾਨਕ ਰਤਨਾ ਮੈਂ ਗੁਹੈ, ਮਸਤਕ ਪਦਮ ਦੁਆ ਲੈ ਮਣੀ, ਮਹੇ ਨਿਰੰਜਨ ਤਿਰ ਪਵਨ ਤਣੀ, ਪੰਚ ਸ਼ਬਦ ਨਿਰਮਾਇਲ ਬਾਜੇ, ਤੁਲ ਕੇ ਚਵਰ ਸੰਖ ਕਣ ਗਾਜੇ, ਦਲ ਮਲਦੈ ਤੋ ਗੁਰਮੁਖ ਗਿਆਨ, ਬੇਣੀ ਜਾਤੇ ਤੇਰਾ ਨਾਮ, ਰਾਗ ਨਟ ਨਾਰਾਇਣ ਮਹੱਲਾ ਚੌਥਾ, ਇਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ।

ਕਰ ਜੋ ਪਾਣੀ ਮੈਲ ਕਰੇ ਖਿਣ ਖਿਣ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਕਰੇ ਪੰਚ ਦੋਖ ਅਸਾਧ ਨਗਰ ਮੈਂ ਇੱਕ ਖਿਣ ਪਲ ਦੂਰ ਕਰੇ ਵਡਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਹਰੇ ਤਿਨਕੀ ਸੰਗਤ ਦੇ ਪ੍ਰਵਜਾ ਚਉ ਮੈਂ ਮੂੜ ਮੁਗਧ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰੱਖ ਲੇਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਖਾਵ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੇ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੇ ਦੁਖ ਦਲਲੇ ਵਿੱਚ ਦੇਹੀ ਦੋਖ ਅਸਾਧ ਪੰਚ।

ਮੋਰ ਮੁਰਲੇ। ਹਮਰੇ ਸੁਆਮੀ ਲੋਚ ਹਮਨ ਲਾਈ, ਹਮ ਜੀਵੇ ਦੇਖ ਹਰ ਮਿਲੇ। ਜਨ ਨਾਨਕ ਹਰ ਅਮਲ ਹਰ ਲਾਏ, ਹਰ ਮਿਲੋ ਅੰਧ ਭਲੇ। ਨਟ ਮਹੱਲਾ ਚੌਥਾ, ਮੇਰੇ ਮਨ ਜਪ ਹਰ ਹਰ ਨਾਮ ਸਕੇ। ਗੁਰ ਪ੍ਰਸਾਦੀ ਹਰ ਨਾਮ ਤੇ ਆਇਓ, ਹਮ ਸਤਗੁਰ ਚਰਨ ਪਖੇ ਰਗਾਓ। ਉਤਮ ਜਗਨਾ ਜਗਦੀਸਰ, ਹਮ ਪਾਪੀ ਸਰਨ ਰਖੇ। ਤੂੰ ਵੜ ਪੁਰਖ ਦੀਨ ਦੁਖ ਪੰਜਨ, ਹਰ ਦੀਓ ਨਾਮ ਮੁਖੇ। ਹਰ ਗੁਣ ਊਚ ਨੀਚ ਹਮ ਗਾਏ, ਗੁਰ ਸਤਗੁਰ ਸੰਗ ਸਖੇ। ਜੋ ਚੰਦਨ ਸੰਗ ਬਸੇ ਨਿਮ ਬਿਰਖਾ, ਗੁਣ ਚੰਦਨ ਕੇ ਬਸ ਖੇ। ਹਮਰੇ ਅਵਗੁਣ ਬਿਖਿਆ ਬਿਖੇ ਕੇ, ਬਹੁ ਬਾਰ ਬਾਰ ਨਿਮਖੇ। ਅਵਗੁਣ ਯਾਰੇ ਪਾਤਰ ਪਾਰੇ, ਹਰ ਤਾਰੇ ਸੰਗ ਜਨਖੇ। ਜਿਨ ਕੋ ਤੁਮ ਘਰ ਰਾਖੋ ਸੁਆਮੀ, ਸਭ ਤਿਨ ਕੇ ਪਾਪ ਕਰਿਖੇ। ਜਨ ਨਾਨਕੇ ਦਇਆਲ ਪ੍ਰਸਵਾਮੀ, ਤੁਮ ਦੁਸ਼ਟ ਤਾਰੇ ਹਰਣ ਕੇ। ਨਟ ਮਹੱਲਾ ਚੌਥਾ, ਮੇਰੇ ਮਨ ਜਪ ਹਰ ਹਰ ਰਾਮ ਰੰਗੇ। ਹਰ ਹਰ ਕਿਰਪਾ ਕਰੀ ਜਗਦੀਸਰ, ਹਰ ਤਿਆਓ।

ਪਾਉਣ ਪਿੱਤਰ ਸਭ ਕੀ ਏ, ਜੇ ਤੂਰ ਪਰੀ ਜਨ ਪੱਗੇ, ਤੁਮਰੇ ਗੁਣ ਪ੍ਰਭ ਕਹਿ ਨਾ ਸਕੇ ਹਮ, ਤੁਮ ਵੱਡ ਵੱਡ ਪੁਰਖ ਵਡੱਗੇ, ਜਨ ਨਾਨਕੋ ਦਇਆ ਪ੍ਰਵਤਾਰੋ, ਹਮ ਸੇਵੋ ਤੁਮ ਜਨ ਪੱਗੇ। ਨਟ ਮੁਹੱਲਾ ਚੌਥਾ। ਮੇਰੇ ਮਨ ਜਪ ਹਰ ਹਰ ਨਾਮ ਮਨੇ, ਜਗਨਨਾਥ ਕਿਰਪਾ ਪ੍ਰਤਾਰੀ, ਮਤ ਗੁਰਮਤ ਨਾਮ ਬਨੇ ਰਗਾਓ, ਹਰ ਜਨ ਹਰ ਜਸ ਹਰ ਹਰ ਗਾਇਓ, ਉਪਦੇਸ਼ ਗੁਰੂ ਗੁਰ ਸੁਣੇ, ਕੇਲ ਬਿਖ ਪਾਪ ਨਾਮ ਹਰ ਕਾਟੇ, ਜਿਵ ਖੇਤ ਕਿਰਸਾਨ ਲੁਨੇ, ਤੁਮਰੀ ਉਪਮਾ ਤੁਮਹੀ ਪ੍ਰਭ ਜਨ ਹੋ, ਹਮ ਕਹਿ ਨਾ ਸਕੇ ਹਰ ਗੁਣੇ, ਜੈਸੇ ਤੁਮ ਤੈਸੇ ਪ੍ਰਭ ਤੁਮਹੀ, ਗੁਣ ਜਾਨੋ ਪ੍ਰਭ ਆਪਣੇ, ਮਾਇਆ ਫਾਸ ਬੰਦ ਬੋ ਬੰਦੇ, ਹਰ ਜਪਿਓ ਖੁਲ ਖੁਲ ਨੇ, ਜਿਉ ਜਲ ਕੁੰਚਰ ਤੰਦੂਏ ਬੰਧਿਓ, ਹਰ ਚੇਤਿਓ ਮੋਖ ਮੁਖ ਨੇ, ਸਵਾਮੀ ਪਾਰ ਬ੍ਰਹਮ ਪਰਮੇਸ਼ਰ, ਤੁਮ ਖੋਜੋ ਜੁਗ ਜੁਗ ਨੇ, ਤੁਮਰੀ ਥਾ ਪਾਈ ਨਹੀਂ ਪਾਵੇ, ਜਨ ਨਾਨਕੇ ਪ੍ਰਭ ਵਡਨੇ। ਨਟ ਮੁਹੱਲਾ ਚੌਥਾ। ਮੇਰੇ ਮਨ ਕਲ ਕੀਰਤ ਹਰ ਪ੍ਰਮਣੇ, ਹਰ ਹਰ ਦਇਆਲ ਦਇਆ ਪ੍ਰਤਾਰੀ, ਲਗ ਸਤਗੁਰ ਹਰ ਜਪਣੇ ਰਗਾਓ, ਹਰ ਤੁਮ ਵੜ ਅਗਮ ਅਗੋਚਰ ਸਵਾਮੀ, ਸਭ ਧਿਆਵੇ ਹਰ ਉੜਨੇ, ਜਿਨ ਕੋ ਤੁਮਰੇ ਵੜ ਕਟਾਖ ਹੈ, ਤੇ ਗੁਰਮੁਖ ਹਰ ਸਿਮਰਣੇ, ਏ ਪ੍ਰਪੰਚ ਕੀਆ ਪ੍ਰਸਵਾਮੀ, ਸਭ ਜਗ ਜੀਵਨ ਜੁਗਣੇ, ਜਿਉ ਸਲਲੇ ਸਰਲ ਉਠੇ ਬਹੁ ਲਹਿਰੀ, ਮਿਲ ਸਲਲੇ ਸਲਲ ਸਮਣੇ, ਜੋ ਪ੍ਰਭ ਕੀਆ ਸੋ ਤੁਮ ਹੀ ਜਨ ਹੋ, ਹਮ ਨੇ ਜਾਣੀ ਹਰ ਗਹਿਣੇ, ਹਮ ਬਾਰਕ ਕਹੋ ਵਿਦ ਪੁਸਤ ਤਾਰੋ, ਹਮ ਕਰੇ ਪ੍ਰਭੂ ਸਿਮਰਣੇ, ਤੁਮ ਜਲ ਨਿਧ

ਪਿਆ ਭਾਵੇ, ਮਨ ਪਿਆਸ ਬਹੁਤ ਦਰਸਾਵੇ ਰਹਾਉ। ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉਪਰ ਰੁਚ ਆਵੇ, ਕਿਰਪਾ ਕਰੁਸ਼ ਪੁਰਖ ਵਿਧਾਤੇ,

ਸਾਧੂ ਤੂਰ ਕਰੋ ਨਿਤ ਮੱਜਣ ਸਭ ਕਿਲਬਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਧ ਕੱਢ ਕੱਢ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਸਨ ਦਾਸ ਦਸਾਇਣ ਨਟ ਮਹੱਲਾ ਪੰਜਵਾਂ ਮੇਰੇ ਸਰਬਸ ਨਾਮ ਨਿਧਾਨ।

ਤਾਰੇ ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰ ਤਾਰੇ ਹਰ ਹਰ ਕਥਾ ਬਣੀ ਅਤ ਮੀਠੀ ਜਿਉ ਗੂੰਗਾ ਗਟਕ ਸਮਾਰੇ ਰਸਨਾ ਸਾਧ ਚਖੇ ਪਾਏ ਦੂਜੇ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਧ ਚਖੇ ਰਾਮ ਨਾਮਾ

ਦਾਸ ਕਹਿਤ ਹੈ ਅਮਦਾਸਨ ਕੇ ਪਨਿਹਾਰੇ। ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਨਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਨ ਸਬਦ ਗੁਰ ਤਾਰੇ ਰਹਾਓ। ਸਤਗੁਰ ਨਾਮ ਦਰੜਾਏ ਅਤ ਮੀਠਾ, ਮਹਿਲਾ ਗਰਮ ਲਗਾਰੇ। ਨਾਮੇ ਸੁਰਤ ਵਜੀ ਹੈ ਦਹਿ ਦਿਸ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰਨੀਕੇ ਭਜਨ ਸਮਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸੀ, ਇਸ ਮਿਲ ਗਏ ਸੰਕ ਉਤਾਰੇ। ਸਤਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਗੁਰ ਕਹਿ ਬਲਿਹਾਰੇ। ਪਾਖੰਡ ਪਾਖੰਡ ਕਰ ਕਰ ਪਰਮੇ, ਲੋ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਉਗਵੇ ਦਿਨਸ ਆਲ ਜਾਲ ਸੰਭਾਲੇ,

ਸਾਗਤ ਨਰ ਸਾ ਭੂਖ ਪੁਖਾਨੇ ਦਰ ਠਾਡੇ ਜਮ ਜੰਦਾਰੇ ਮਨਮੁਖ ਕਰਜ ਚੜਿਆ ਬਿਖ ਪਾਰੀ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪਗ ਲਗਵਾਰੇ ਜਗਨਨਾਥ ਸਭ ਜੰਤਰ ਉਪਾਏ ਨਕ।

ਸਤਿਗੁਰ ਗਿਆਨ ਮੱਜਨ ਹੈ ਨੀਕੋ, ਮਿਲ ਕਲਮਲ ਪਾਪ ਉਤਾਰੇ ਰਹਾਉ। ਸੰਗਤ ਕਾ ਗੁਣ ਬਹੁਤ ਅਧਕਾਈ, ਪਰਸੂਆ ਗਣਕ ਉਧਾਰੇ। ਪਰਸ ਨਿਪਰਸ ਭਏ ਕੁਬਜਾ ਕਹੋ, ਲੈ ਬੈਕੁੰਠ ਸੁਧਾਰੇ।

ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਜਿਉਂ ਜਨ ਚੰਦਰ ਹਾਂਸ, ਦੁਖਿਆ ਤ੍ਰਿਸ਼ਟ ਬੁੱਧੀ, ਆਪਣਾ ਕਰ ਲੂਕੀ ਜਾ ਰੇ। ਪ੍ਰਭ ਕੋ ਜਾਨ ਅੰਤਰ ਰਿਧ ਲੋਚੇ, ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਰੜਾਏ, ਜਨ ਪੀਛੇ ਜਗ ਨਿਸਤਾਰੇ। ਆਪਣੇ ਆਪ ਆਪ ਪ੍ਰਭ ਠਾਕੁਰ, ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤ, ਕਰ ਕਿਰਪਾ ਆਪ ਨਿਸਤਾਰੇ। ਨਟ ਮਹੱਲਾ ਚੌਥਾ, ਰਾਮ ਕਰ ਕਿਰਪਾ ਲਿਓ ਉਬਾਰੇ। ਜੋ ਪਗਰ ਦਰੋਪਦੀ ਦੁਸ਼ਟਾਂ ਆਨੀ, ਹਰ ਹਰ ਲਾਜ ਨਿਵਾਰੇ। ਰਖਾਓ ਕਰ ਕਿਰਪਾ ਜਾਜਗ ਜਨ ਤੇਰੇ, ਇਕ ਮੰਗੋ ਦਾਨ ਪਿਆਰੇ। ਸਤਿਗੁਰ ਕੀ ਨਿਤ ਸ਼ਰਧਾ ਲਾਗੀ, ਮੋਕੋ ਹਰ ਗੁਰ ਮੇਲ ਸਵਾਰੇ। ਸਾਗਤ ਕਰਮ ਪਾਣੀ ਜੋ ਮਤੀਏ, ਨਿਤ ਪਾਣੀ ਚੋਲ ਚੁਲਾਰੇ। ਮਿਲ ਸ ਸੰਗਤ ਪਰਮ ਪਦ ਪਾਇਆ, ਕੜ ਮਾਖਣ ਕੇ ਗਟਕਾਰੇ। ਨਿਤ ਨਿਤ ਕਾਇਆ ਮੱਜਨ ਕੀਆ, ਨਿਤ ਮਲ ਮਲ ਦੇ ਸਵਾਰੇ। ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ, ਸਾ ਫੋਟ ਚਾਰ ਸੀਗਾਰੇ। ਮਟਕ ਮਟਕ ਚਲ ਸਖੀ ਸਹੇਲੀ, ਮੇਰੇ ਠਾਕੁਰ ਕੇ ਗੁਣ ਸਾਰੇ। ਗੁਰਮੁਖ ਸੇਵਾ ਮੇਰੇ ਪ੍ਰਾਪਾਈ, ਮੈਂ ਸਤਿਗੁਰ ਅਲਖ ਲਖਾਰੇ। ਨਾਰੀ ਪੁਰਖ ਪੁਰਖ ਸਭ ਨਾਰੀ, ਤਾ ਵੇਕੋ ਪੁਰਖ ਮੁਰਾਰੇ। ਸੰਤ ਜਿਨਾ ਕੀ ਰੇਨ ਮਨ ਪਾਈ, ਮਿਲ ਹਰ ਜਨ ਹਰ ਨਿਸਤਾਰੇ। ਗ੍ਰਾਮ ਗ੍ਰਾਮ ਨਗਰ ਸਾ ਫਿਰਿਆ, ਫਿਰ ਅੰਤਰ ਹਰ ਜਨ ਪਾਰੇ। ਸਰਦਾ ਸਰਦਾ ਉਪਾਏ ਮਿਲਾਏ, ਮੋਕੋ ਹਰ ਗੁਰ ਗੁਰ ਨਿਸਤਾਰੇ। ਪਾਵਨ ਸੂਤ ਸਭ ਨੀਕਾ ਕਰਿਆ, ਸਤਿਗੁਰ ਸ਼ਬਦ ਵਿਚਾਰੇ। ਨਿਜ ਕਰ ਜਾਏ ਅੰਮ੍ਰਿਤ ਰਸ ਪੀਆ, ਬਿਨ ਨੈਣਾ ਜਗਤ ਨਿਹਾਰੇ। ਤਉ ਗੁਣ ਈਸ ਬਨ ਨਹੀਂ ਸਕੋ,

ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਾਨ ਭਾਜਵ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣੀ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਗਾਓ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਤਨ ਪੂੰਜੀ ਦੇਵੋ ਸਭ ਤਿਸ਼ਨਾ ਭੂਖ ਨਿਵਾਰੇ ਪਚੇ ਪਤੰਗ ਮ੍ਰਿਗ ਪ੍ਰਿੰਗ ਕੁੰਚਰ ਮੀਨ ਇਹ ਕਿੰਦਰੀ ਪਕਰ ਸੰਘਾਰੇ ਪੰਚ ਭੂਤ ਸਭ ਲਗੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮੁਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਦ ਪਾਵੋ ਸਤ ਸੰਗਤ ਗੁਰ ਨਿਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਖਾਰੇ ਮੇਰ ਸੁਮੇਰ ਮੋਰ ਬਹੁ ਨੱਚ ਜਬ ਉਨਮੇ ਕਾਨ ਕਨਹਾਰੇ ਸਾਗਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਲ ਫੂਲ ਵਿਸਕਾਰੇ ਜਿਉ ਜਿਉ ਨਿਵੇ ਸਾਗਤ ਨਰ ਸੇਤੀ ਛੇੜ ਛੇੜ ਕੱਢੇ ਵਿਖਾਰੇ ਸੰਤਨ ਸੰਤ ਸਾਧ ਮਿਲ ਰਹੀਏ ਗੁਣ ਬੋਲੇ ਭਰੇ ਪੁਕਾਰੇ ਸੰਤ ਸੰਤ ਮਿਲੇ ਮਨ ਵਿਸੇ ਜੋ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਖਲਕ ਹੈ ਹਲਕਿਓ ਸਭੇ ਵਿਗਾਰੇ ਮੇਰੇ ਠਾਕੁਰ ਕਹਿ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਾ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਨਕ ਮੈਂ ਤਰ ਅਵਰ ਨ ਕਾਈ ਮੈਂ ਸਤਿਗੁਰ ਗੁਰ ਨਿਸਤਾਰੇ ਛੱਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਅਨਕ ਜਤਨ ਕਰ ਰਹੇ ਹਰ ਅੰਤ ਨਹੀਂ ਪਾਇਆ ਹਰ ਅਗਮ ਅਗਮ ਅਗਾਧ ਬੋਧ ਆਦੇ

ਕੈਲਾ ਜਨ ਹਰ ਨਾਗਸ ਪਕੜਿਆ, ਹਰ ਰਖ ਲਈ ਉਤਰ ਆਇਆ, ਹਰ ਚੇਤਰੇ ਮਨ ਮਹਿਲ ਪਾਵਨ, ਸਭ ਦੁਖ ਭੰਜਨ ਰਾਇਆ, ਉਹ ਜਨਮ ਮਰ ਨਿਵਾਰ ਠਾਕੁਰ, ਹਰ ਗੁਰਮਤੀ ਪ੍ਰਪਾਇਆ, ਹਰ ਪਤਤ ਪਾਵਨ ਨਾਮ ਸੁਵਾਮੀ, ਉਹ ਭਗਤ ਭੰਜਨ ਗਾਇਆ, ਹਰ ਹਾਰ ਹਰ ਉਰਤਾਰਿਓ, ਜਨ ਨਾਨਕ ਨਾਮ ਸਮਾਇਆ, ਮਾਲੀ ਗੌੜਾ ਮੁਹੱਲਾ ਚੌਥਾ, ਜਪ ਮਨ ਰਾਮ ਨਾਮ ਸੁਖਦਾਤਾ, ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ ਰਖਾਓ, ਵਡਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲੇ ਘਰ ਪ੍ਰਵਜਾਤਾ, ਦੁਰਮਤ ਮੈਲ ਗਈ ਸਭ ਨੀਕਰ, ਹਰ ਅੰਮ੍ਰਿਤ ਹਰ ਸਰਨਾਤਾ, ਧਨ ਧਨ ਸਾਧ ਜਿਨੀ ਹਰ ਪ੍ਰਾਪਾਇਆ, ਤਿਨ ਪੁੱਛੋ ਹਰ ਕੀ ਬਾਤਾ, ਪਾਏ ਲਗੋ ਨਿਦ ਕਰੋ ਜੁਦਰੀਆ, ਹਰ ਮਿਲੋ ਕਰਮ ਵਿਧਾਤਾ, ਲਿਲਾੜ ਲਿਖੇ ਪਾਇਆ ਗੁਰ ਸਾਧੂ, ਗੁਰ ਬਚਨੀ ਮੰਤਨ ਰਾਤਾ, ਹਰ ਪ੍ਰਭ ਆਏ ਮਿਲੇ ਸੁਖ ਪਾਇਆ, ਸਭ ਕਿਲਬਖ ਪਾਪ ਗਵਾਤਾ, ਰਾਮ ਰਸਾਇਣ ਜਿਨ ਗੁਰਮਤ ਪਾਇਆ, ਤਿਨ ਕੀ ਉਤਮ ਬਾਤਾ, ਤਿਨ ਕੀ ਪੰਕ ਪਾਈਏ ਵਡਭਾਗੀ, ਜਨ ਨਾਨਕ ਚਰਨ ਪਰਾਤਾ, ਮਾਲੀ ਗੌੜਾ ਮੁਹੱਲਾ ਚੌਥਾ, ਸਭ ਸਿੱਧ ਸਾਧਕ ਮੁਨਜਨਾ, ਮਨ ਪਾਵਨੀ ਹਰ ਧਿਆਇਓ, ਅਪਰੰਪਰੋ ਪਾਰ ਬ੍ਰਹਮ ਸੁਵਾਮੀ, ਹਰ ਅਲਖ ਗੁਰੂ ਲਖਾਇਓ, ਰਹਾਓ ਹਮ ਨੀਚ ਮੱਧਮ ਕਰਮ ਕੀਏ, ਨਹੀਂ ਚੇਤਿਓ ਹਰ ਰਾਇਓ, ਹਰਿਆਨ ਮੇਲਿਓ ਸਤਿਗੁਰੂ, ਖਿਨ ਬੰਧ ਮੁਕਤ ਕਰਾਇਓ, ਪ੍ਰਮਸਤ ਕੇ ਤੁਰ ਲਿਖਿਆ, ਗੁਰਮਤੀ ਹਰ ਲਿਵ ਲਾਇਓ, ਪੰਚ ਸ਼ਬਦ ਦਰ ਗਏ ਬਾਜਿਆ, ਹਰ ਮਿਲਿਓ ਮੰਗਲ ਗਾਇਓ, ਪਤਿਤ ਪਾਵਨ ਨਾਮ ਨਰ ਹਰ, ਮੰਦ ਭਾਗੀਆਂ ਨਹੀਂ ਪਾਇਓ, ਤੇ ਗਰਬ ਜੋ ਨੀ ਗਾਲੀਏ, ਜਿਉ ਡੋਨ ਜਰੇ ਗਲਾਇਓ, ਮਤ ਦੇ ਹਰ ਪ੍ਰਭ ਅਗਮ ਠਾਕੁਰ, ਗੁਰ ਚਰਨ ਮਨ ਮੈਂ ਲਾਇਓ, ਹਰ ਰਾਮ ਨਾਮੇ ਰਹੋ ਲਾਗੋ।

ਮੇਰਾ ਹੀਰਾ ਮਨ ਸੋਇਓ ਗੁਰਮਤ ਜਾਗਾ, ਕਿਲ ਬਿਖ ਖੀਨ ਪਏ ਸਾਂ ਤਿਆਈ, ਹਰ ਉਰਤਾਰਿਓ ਵਡਭਾਗਾ, ਮਾਨਮੁਖ ਰੰਗ ਕੁਸੁੰਭ ਹੈ ਕਛੂਆ, ਜਿਉ ਕੁਸਮ ਚਾਰ ਦਿਨ ਚਾਗਾ, ਖਿਨ ਮੈਂ ਬਿਨਸ ਜਾਏ ਪ੍ਰਤਾਪ, ਡੰਡ ਧਰਮ ਰਾਏ ਕਾ ਲਾਗਾ, ਸਤ ਸੰਗਤ ਪ੍ਰੀਤ ਸਾਧ ਅਤ ਗੂੜੀ, ਜੋ ਰੰਗ ਮਜੀਠ ਬਹੁ ਲਾਗਾ, ਤਾਇਆ ਕਾਪਰ ਚੀਰ ਬਹੁ ਫਾਰੇ, ਹਾਰ ਰੰਗ ਨ ਲਹੇ ਸੁਭਾਗਾ, ਹਰ ਚਾਰਿਓ ਰੰਗ ਮਿਲੇ ਗੁਰ ਸੋਭਾ, ਹਾਰ ਰੰਗ ਚਲੂ ਲੇ ਰੰਗਾ, ਜਨ ਨਾਨਕ ਤਿਨਕੇ ਚਰਨ ਪਖਾਰੇ, ਜੋ ਹਰ ਚਰਨੀ ਜਨ ਲਾਗਾ। ਮਾਲੀ ਗੌੜਾ ਮੁਹੱਲਾ ਚੌਥਾ, ਮੇਰੇ ਮਾਨ ਭਾਜ ਹਰ ਹਰ ਨਾਮ ਗੋਪਾਲਾ, ਮੇਰਾ ਮਨ ਤਨ ਲੀਨ ਪਿਆ ਰਾਮ ਨਾਮੇ, ਮਤ ਗੁਰਮਤ ਰਾਮ ਰਸਾਲਾ, ਰਹਾਉ ਗੁਰਮਤ ਨਾਮ ਧਿਆਏ ਗੇ ਹਰ ਹਰ, ਮਨ ਜਪਗੇ ਹਰ ਜਪ ਮਾਲਾ, ਜਿਨਕੇ ਮਸਤਕ ਲਿਖਿਆ ਹਰ ਮਿਲਿਆ ਹਰ ਬਨ।

ਕਟ ਕਾਟ ਹਰ ਸਾਜਨ ਮਿਲਿਓ ਗੁਰਪੂਰ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪ੍ਰਾਗ ਦਾਨ ਬੋ ਕੀਆ ਸਰੀਰ ਦਿਓ ਅਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੇ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਪਟੀ ਫੋਰ ਪਰਮ ਪੋ ਪਾਗਾ ਲੈ ਪਾਨੀ ਮਟਕੀ ਮਾਟ ਕਲ ਯੁਗ ਗੁਰਪੂਰਾ ਤਿਨ ਪਾਇਆ ਜਿਨ ਤੁਰ ਮਸਤਕ ਲਿਖੇ ਲਿਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ

ਰੇ ਮਨ ਟਹਿਲ ਹਰ ਸੁਖਸਾਰ, ਅਵਰ ਟਹਿਲਾਂ ਝੂਠੀਆਂ ਨਿਤ ਕਰੇ ਜਮ ਸਿਰ ਮਾਰ ਰਖਾਓ। ਜਿੰਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ, ਸੰਸਾਰ ਪਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ। ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਬਿਕਾਰ, ਸਭ ਤਜੋ ਦੂਜੀ ਆਸੜੀ ਰਖ ਆਸ ਇਕ ਨਿਰੰਕਾਰ। ਇਕ ਪਰਮ ਫੂਲੇ ਸਾਗਤਾ ਬਿਨ ਗੁਰ ਅੰਧ ਅੰਧਾਰ, ਤੁਰ ਹੋਵਨਾ ਸੋ ਹੋਇਆ ਕੋ ਨਾ ਮੇਟਣ ਹਾਰ। ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ, ਧਨ ਤਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਤਾਰ। ਮਾਲੀ ਗੌੜਾ ਮਹੱਲਾ ਪੰਜਵਾਂ, ਰਾਮ ਨਾਮ ਕੋ ਨਮਸਕਾਰ, ਜਾ ਜਪਤ ਹੋਵਤ ਉਧਾਰ। ਰਹਾਉ ਜਾ ਕੇ ਸਿਮਰਨ ਮਿਟੇ ਤੰਦ, ਜਾ ਕੇ ਸਿਮਰਨ ਛੂਟੇ ਬੰਦ, ਜਾ ਕੇ ਸਿਮਰਨ ਮੂਰਖ ਚਤਰ, ਜਾ ਕੇ ਸਿਮਰਨ ਕੁਲੈ ਉਧਰ, ਜਾ ਕੇ ਸਿਮਰਨ ਪਉ ਦੁਖ ਹਰੈ, ਜਾ ਕੇ ਸਿਮਰਨ ਅਬਦਾ ਟਰੈ, ਜਾ ਕੇ ਸਿਮਰਨ ਮੁਜਦ ਪਾਪ, ਜਾ ਕੇ ਸਿਮਰਨ ਨਹੀਂ ਸੰਤਾਪ, ਜਾ ਕੇ ਸਿਮਰਨ ਹਿਰਦ ਵਿਗਾਸ, ਜਾ ਕੇ ਸਿਮਰਨ ਕਵਲਾ ਅਦਾਸ, ਜਾ ਕੇ ਸਿਮਰਨ ਨਿਧ ਨਿਧਾਨ, ਜਾ ਕੇ ਸਿਮਰਨ ਤਰੇ ਨਿਦਾਨ। ਪਤਿਤ ਪਾਵਨ ਨਾਮ ਹਰੀ, ਕੋੜ ਭਗਤ ਉਧਾਰ ਕਰੀ, ਹਰ ਦਾਸ ਦਾਸਾ ਦੀਨ ਸਰਨ, ਨਾਨਕ ਮਾਥਾ ਸੰਤ ਚਰਨ। ਮਾਲੀ ਗੌੜਾ ਮੁਹੱਲਾ ਪੰਜਵਾਂ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਫਲ ਪੂਰਨ ਕਾਮ। ਰਖਾਓ ਬੂੜਤ ਕਉ ਜੈਸੇ ਬੇੜੀ ਮਿਲਤ, ਬੂਝਤ ਦੀਵਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ।

ਪਾਲਨ ਸਰਨ ਸੇਂਘ ਗਰਣ ਮੁਖ ਨੀ ਸਰਪ ਤਰਾਸ ਤੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਉਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੂਹੀ ਊਚ ਮੂਚੋ ਬੋ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮੁਹੱਲਾ ਪੰਜਵਾਂ ਇਹੀ ਹਮਾਰੇ ਸਬਲ ਕਾਜ ਆਪਣੇ ਦਾਸ ਕੋ ਲਿਓ ਨਿਵਾਜ ਰਹਾਓ ਚਰਨ ਸੰਤ ਮਾਸ ਮੋਰ ਨੈਣ ਦਰਸ ਪੇਖੋ ਨਿਸਪੋਰ ਹਸਤ ਹਮਰੇ ਸੰਤ ਟਹਿਲ ਪ੍ਰਾਣ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ ਸੰਤ ਆਗਿਆ ਮਹਿ ਮੀਠ ਮੇਰਾ ਕਮਨ ਵਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਏ ਬੋਧ ਪਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਹੰਤ ਮੁਗਤ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹੇ ਦੇਵ।

ਸਾਧ ਹਰ ਸਮਰਥ ਕੀ ਸਰਨਾ, ਜਿਉ ਪਿੰਡ ਤਨਰਾਸ ਮੇਰੀ, ਪ੍ਰਭ ਏਕ ਕਾਰਨ ਕਰਨਾ ਰਹਾਉ। ਸਿਮਰ ਸਿਮਰ ਸਦਾ ਸੁਖ ਪਾਈਏ, ਜੀਵਣੇ ਕਾ ਮੂਲ, ਰਬ ਰਿਆ ਸਰਬਤ ਠਾਈ, ਸੁਖ ਮੋਹ ਅਸਤੂਲ। ਆਲ ਜਾਲ ਵਿਕਾਰ ਤਾ ਸਭ, ਹਰ ਗੁਣਾ ਨਿਤ ਗਾਓ, ਗਚੂੜ ਨਾਨਕ ਦਾਨ ਮੰਗ, ਦੇਵ ਆਪਣਾ ਨਾਉ। ਮਾਲੀ ਗੌੜਾ ਮਹੱਲਾ ਪੰਜਵਾਂ, ਪ੍ਰਭ ਸਮਰਥ ਦੇਵ ਅਪਾਰ, ਕੌਣ ਜਾਣੇ ਚਲਤ ਤੇਰੇ, ਕਿਸ ਅੰਤ ਨਾ

ਤੇਰੋ ਬਾਪ ਮਾਧੋ ਤੂੰ ਤਨ ਕੇਸੋ ਸਾਮਲਿਓ ਬੀਠ ਲਾਏ ਰਖਾਓ ਕਰ ਤਰੇ ਚੱਕਰ ਬੈਕੁਣ ਤੇ ਆਏ ਗਜਹਸਤੀ ਕੇ ਪ੍ਰਾਣ ਉਧਾਰੀ ਅਲੇ ਦੋ ਸਾਸਨ ਕੀ ਸਭਾ ਦਰੂਪਤੀ ਅੰਬਰ ਲੇਤ ਉਬਾਰੀ ਅਲੇ ਗੋਤਮ ਨਾਰ ਹੱਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਐਸਾ ਅਧਮ ਅਜਾਤ ਨਾਮ ਦਿਓ ਤਾਉ ਸਰਨਾਗਤ ਆਈ ਅਲੇ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਖਾਓ ਏਕਲ ਮਾਟੀ ਕੁੰਚਰ ਚੀਟੀ ਬਾਜਨ ਗਏ ਬੋ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਵਿਆ ਸਾਰੇ ਪਰਮੇ ਨਾਮਾ ਪਏ ਨੇ ਕਾਮਾ ਕੋ ਠਾਕੁਰ ਕੋ ਦਸਾਰੇ ਰਾਗ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਤੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਸ਼ਬਦ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੇਹੇ ਖੇਮੇ ਛਿਦਰ ਸਰਾਏ ਚ ਦਿਸਨ ਰਸ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿਨਕੋ ਸਦ ਮਿਲੇ ਬਾਬਾ ਮੈਂ ਕਰਮਹੀਨ ਕੂੜਿਆਰ ਨਾਮ ਨ ਪਾਇਆ ਤੇਰਾ ਅੰਧਾ ਪਰਮ ਫੂਲਾ ਮਨ ਮੇਰਾ ਰਖਾਵ ਸਾਧ ਕੀਤੇ ਦੁਖ ਪਰ ਫੁੜੇ ਪੂਰਬ ਲਿਖੇ ਮਾਏ ਸੋ ਥੋੜੇ ਦੁਖ ਅਗਲੇ ਦੁਖੇ ਦੁਖ ਵਿਖਾਏ ਵਿਛੜਿਆ ਕਾ ਕਿਆ ਵਿਛੜੇ ਮਿਲਿਆ ਕਾ ਕਿਆ ਮੇਲ ਸਾਹਿਬ ਸੋ ਸਾਲਾਈਏ ਜਿਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਵਿਜੋਗੀ ਮੈਂ ਵਿਛੜੇ ਨਾਨਕ ਪੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰਤੇ ਲਿਖ ਲਿਖਾਇਆ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਾਨ ਕਾਹੇ ਕਰ ਸੇ ਮਾਣਾ ਉਠ ਚਲਣਾ ਖਸਮੇ ਭਾਣਾ ਰਖਾਓ ਤਜ ਸਾਧ ਸਹਿਜ ਸੁਖ ਹੋਈ ਕਰ ਛੱਡਣੇ ਰਹੇ ਨਾ ਕੋਈ ਕਿਸ ਖਾਜੇ ਕਿਸ ਤਰ ਜਾਈਏ ਜੇ ਬਹੁੜ ਦੁਨੀਆ ਆਈਏ ਸਦਕਾਇਆ ਪੱਟ ਹੰਡਾਏ ਫੁਰਮਾਇਸ਼ ਬਹੁਤ ਚਲਾਏ ਕਰਸੇ ਸੁਖਾਲੀ ਸੋਵੇ ਹੱਥੀ ਪਾਉਂਦੀ ਕਾਹੇ ਰੋਵੇ ਕਰ ਕੁੰਮਣ ਵਾਣੀ ਭਾਈ ਪਾ ਪੱਥਰ ਧਰਨ ਨਾ ਜਾਈ ਬਹੁ ਬੇੜਾ ਜੀ ਉਹ ਚੜਾਊ ਕਹੋ ਨਾਨਕ ਦੇਵੇ ਕਾਹੂ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਕਰਣੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋਏ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ ਤਾਉ ਗੁਣ ਨਾਹੀ ਅੰਤ ਹਰੇ।

ਘੜੀ ਫਾਹੀ ਤੇਤੀ ਰਸ ਰਸ ਚੋ ਚੁਗੇ ਨਿਤ ਫਾਸੇ ਛੂਟ ਸਮੂੜੇ ਕਮਨ ਗੁਣੀ ਤਾਇਆ ਆਰਣ ਮਨ ਵਿਚ ਲੋਹ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮਹੱਲਾ ਪਹਿਲਾ ਬੇਮਨ ਮਜਾਰ ਬਸਤ ਨਿਰਮਲ ਜਾਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁਖ ਨਹੀਂ ਰੇ ਦਾਦਰ ਤੂੰ ਕਵੇ ਨ ਜਾਣ ਸਰੇ ਭਗਸ ਸਿਬਾਲ ਬਸ ਨਿਰਮਲ ਜਾਲ ਅੰਮ੍ਰਿਤ ਨਾ ਲਖ ਸਰੇ ਰਗਾਵ ਬਸ ਜਲ ਨੇਤਨਾ ਵਸਤ ਅਲੀਅਲ ਮੇਰ ਚਾ ਚਾ ਗੁਣ ਰੇ ਚੰਦ ਕਮੁਦਨੀ ਦੂਰੋ ਨਿਵਸਸ ਅਨਪੋ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਾ ਸੰਚਸ ਤੂਬ ਨਾ ਚਾਤੁਰ ਰੇ ਆਪਣਾ ਆ ਤੂ ਕਹੂ ਨਾ ਛੋੜਸ ਕਿਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸੇ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਹੂ ਨਾ ਛੋੜਸ ਸਵਾਨ ਪੂਜਿਉ ਰੇ

ਸਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਪੰਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ।

ਪਦ ਦਾਤਾ ਤੁਦ ਵਿਣ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ ਉਹ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਿਆ ਦੇਵਾਨਾ ਸਾਕਾ ਨਾਨਕ ਬੌਰਾਨਾ ਹਉ ਹਰ ਬਿਨ ਅਵਰ ਨਾ ਜਾਨਾ ਰਹਾਉ ਤਉ ਦੇਵਾਨਾ ਜਾਣੀਏ ਜਾਂ ਪੈ ਦੇਵਾਨਾ ਹੋਏ ਇੱਕੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣੇ ਕੋਏ ਤਉ ਦੇਵਾਨਾ ਜਾਣੀਏ ਜਾਂ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਤਉ ਦੇਵਾਨਾ ਜਾਣੀਏ ਜਾਂ ਸਾਹਿਬ ਤਰੇ ਪਿਆਰ ਮੰਦਾ ਜਾਣੇ ਆਪ ਕਹੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ

ਪੰਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਂ ਇਹੋ ਤਨ ਪਾਏ। ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੂਖ ਲੈ, ਜੁਗਤ ਕਰ ਮਰਤ ਸੋਸ ਬੰਦ ਕੀਜੇ। ਮੀਨ ਕੀ ਚਬਲ ਸਿਉ, ਜੁਗਤ ਮਨ ਰਾਖੀਏ, ਉਡੇ ਨੈ ਹੰਸ ਨੈ ਕੰਧ ਛੀਜੇ। ਮੂੜੇ ਕਾਏ ਚੇ ਪਰਮ ਪੁੱਲਾ, ਨੈ ਚੀਨਿਆ ਪਰਮਾਨੰਦ ਬੈਰਾਗੀ। ਰਹਾਉ ਅਜਰ ਗਹੁ ਜਾਰ ਲੈ, ਅਮਰ ਗਹੁ ਮਾਰ ਲੈ, ਪ੍ਰਾਤਾ ਛੋੜ ਤੋ ਅਪਿਓ ਪੀਜੇ। ਮੀਨ ਕੀ ਚਪਲ ਸਿਉ, ਜੁਗਤ ਮਨ ਰਾਖੀਏ, ਉਡੇ ਨੈ ਹੰਸ ਨੈ ਕੰਧ ਛੀਜੇ। ਪੰਤ ਨਾਨਕ ਜਨੋ ਰਵੇ ਜੇ ਹਰ ਮਨੋ, ਮਨ ਪਵਨ ਸਿਉ ਅੰਮ੍ਰਿਤ ਪੀਜੇ। ਮੀਨ ਕੀ ਚਪਲ ਸਿਉ, ਜੁਗਤ ਮਨ ਰਾਖੀਏ, ਉਡੇ ਨੈ ਹੰਸ ਨੈ ਕੰਧ ਛੀਜੇ। ਮਾਰੂ ਮਹੱਲਾ ਪਹਿਲਾ, ਮਾਇਆ ਮੋਈ ਨਾ ਮਨ ਮੋਆ, ਸਰ ਲਹਿਰੀ ਮੈਂ ਮਤ, ਬੋਹਿਤ ਜਲ ਸਿਰ ਤਟ ਕੇ, ਸਾਚਾ ਵੱਖਰ ਜਿੱਤ। ਮਾਨਕ ਮਨ ਮੈਂ ਮਨ ਮਾਰ ਸੀ, ਸੱਚ ਨ ਲਾਗੇ ਕਤ, ਰਾਜਾ ਤਰਸ ਟਿਕੇ ਗੁਣੀ, ਪਏ ਪੰਚਾਇਣ ਰਤ। ਬਾਬਾ ਸਾਚਾ ਸਾਹਿਬ ਦੂਰ ਨਾ ਦੇਖ, ਸਰਬ ਜੋਤ ਜਗ ਜੀਵਨਾ, ਸਿਰ ਸਿਰ ਸਾਚਾ ਲੇਖ ਰਹਾਓ। ਬ੍ਰਹਮਾ ਬਿਸਨ ਰਖੀ ਮੁਨਿ ਸ਼ੰਕਰ, ਇੰਦ ਤਪੇ ਪੇਖਾਰੀ, ਮਨ ਹੁਕਮ ਸੋਏ ਦਰ ਸਾਚੇ, ਆਕੀ ਮਰੇ ਅਭਾਰੀ। ਜੰਗਮ ਜੋਧ ਜਤੀ ਸੁਨਿਆਸੀ,

ਮਾਣਿਆ ਤੂੰ ਮਾਣ, ਅੰਧਲੇ ਮਾਣਕ ਗੁਰ ਪਕੜਿਆ, ਨਿਤਾਣਿਆ ਤੂੰ ਤਾਣ, ਹੋਮ ਜਪਾ ਨਹੀਂ ਜਾਣਿਆ, ਗੁਰਮਤੀ ਸਾਚ ਪਛਾਣ, ਨਾ ਬਿਨਾ ਨਾਹੀ ਦਰ ਢੋਈ, ਝੂਠਾ ਆਵਣ ਜਾਣ, ਸਾਚਾ ਨਾਮ ਸਲਾਈਏ, ਸਾਚੇ ਤੇ ਤ੍ਰਿਪਤ ਹੋਏ, ਗਿਆਨ ਰਤਨ ਮਨ ਮਾਂਜੀਏ, ਬੌੜਨਾ ਮਹਿਲਾ ਹੋਏ, ਜਬ ਲਗ ਸਾਹਿਬ ਮਨ ਵਸੇ, ਤਬ ਲਗ ਬਿਘਨ ਨਾ ਹੋਏ, ਨਾਨਕ ਸਿਰ ਦੇ ਛੁੱਟੀਏ, ਮਨ ਤਨ ਸਾਚਾ ਸੋਏ, ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ, ਤਾਕੇ ਮਹਿਲ ਨਾ ਰਾਤੀ, ਪ੍ਰੀਤਮ ਨਾਥ ਸਦਾ ਸਤਸੰਗੇ, ਜਨਮ ਮਰਨ ਗਦ ਪੀਤੀ, ਗੁਸਾਈ ਤੇਰਾ ਕਾ ਨਾਮ ਕੈਸੇ ਜਾਤੀ, ਜਾ ਤੋ ਭੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਿਰੰਤੀ ਰਹਾਉ, ਬ੍ਰਾਹਮਣ ਬ੍ਰਹਮ ਗਿਆਨ ਇਸ ਨਾਨੀ, ਹਰ ਗੁਣ ਪੂਜੇ ਪਾਤੀ, ਏਕੋ ਨਾਮ ਏਕੋ ਨਾਰਾਇਣ, ਤੇ ਪਵਣ ਏਕਾ ਜੋਤੀ, ਜੇ ਵਾ ਡੰਡੀ ਓਕੜ ਛਾਬਾ, ਤੁਲੋ ਨਾਮ ਅਜਾਚੀ, ਏਕੋ ਹਾਟ ਸਾਉ ਸਭਨਾ ਸਿਰ, ਵਣਜਾਰੇ ਇਕ ਪਾਤੀ, ਦੋਵੇ ਸਿਰੇ ਸਤਿਗੁਰੂ ਨਿਬੇੜੇ, ਸੋ ਬੂਝੇ ਜਿਸ ਏਕ ਲਿਵ ਲਾਗੀ, ਜੀਓ ਰਹੇ ਨੇ ਭਰਾਤੀ, ਸ਼ਬਦ ਵਸਾਏ ਪਰਮ ਚੁਕਾਏ, ਸਦਾ ਸੇਕ ਦਿਨ ਰਾਤੀ, ਉਪਰ ਗਗਨ ਗਗਨ ਪਰ ਗੋਰਖ, ਤਾਕ ਅਗਮ ਗੁਰੂ ਪੁਨਵਾਸੀ, ਗੁਰਬਚਨੀ ਬਾਹਰ ਕਰ ਏਕੋ, ਨਾਨਕ ਪਿਆ ਉਦਾਸੀ, ਰਾਗ ਮਾਰੂ ਮਹੱਲਾ ਪਹਿਲਾ, ਕਰ ਪੰਜਵਾਂ ਇਕ ਓਅੰਕਾਰ, ਸਤਿਗੁਰ ਪ੍ਰਸਾਦ, ਅਨਸ ਜਾਗੇ ਨੀਂਦ ਨ ਸੋਵੇ, ਸੋ ਜਾਣੇ ਜਿਸ ਵੇਦਨ ਹੋਵੇ, ਪ੍ਰੇਮ ਕੇ ਕਾਨ ਲੱਗੇ ਤਨ ਪੀਤਰ, ਵੈਦ ਕੇ ਜਾਣੇ ਕਾਰੀ ਜੀਓ, ਜਿਸ ਨੂੰ ਸਾਚਾ ਸਿਫਤੀ ਲਾਏ, ਗੁਰਮੁਖ ਵਿਰਲੇ ਕਿਸੇ ਬੁਝਾਏ, ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ ਕਾ ਵਾਪਾਰੀ ਜੀਓ, ਰਖਾਓ ਕਿਸੇ ਤੀ ਤਨ ਪ੍ਰੇਮ ਰਚਾਏ, ਗੁਰ ਕੇ ਸ਼ਬਦ ਤਥਾ ਚਿਤ ਲਾਏ, ਸਹਿਸੇ ਤੀ ਤਨ ਖਰੀ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ ਜੀਓ, ਸਹਿਸਾ ਤੋੜੇ ਪਰਮ ਚੁਕਾਏ, ਫੇ ਜੇ ਸਿਫਤੀ ਤਨਕ ਚੜਾਏ, ਗੁਰ ਕੇ ਸ਼ਬਦ ਮਾਰੇ ਮਨ ਮਾਰੇ, ਸੁੰਦਰ ਜੋਗਾ ਤਾਰੀ ਜੀਓ, ਹੋਮੇ ਜਲਿਆ ਮਨੋ ਵਿਸਾਰੇ, ਜੰਪੁਰ ਵੱਜੇ ਖੜਗ ਕਰਾਰੇ, ਆਪ ਕੇ ਕਹੇ ਨਾਮ ਨਾ ਮਿਲਈ, ਤੂੰ ਸੋ ਜੀੜੇ ਪਾਰੀ ਜੀਓ, ਮਾਇਆ ਮਮਤਾ ਪਵੇ ਖਿਆਲੀ, ਜੰਪੁਰ ਫਾਸੇ ਗਾਜਮ ਜਾਲੀ, ਹੇਦ ਕੇ ਬੰਧਨ ਤੋੜ ਨਾ ਸੰਕ ਹੈ, ਤਾਂ ਜਮ ਕਰੇ ਖੁਵਾਰੀ ਜੀਓ, ਨਾ ਹਉ ਕਰਤਾ ਨਾ ਮੈਂ ਕੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਜਿਸ ਤੂੰ

ਪਵਾਈਆਂ ਬਿਸ਼ਤਾ ਮਾਏ ਸਮਾਏ ਵੜ ਪਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅਨਦਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ ਆਪੇ ਸ੍ਰਿਟ ਸਭ ਸਾਜੀਆਂ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆਂ ਜੈ ਪਾਵੇ ਤੈ ਦੇ ਮਾਰੂ ਮਹੱਲਾ ਤੀਜਾ।

ਜਾਤ ਨਾ ਪਾਤਹ ਨਾ ਮੈਂ ਥਿਓ ਨ ਥਾਓ। ਸ਼ਬਦ ਭੇਦ ਪਰਮ ਕਟਿਆ ਗੁਰ ਨਾਮ ਦੀਆ ਸਮਝਾਏ। ਇਉ ਮਨ ਲਾਲਚ ਕਰਦਾ ਫਿਰ ਲਾਲਚ ਲਾਗਾ ਜਾਏ। ਧੰਦੇ ਕੂੜ ਵਿਆਪਿਆ ਜੰਪਰ ਚੋਟਾਂ ਖਾਏ। ਨਾਨਕ ਸਭ ਕੁਛ ਆਪੇ ਆਪ ਹੈ ਦੂਜਾ ਨਾਹੀ ਕੋਏ। ਭਗਤ ਖਜਾਨਾ ਬਖਸਿਓਨ ਗੁਰਮੁਖਾਂ ਸੁਖ ਹੋਏ। ਮਾਰੂ ਮਹੱਲਾ ਤੀਜਾ ਸਾਚਰ ਤੇ ਸੇ ਟੋਲ ਲਹੋ। ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ।

ਜਾਏ। ਸੋ ਸਤਿਗੁਰ ਸਾ ਲਾਈਏ ਜਿੱਦੂ ਇਹ ਸੋਝੀ ਪਾਏ, ਸਤਿਗੁਰ ਛੋੜ ਦੂਜੇ ਲੱਗੇ ਕਿਆ ਕਰਨ ਅੱਗੇ ਜਾਏ, ਜਾਂ ਪੁਰਬਦੇ ਮਾਰੀਏ ਬਹੁਤੀ ਮਿਲੇ ਸਜਾਏ। ਮੇਰਾ ਪ੍ਰਭ ਵੇ ਪ੍ਰਵਾਹੋ ਹੈ ਨਾ ਤਿਸ ਤਿਲ ਨਾ ਤੁਮਾਏ, ਨਾਨਕ ਤੇ ਸਰਣਾਈ ਭਜ ਪਓ ਆਪੇ ਬਖਸ ਮਿਲਾਏ। ਮਾਰੂ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਘਰ ਸਰਣ ਪਰੇ, ਦਾਲਦ ਪੰਜ ਸੁਦਾ ਮੈਂ ਮਿਲਿਓ ਭਗਤੀ ਪਾਏ ਤਰੇ, ਭਗਤ ਵਛਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ, ਮੇਰੇ ਮਨ ਨਾਮ ਜਪ ਉਧਰੇ ਰੂਪ ਪ੍ਰਹਿਲਾਦ ਬਿਦਰਦਾਸੀ ਸੁਤ

ਕੋਟ ਤੇਤੀਸ ਧਿਆਇਓ ਹਰ ਜਪਤਿਆਂ ਅੰਤ ਨ ਪਾਇਆ। ਵੇਦ ਪੁਰਾਣ ਸਿਮਰਤ ਹਰ ਜਪਿਆ, ਮੁਖ ਪੰਡਿਤ ਹਰ ਗਾਇਆ। ਨਾਮ ਰਸਾਲ ਜਿਨ੍ਹਾਂ ਮਨ ਵਸਿਆ, ਤੇ ਗੁਰਮੁਖ ਪਾਰ ਪਇਆ। ਅੰਤ ਤਰੰਗੀ ਨਾਮ ਜਿਨ ਜਪਿਆ, ਮੈਂ ਗਣਤ ਨਾ ਕਰ ਸਕਿਆ। ਗੋਬਿੰਦ ਕਿਰਪਾ ਕਰੇ ਥਾਏ ਪਾਏ, ਜੋ ਹਰ ਬ੍ਰਾਹਮਣ ਪਾਇਆ। ਪੁਰਤਾਰ ਕਿਰਪਾ ਹਰ ਨਾਮ ਦਰੜਾਇਓ, ਜਨ ਨਾਨਕ ਨਾਮ ਲਇਆ। ਮਾਰੂ ਮਹੱਲਾ ਚੌਥਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਨਾਮ ਨਿਧਾਨ ਲਏ, ਗੁਰਮਤ ਹਰ ਪਦ ਪਾਏ। ਹਲਤ ਪਲਤ ਨਾਲ ਚੱਲਦਾ, ਹਰ ਅੰਤੇ ਲਏ ਛਡਾਏ। ਜਿੱਥੇ ਆਪ ਕੱਢ ਗਲੀਆਂ ਪੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦੇ ਰੜਾਏ। ਮੇਰਾ ਮਾਲ ਪਿਤਾ ਸੁਦਬੰਧ ਕੋ, ਮੈਂ ਹਰ ਬਿਨ ਅਵਰ ਨਾਮਾਏ ਰਹਾਉ। ਮੈਂ ਹਰ ਬਿਰਗੀ ਹਰ ਨਾਮ ਹੈ, ਕੋਈ ਆਣ ਮਿਲਾ ਵੇ ਮਾਏ। ਇਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ। ਸਤਿਗੁਰ ਪੁਰਖ ਦਇਆਲ ਪ੍ਰਭ, ਹਰ ਮੇਲੇ ਢਿੱਲ ਨਾ ਪਾਏ। ਜਿਨ ਹਰ ਹਰ ਨਾਮ ਨਾ ਚੇਤੇ, ਸੇ ਪਾਘੀਨ ਮਰ ਜਾਏ। ਓਏ ਫਿਰ ਫਿਰ ਜੋਨ ਪਵਾਈ ਹੈ, ਮਰ ਜੰਮੇ ਆਵੇ ਜਾਏ। ਓਏ ਜਮਦਰ ਬੱਧੇ ਮਾਰੀ ਹੈ, ਹਰ ਦਰਗੇ ਮਿਲੇ ਸਜਾਏ। ਤੂੰ ਪ੍ਰਭ ਹਮ ਸਰਣਾਗਤੀ, ਮੁਕੋ ਮੇਲੇ ਹੋ ਹਰ ਰਾਏ। ਹਰ ਤਾਰ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਕੀ ਸਰਣਾਏ। ਹਰ ਜੀਉ ਆਪ ਦਇਆਲ ਹੋਏ, ਜਨ ਨਾਨਕ ਹਰ ਮੇਲ ਆਏ। ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏ ਦਾ, ਉਹ ਦੱਸੇ ਹਰ ਤਨ ਰਾਸ। ਹਉ ਤਿਸ ਮਿੱਟੋ ਖਨ ਖਨੀਏ,

ਤੇ ਆਈ ਹੈ। ਹਰ ਕੀਰਤ ਗੁਰਮੁਖ ਚਾਖ, ਤਨ ਧਰਤੀ ਹਰ ਬੀਜੀਏ, ਵਿੱਚ ਸੰਗਤ ਹਰ ਪ੍ਰਵਰਾਖ, ਅੰਮ੍ਰਿਤ ਹਰ ਹਰ ਨਾਮ ਹੈ, ਗੁਰ ਪੂਰੇ ਹਰ ਚਾਖ, ਮਾਨੁਖ ਤਿਸ਼ਨਾ ਪਰ ਰਹੇ, ਮਨ ਆਸਾ ਦਇਤ ਸਭਉ ਲਾਖ, ਬਿਨ ਨਾਵੇ ਤ੍ਰਿਗ ਜੀਵਨ ਦੇ, ਵਿੱਚ ਵਿਸ਼ਟਾ ਮਨਮੁਖ ਰਾਖ, ਕੋਈ ਆਵੇ ਜਾਏ ਪਵਾਈ ਹੈ, ਬਹੁ ਜੋਨੀ ਦੁਰਗੰਧ ਪਾਖ, ਤ੍ਰਾਹੇ ਤ੍ਰਾਹ ਸਰਣਾਗਤੀ, ਹਰ ਦਇਆ ਤਾਰ ਪ੍ਰਵਰਾਖ, ਸੰਤ ਸੰਗਤ ਮੇਲਾਪ ਕਰ, ਹਰ ਨਾਮ ਮਿਲੇ।

ਹਰ ਹਰ ਭਗਤ ਪਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ, ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ, ਸੋ ਹਰ ਕੇ ਗੁਣ ਗਾਵੇ ਜੀਉ। ਹਰ ਹਰ ਕਿਰਪਾ ਕਰੇ ਬਨਵਾਲੀ, ਹਰ ਹਿਰਦੇ ਸਦਾ ਸਦਾ ਸੰਭਾਲੀ, ਹਰ ਹਰ ਨਾਮ ਜਪੋ ਮੇਰੇ ਜੀਵੜੇ, ਜਪ ਹਰ ਹਰ ਨਾਮ ਛਡਾਵੇ ਜੀਉ ਰਖਾਓ। ਸੁਖ ਸਾਗਰ ਅੰਮ੍ਰਿਤ ਹਰ ਨਾਉ, ਮੰਗਤ ਜਨ ਜਾਚੇ ਹਰ ਦੇਉ ਪਸਾਉ। ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰੇ ਮਨ ਭਾਵੇ ਜੀਉ। ਨਵੇ ਸ਼ਿਦਰ ਸਰਵੇ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸੁਆਮੀ, ਹਰ ਸਿਮਰਤ ਮਲ ਲੈ ਜਾਵੇ ਜੀਉ। ਮਾਇਆ ਮੋਹ ਬਿਖਮ ਹੈ ਪਾਰੀ, ਕਿਉਂ ਤਰ ਗਏ ਦੁੱਤਰ ਸੰਸਾਰੀ। ਸਤਿਗੁਰ ਬੋਧ ਦੇ ਪ੍ਰਸਾਦ

ਉਹ ਦਾਨ ਆਏ, ਤਿਆਗਿਓ ਸਗਲਾ ਮਾਨ ਮਹੱਤਾ, ਦਾਸ ਰੇਣ ਸਰਣਾਏ, ਕਹੋ ਨਾਨਕ ਹਰ ਮਿਲ ਪੈ ਇੱਕ, ਮਹਾਂ ਆਨੰਦ ਸੁਖ ਪਾਏ। ਮਾਰੂ ਮਹੱਲਾ ਪੰਜਵਾਂ, ਕਵਨ ਥਾਨ ਤੀਰਿਓ ਹੈ ਨਾਮਾ, ਕਵਨ ਬਸਤ ਅਹੰਕਾਰਾ, ਕਵਨ ਚੇਨ ਸੁਨ ਉਪਰ ਛੋਇਓ, ਮੁਕਤੇ ਸੁਨ ਕਰ ਗਾਰਾ। ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਨੋ ਕੇਤੀ ਕਮੁਦਤ, ਚਲਤੇ ਖਬਰ ਨਾ ਪਾਇਓ। ਰਖਾਓ ਸੈਨ ਸੀਰ ਪਵਨ ਅਰ ਪਾਣੀ, ਬਸਦਾ ਖਿਮਾਨੇ ਪ੍ਰਾਤੇ, ਪੰਜ ਤਤ ਮਿਲ ਪਇਓ ਸੰਯੋਗਾ।

ਵਰਨ ਚਿਹਨ ਨਾ ਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਪੰਡਤ ਨਾਨਕ ਜਬ ਖੇਲ ਉਜਾਰੈ ਤਬ ਇਕ ਏਕੰਕਾਰਾ ਮਾਰੂ ਮਹੱਲਾ ਪੰਜਵਾਂ ਮਾਨ ਮੋਹ ਅਰ ਲੋਭ ਵਿਕਾਰਾ ਬੀ ਓ ਚੀਤ ਨਾ ਕਾਲਿਓ ਨਾਮ ਰਤਨ ਗੁਣ ਹਰ ਬਣਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜ ਕਨਵਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖੋ ਚੀਤ ਰਹਾਓ ਜੈਸੀ ਆਗਿਆ ਕੀ ਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰੇ ਪੀਤਰ ਉਠ ਓਆਹੂ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ

ਸੰਗਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਤੇ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸਰਬਥਾ ਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਆਪ ਮੋਹਿ ਜੀਵਨ ਪਦਵੀ ਪਾਈ ਜੀਤਿਆ ਉਹ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਓ ਤਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਦ ਹਜੂਰ ਹਾਜ਼ਰ ਹੈ।

ਉਹ ਤਾਂ ਕਿ ਉਹ ਟਟਕਾ ਉਸਰੇ ਜਿਸ ਕਾ ਜਾਸ ਸੁੰਦ ਪਉ ਤਰੀਏ ਤਾਂ ਸੋ ਰੰਗ ਨ ਲਾ ਉਸਰੇ ਥੋੜੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾ ਉਸਰੇ ਪਯੋ ਪ੍ਰਸਾਦ ਕਿਰਪਾ ਨਿਤ ਠਾਕੁਰ ਸੰਤ ਸੰਗ ਪਦ ਪਾ।

ਸਾਰੂ ਅਗਿਆਨਥ ਹੋਸ਼ਾ ਮਚਾ ਹੋਏ ਤੁਮ ਬਾਵਰ ਦੁਲਭ ਜਨਮ ਅਕਾਰਥ ਰੇ ਨਰ ਐਸੀ ਕਰੇ ਏਆਨਥ ਸਾਰੰਗ ਤਰ ਪ੍ਰੰਤੂ ਪੂਲਾ ਮੁਇ ਲਪਟਿਓ ਦਾਸੀ ਸੰਸਥਾਨਤ ਰਹਾਉ ਤਰਣੀ ਤਰਤਿਆਗ ਨੀਜ ਕੁਰ ਸੇਵ ਹੈ ਹਉ ਕਰਤ ਬਿਹਾਵਤ ਹੋਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਜੋ ਬਿਨਸਤ ਸੋ ਨਿਚਿਲ ਜਾਨ ਪਰ ਕੀ ਕਉ ਆਪਣੀ ਕਰ ਪਕਰੀ ਐਸੇ ਪੂਲ ਪੁਰਾਨਥ ਖੱਤਰੀ ਬ੍ਰਾਹਮਣ ਸੂਦ ਵੈਸ ਤਬ ਏਕੇ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੇ ਸੁਪਾਰ ਪਰਾਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡੈ ਕਾਵੇ ਮਨੋਖਾ ਏ ਵਿਸਾਰ ਹਰ ਜੂ ਵਿਖੇ ਭੁਗ ਹੈ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗਰੇ ਜਾਏ ਕੁਦਰ ਕਠੋਰ ਕਾਮ ਗਰਦਭ ਤੁਮਨੀ ਸੁਨਿਓ ਧਰਮ ਰਾਏ ਰਖਾਓ ਵਿਕਾਰ ਪਾਥਰ ਗਲੇ ਬੰਦ ਨਿੰਦ ਪੂੜ ਸਰਾਏ ਮਾਂ ਸਾਗਰ ਸਮੁੰਦ ਲੰਘਣਾ ਪਾਰ ਨਾ ਪਰ ਨਾ ਜਾਏ ਕਾਮ ਕ੍ਰੋਧ ਲੋ ਮੋਹਿ ਵਿਆਪਿਓ ਨੇਤਰ ਰੱਖੇ ਫਿਰਾਏ ਸੀਸ ਉਠਾਵਨ ਨਾ ਕਭੂ ਮਿਲਈ ਮਾਂ ਦੁਤਰਮਾਏ ਤੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ ਸੁਭਾਵਤ ਜੈਸੇ ਬਸੰਤਰ ਅਲਿਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਤੇ ਲੈ ਆਪੜਦਾ ਜਿਨ ਗੁਰਪੈ ਮੰਨਿਆ ਸੁਪਾਏ ਗੁਰਮੰਤਰ ਅਵਖਦ ਨਾਮ ਦੀਨਾ ਜਿਨ ਨਾਨਕ ਸੰਕਟ ਜੋਨ ਨਾ ਪਾਏ ਰੇ ਨਰ ਏਨ ਵਿਦ ਪਾਰ ਪਰਾਏ ਪਿਆਇ ਹਰ ਜੀਉ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਬਾਰ ਟੂੰਡਣ ਤੇ ਛੂਟ ਪਰੇ ਗੁਰ ਕਰ ਹੀ ਮੈਂ ਦਿਖਾਇਆ ਥਾ ਅਨਪ ਅਚਰਜ ਰੂਪ ਪ੍ਰਾਪੇਖਿਆ ਮੇਰਾ ਮਨ ਛੋੜ ਨਕਤ ਹੋ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਵਾਇਆ ਥਾ ਰਹਾਉ ਅਦਿਸ਼ਟ ਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵਜਿਓ ਤੇ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮਨ ਤਿਸ਼ਨਾ ਬੂਝੀ ਅਖੁੱਟ ਭੰਡਾਰ ਸਮਾਇਆ ਥਾ ਚਰਣ ਚਰਣ ਚਰਣ ਗੁਰ ਸੇਵੇ ਅਖੜਕੜੇ ਓਰਸ ਪਾਇਆ ਥਾ ਸਹਿਜੇ ਆਵਾ ਸਹਿਜੇ ਜਾਵ ਸਹਿਜੇ ਮਨ ਖੇਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾਂ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾਂ ਜਿਸੇ ਸਜ ਨਿਵਾਜਿਆ ਤਿਸੇ ਸਿਉਰ ਚੁਨਾਹੇ ਆਨ ਰੂਤੀ ਆਨ ਬੋਈਏ ਫਲ ਨਾ ਫੁੱਲੇ ਤਾਹੇ ਅਰੇ ਮਨ ਵੱਤਰ ਬੀਜਣ ਨਾਓ ਬੋਏ ਖੇਤੀ ਲਾਏ ਮਨੁਆ ਪਲੋ ਸਮੋ ਸੁਭਾਓ ਰਹਾਓ ਖੋਏ ਖੇੜਾ ਪਰਮ ਮਨ ਕਾ ਸਤਿਗੁਰ ਸਰਣੀ ਜਾਏ ਕਰਮ ਜਿਸ ਕੋ ਤੁਰੋ ਲਿਖਿਆ ਸੋਈ ਕਾਰ ਕਮਾਏ ਪਾਓ ਲਾਗਾ ਗੋਬਿੰਦ ਸਿਉ ਕਾਲ ਪਾਈ ਤਾਏ ਖੇਤ ਮੇਰੇ ਜੰਮਿਆ ਨਿਖੁੱਟ ਨਾ ਕਬ ਹੋ ਜਾਏ ਪਾਇਆ ਅਮੋਲ ਪਦਾਰਥ ਚੋੜ ਨਕਤ ਹੋ ਜਾਏ ਕਹੋ ਨਾਨਕ।

ਸਾਸ ਵਾਰਿਆ ਤੋਈ ਵਧਾਤਾ ਖਿਨ ਖਿਨ ਜਪੀਐ ਜਿਸ ਸਿਮਰਤ ਅਵਗੁਣ ਸਭ ਢਕੀਐ ਚਰਨ ਕਮਲ ਉਰ ਅੰਤਰ ਧਾਰਹੋ ਬਿਖਿਆ ਬੰਤੇ ਜੀਉ ਉਧਾਰਹੋ ਕਰਨ ਪਲਾਹ ਮਿਟੇ ਬਿਲ ਲਾਟਾ ਜਬ ਗੋਵਿੰਦ ਪਰਮ ਪਉ ਵਾਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾਕੇ ਬਲ ਬਲ ਜਾਏ ਆਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੇ ਤਿਸ ਕਾ ਨਿਸਤਾਰਾ ਰਹਾਉ ਮਿਤਿਆ ਵਸਤ ਸਤ ਕਰ ਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ।

ਇੱਕ ਨਾਮ ਧਿਆਈ, ਨਾਨਕ ਦੀਨ ਨਾਮ ਮੰਗੈ ਦੁਤੀਆ ਪਰਮ ਚੁਕਾਈ। ਮਾਰੂ ਮਹੱਲਾ ਪੰਜਵਾਂ, ਮੇਰਾ ਠਾਕੁਰ ਅਧ ਭਾਰਾ, ਮੁਇ ਸੇਵਕ ਬੇਚਾਰਾ। ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ, ਮੁਖ ਦਿਉ ਦਾ ਨਾਂ ਰਖਾਓ। ਸਗਲੇ ਮੈਂ ਦੇਖੇ ਜੋਈ,

ਅਗਦ ਸਿਉ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਹਤ ਸਗਲ ਧਿਆਨੋ ਤਜੋ ਮਨ ਤੇ ਅਵਮਾਨੋ ਨਿਚਲ ਤਿਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨਦਿਰ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਅਗਾਏ ਤੈਜ ਸਮਾ ਸੁਪਾਏ ਹਰ ਭੰਡਾਰ ਹਾਥ ਆਇਆ।

ਸਤਿਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗੁਮਾਨ ਅਵਰ ਸਭ ਕੁਛ ਮਿਥਿਆ ਰਸਨਾ ਆਰਾਮ ਰਾਮ ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟੇ ਅਗ ਤੇਰੇ ਜਨਮ ਜਨਮ ਕੇ ਕਮਨ ਬਪਰੋ ਜਾਮ ਰਹਾਉ ਦੁਖ ਦੀਨ ਨਾ ਪਉ ਬਿਆਪੇ ਮਿਲੇ ਸੁਖ ਵਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੇ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾਂ ਜਿੰਨੀ ਨਾਮ ਸਾਰਿਆ ਸੇ ਹੋਤ ਦੇਖੇ ਖੇਹੇ ਪੁੱਤਰ ਮਿੱਤਰ ਬਿਲਾਸ ਬਨਤਾ ਤੂੜ ਤੇ ਏ ਨੇਹ ਮੇਰੇ ਮਨ ਨਾਮ ਨਿਤ ਨਿਤ ਲੇਹ ਜਲ ਤਨਾਹੀ ਅਗਨ ਸਾਗਰ ਦੁਖ ਮਨ ਤਨ ਦੇਹ ਰਹਾਉ ਬਿਰਖ ਛਾਇਆ ਜੈਸੇ ਬਿਨਸਤ ਪਵਨ ਚੂਲਤ ਮੇਹ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰੇ ਕਾਮ ਆਵਤ ਏਹ ਮਾਰੂ ਮਹੱਲਾ ਪੰਜਵਾਂ।

ਕੇਤ ਮਨ ਮੈਂ ਹਰ ਹਰ ਨਿਧਾਨਾ, ਇਹ ਨਿਰਮਲ ਰੀਤ ਰਖਾਉ, ਕਿਰਪਾਲ ਦਿਆਲ ਗੋਪਾਲ ਗੋਬਿੰਦ, ਜੋ ਜਪੇ ਤਿਸ ਸੀਦ, ਨਵਲ ਨਵਤਨ ਚਤਰ ਸੁੰਦਰ, ਮਨ ਨਾਨਕ ਤਿਸ ਸੰਗ ਬੀਦ। ਮਾਰੂ ਮਹੱਲਾ ਪੰਜਵਾਂ, ਚਲਤ ਬੈਸਤ ਸੋਭਤ ਜਾਗਤ, ਗੁਰਮੰਤਰ ਵਿੱਚ ਤਾਰ, ਚਰਨ ਸਰਨ ਭਜ ਸੰਗ ਸਾਧੂ, ਹਉ ਸਾਗਰ ਉਤਰੈ ਪਾਰ, ਮੇਰੇ ਮਨ ਨਾਮ ਹਿਰਦੇ ਧਾਰ, ਕਰ ਪ੍ਰੀਤ ਮਨ ਤਨ ਲਾਏ ਹਰ ਸਿਉ, ਆਵਰ ਸਗਲ ਵਿਸਾਰ ਰਹਾਉ, ਜੀਉ ਮਨ ਤਨ ਪ੍ਰਾਣ ਪ੍ਰਭ ਕੇ, ਤੂੰ ਆਪਣ ਆਪ ਨਿਵਾਰ, ਗੋਬਿੰਦ ਭਜ ਸਾ ਸਵਾਰਥ ਪੂਰੇ, ਨਾਨਕ ਕਭੂ ਨਾ ਹਾਰ।

ਆਨ ਸਾਧ ਵਿਸਾਰ ਹੋਛੇ, ਅਮਰ ਜੋ ਜੁਗ ਜੀਓ ਰਹਾਓ। ਨਾਮ ਇੱਕ ਰਸ ਰੰਗ ਨਾਮਾ, ਨਾਮ ਲਾਗੀ ਲੀਓ। ਮੀਤ ਸਾਜਨ ਸਖਾ ਬੰਧਪ, ਹਰ ਏਕ ਨਾਨਕ ਕੀਓ। ਮਾਰੂ ਮਹੱਲਾ ਪੰਜਵਾਂ, ਪ੍ਰਤਪਾਲ ਮਾਤਾ ਉਧਰ ਰੱਖ ਹੈ, ਲਗਨ ਦੇ ਤਨਾ ਸੇਕ। ਤੋਈ ਸਵਾਮੀ ਈਗਾਂ ਰੱਖ, ਬੂਝ ਬੁੱਧ ਵਿਵੇਕ। ਮੇਰੇ ਮਨ ਨਾਮ ਕੀ ਕਰ ਟੇਕ, ਤਿਸੈ ਬੂਝ ਜਿਨ ਤੂੰ ਕੀਆ, ਪ੍ਰਕਰਨ ਕਾਰਨ ਏਕ ਰਖਾਓ। ਚੇਤ ਮਨ ਮੈਂ ਤਜ ਸਿਆਣਪ, ਜੋੜ ਸਗਲੇ ਭੇਖ। ਸਿਮਰ ਹਰ ਹਰ ਸਦਾ ਨਾਨਕ, ਤਰੇ ਕਈ ਅਨੇਕ। ਮਾਰੂ ਮਹੱਲਾ ਪੰਜਵਾਂ, ਪਤ ਪਾਵਨ ਨਾਮ ਜਾਕੋ, ਅਨਾਥ ਕੋ ਹੈ ਨਾਥ। ਮਹਾਂਪੁਰਜਲ ਮਾਹੇ ਤੁਲਹੋ, ਜਾਕੋ ਲਿਖਿਓ ਮਾਰ।

ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅੰਮ੍ਰਿਤ ਪਾਸ ਕਰੋ ਕਿਰਪਾ ਮੁਰਾਦ ਮਾਧੋ ਸੁਣ ਨਾਨਕ ਜੀ ਵੈ ਗਾਸ ਮਾਰੂ ਅੰਜਲੀ ਮਹੱਲਾ ਪੰਜਵਾਂ ਕਾਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਯੋਗ ਵਿਯੋਗ ਤੁਰੋਂ ਹੀ ਹੂਆ ਪੰਜ ਤਾਤ ਕਰ ਪੁਤਲਾ ਕੀ ਆ ਸਾਹੇ ਕਹਿ ਫੁਰਮਾਇੜੇ ਜੀ ਦੇਹੀ ਵਿੱਚ ਜੀ ਆਏ ਪਇਆ ਜਿੱਥੇ ਅਗਨ ਪਗੇ ਪੜਹਾਰੇ ਊਰਦ ਮੁਖ ਮਹਾਂ ਗੋਬਾਰੇ ਸਾਸ ਸਾਸ ਸੰਭਾਲੇ ਸੋਈ ਉੱਥੇ ਖਸਮ ਛਡਾਏ ਲਾਇਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਸਾਰ ਦੁਨੀ ਚਿਤ ਲਾਇਆ ਆਵੇ ਜਾਏ ਭੁਆਈਏ ਜੋਨੀ ਰਹਿਣ ਨ ਕਿਤ ਹੀ ਥਾਏ ਭਇਆ ਮਿਹਰਬਾਨ ਰਖ ਲਏ ਅਨ ਆਪੇ ਜੀ ਜੰਤ ਸਤ ਕੇ ਥਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪ੍ਰਵਾਨ ਥਿਆ ਮਾਰੂ ਮਹੱਲਾ ਪੰਜਵਾਂ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੇ ਕੀਤਾ ਜਿਸ ਹੋਵੇ ਪਾਪਾ ਮਲੋ ਤੋਵੇ ਸੋ ਸਿਮਰੋ ਪ੍ਰਧਾਨ ਹੇ ਕੜਕਟੇ ਵਾਸੀ ਸਰਬ ਨਿਵਾਸੀ

ਸਮਰੱਥ ਸਵਾਮੀ ਨਾਨਕ ਤਿਸ ਕੁਰਬਾਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨਾਮਾ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂ ਗਦ ਪਾਈ ਰਹਾਓ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਹਾ ਕੋ ਦੁਖ ਹਰਿਓ ਕਰਣਾ ਮੈਂ ਆਪਣੀ ਪੈਜ ਬਡਾਈ ਜੇ ਨਾਰ ਜਸ ਕਿਰਪਾ ਨਦ ਗਾਇਓ ਤਾ ਕੋ ਪਯੋ ਸਹਾਈ। ਕਹੁ ਨਾਨਕ ਮੈਂ ਇਹੀ ਭਰੋਸੈ ਗਹੀ ਆਣ ਸਰਣਾਈ ਮਾਰੂ ਮਹੱਲਾ ਨਾਵਾਂ ਆਪ ਮੈਂ ਕਹਾਂ ਕਰੋ ਰੀ ਮਾਈ ਸਾਗਲ ਜਨਮ ਵਿਖੇ ਨ ਸੁਖ ਹੋਇਆ ਸਿਮਰਿਓ ਨਾਹ ਕਨਾਈ ਰਖਾਓ। ਤਾਲ ਫਾਲ ਜਬ ਕਰ ਮੈਂ ਮਿਲੀ ਤੇ ਸੁ ਸਭ ਸਰਾਈ ਰਾਮ ਨਾਮ ਨਿਆ ਸੰਕਟ ਮੈਂ ਕੋ ਅਭੋਤ ਸਹਾਈ ਜੋ ਸੰਪਤੀ ਆਪਣੀ ਕਰ ਮਾਨੀ ਕਿਰਮੋ ਪਈ ਪਰਾਈ। ਕਹੋ ਨਾਨਕ ਯੈ ਸੋਚ ਰਹੀ ਮਨ ਹਰ ਜਸ ਕਭੂ ਨਾ ਗਾਈ ਮਾਰੂ ਮਹੱਲਾ ਨਾਵਾਂ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੀਮਤ ਜਨਮ ਸਰਾਇਓ ਆਰਾਮ ਭਜਨ ਨਹੀਂ ਲਾਗਿਓ ਰਹਾਓ। ਜਮ ਕੋ ਡੰਡ ਪਰਿਓ ਸ੍ਰੀ ਉਪਰ ਤਬ ਸੋਭਤ ਤੈ ਜਾਗਿਓ ਤਾਂ ਹੋਤ ਆਪਕੇ ਪੁਛਤਾਏ ਝੂਟਤ ਨਾਹਨ ਪਾਗਿਓ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨਰਾਗਿਓ ਸੋਫਲ ਜਨਮ ਨਾਨਕ ਤਬ ਹੂਆ ਜੋ ਪ੍ਰਭ ਜਸ ਮੈਂ ਪਾਗਿਓ। ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ਅੜਸੜ ਤੀਰਥ ਬਹੁ ਕਣਾ ਪ੍ਰਮ ਥਾਕੇ ਪੇਖਾ ਸਾਚੋ ਸਾਹਿਬ ਨਿਰਮਲੋ।

ਮਤੀ ਨਾਮ ਉਧਾਰਾ ਗੁਰ ਪੂਰੇ ਪੂਰੀ ਮਤ ਹੈ ਪੂਰੇ ਸ਼ਬਦ ਵਿਚਾਰ ਅੜਸੜ ਤੀਰਥ ਹਰ ਨਾਮ ਹੈ ਕਿਲਬ ਕਾਟਣ ਹਾਰ ਜਲ ਬਲੋਵੇ ਜਲ ਮਸੇ ਤਤ ਲੋੜੇ ਅੰਧ ਅਗਿਆਨਾ ਗੁਰਮਤੀ ਤਦ ਮਸੀਏ ਅੰਮ੍ਰਿਤ ਪਾਇ ਗਏ ਨਾਮ ਨਦਾਨਾ ਮਾਨਮੁਖ ਤਤ ਨਾ ਜਾਣਨੀ ਪਸ਼ੂ ਮਹੇ ਸਮਾਨਾ ਹਉਮੈ ਮੇਰਾ ਮਰੀ ਮਰ ਮਰ ਜੰਮੇ ਵਾਰੋ ਵਾਰ ਗੁਰ ਕੈ ਸਬਦੇ ਜੇ ਮਰੇ ਫਿਰ ਮਰੇ ਨਾ ਦੂਜੀ ਵਾਰ ਗੁਰਮਤੀ ਜਗ ਜੀ ਮਨਮਾਨ ਵਸੈ ਸਭ ਕੋਲ ਉਦਾਹਰਣ ਹਾਰ ਸੱਚਾ ਵੱਖਰ ਨਾਮ ਹੈ ਸੱਚਾ ਵਾਪਾਰਾ ਲਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਭਾਏ ਤਾਰ ਕਮਾਵਣੀ ਨਿਤ ਟੋਟਾ ਸਹਿ ਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਕਰ ਬਾਰ ਸੱਚਾ ਭੋਜਨ ਪਾਓ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆਂ ਦੋ ਸੋ ਸੰਘਾਰਾ।

ਸਭ ਦੀ ਦਰ ਜੋਈ ਹੈ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੁੱਕਈ ਸਾਚੇ ਵਾਪਾਰ ਮਾਰੂ ਮਹੱਲਾ ਪਹਿਲਾ ਬੇਖ ਬੋਹਿਤਾ ਲਾਦਿਆ ਦੀਆ ਸਮੁੰਦ ਮਝਾਰ ਕੰਧੀ ਦਿਸ ਨਾ ਆਵਈ ਨਾ ਉਰਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਰ।

ਸ਼ਬਦ ਲੰਘਾਵਣ ਹਾਰ ਤਿੱਥੇ ਪਵਣ ਨਾ ਪਾਪ ਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸੱਚ ਨਾਏ ਫਵਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਓ ਲਿਵਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੇ ਸਮਾਏ ਸੱਪ ਪੜਾਈ ਪਾਈਏ ਬਿਸ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਏ ਕਿਸ ਨੂੰ ਦੀਜੈ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮਛ ਫਹਾਈਏ ਕੁੰਡੀ ਜਾਲ ਵਤਾਏ ਦੁਰਮੁਖ ਫਾਥਾ ਫਾਈਏ ਫਿਰ ਪਛੋਤਾਏ ਜੰਮਣ ਮਰਨ ਨਾ ਸੁਝਈ ਕਿਰਤਨਾ ਮੇਟਿਆ ਜਾਏ ਹਉਮੈ ਬਿਖ ਪਾਏ ਜਗਤ ਉਪਾਇਆ ਸ਼ਬਦ ਵਸੇ ਬਿਖ ਜਾਏ ਜਰਾ ਜੋਏ ਨਾ ਸਕਈ ਸੱਚ ਰਹੇ ਲਿਵ ਲਾਏ ਜੀਵਨ ਮੁਕਤ ਸੋ ਆਖੀਏ ਜਿਸ ਵਿਚੋ ਹਉਮੈ ਜਾਏ ਕੰਧੇ ਧਾਵਤ ਜਗ ਵਧਿਆ ਨਾ ਬੂਝੇ ਵਿਚਾਰ ਜੰਮਣ ਮਰਨ ਮਸਾਰਿਆ ਮਨਮੁਖ ਮੁਗਧ ਗੁਵਾਰ ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗੇ ਅੰਮ੍ਰਿਤ

ਤਾਂ ਬਿਨਾ ਕੋ ਕਛ ਨਹੀਂ, ਗੁਰ ਪੂਰੇ ਪੂਰੀ ਮਤਕੀਨ ਰਹਾਉ। ਅਵਗੁਣ ਸੁਭਰ ਗੁਣ ਨਹੀਂ, ਬਿਨ ਗੁਣ ਕਿਉਂ ਕਰ ਜਾਓ। ਸਹਿਜ ਸਭ ਸੁਖ ਉਪਜੈ, ਬਿਨ ਭਾਗਾਂ ਤਨ ਨਾਹੇ। ਜਿਨ ਕੇ ਨਾਮ ਨਾ ਮਨ ਵਸੇ, ਸੇ ਵਾਧੇ ਦੁਖ ਸਹਾਹੇ। ਜਿਨੀ ਨਾਮ ਸਾਰਿਆ, ਤੇ ਕਿੱਤ ਆਏ ਸੰਸਾਰ। ਆਗੇ ਪਾਸੇ ਸੁਖ ਨਹੀਂ, ਗਾਡੇ ਲਾਦੇ ਸ਼ਾਰ। ਵਿਛੜਿਆ ਮੇਲਾ ਨਹੀਂ, ਤੂੰ ਕਣੋ ਜਮਦਵਾਰ। ਅੱਗੇ ਕਿਆ ਜਾਣਾ ਨਾ ਹੈ, ਮੈਂ ਭੁੱਲੇ ਤੂੰ ਸਮਝਾਏ। ਭੁੱਲੇ ਮਾਰਗ ਜੋ ਦੱਸੇ, ਤਿਸ ਕੇ ਲਾਗੋ ਪਾਏ। ਹੋਰ ਬਿਨ ਦਾਤਾ ਕੋ ਨਹੀਂ, ਕੀਮਤ ਕਹਿਣ ਨਾ ਜਾਏ। ਸਾਜਨ ਦੇਖਾਂ ਤਾਂ ਗਲ ਮਿਲਾਂ, ਸਾਚ ਪਠਾਇਓ ਲੇਖ। ਮੁਖ ਧਿਮਾਣੇ ਤਨ ਖੜੀ, ਗੁਰਮੁਖ ਆਖੀ ਦੇਖ। ਉਦ ਪਾਵੇ ਤੂੰ ਮਨ ਵਸੇ, ਨਦਰੀ ਕਰਮ ਵਸੇਖ। ਭੂਖ ਪਿਆਸੋ ਜੇ ਭਵੇ,

ਦੇ ਨਗਰੀ ਨਾਇਕ ਨਵਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਦਰ ਸਰੂਪ ਜੋਤ ਪਾਵੇ ਸੋਥੀਏ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਤ ਨਰੋਕ ਸੱਚ ਪਾਵੇ ਸਾਚੋ ਚਵੇ ਝੂਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ।

ਗੁਰਕੇ ਪਏ ਸਹਿਜ ਸੁਪਾਈ, ਲਾਲੇ ਖਸਮ ਪਛਾਣਿਆ ਵੱਡੀ ਵਡਿਆਈ, ਖਸਮ ਮਿਲੇ ਸੁਖ ਪਾਇਆ, ਕੀਮਤ ਕਹਿਣ ਨਾ ਜਾਈ, ਲਾਲਾ ਗੋਲਾ ਖਸਮ ਕਾ ਖਸਮੇ ਵਡਿਆਈ, ਗੁਰ ਪ੍ਰਸਾਦੀ ਉਭਰੇ ਹਰ ਕੀ ਸਰਣਾਈ, ਰਹਾਉ ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫੁਰਮਾਈ, ਲਾਲੇ ਹੁਕਮ ਪਛਾਣਿਆ ਸਦਾ ਰਹੇ ਰਜਾਈ, ਆਪੇ ਮੀਰਾ ਬਖਸ ਲਏ ਵੱਡੀ ਵਡਿਆਈ, ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ, ਤੇਰੀ ਸੇਵਾ ਸੋ ਕਰੇ ਜਿਸਨੂੰ ਲਹਿ ਤੂੰ ਲਾਈ, ਬਿਨ ਸੇਵਾ ਕਿਨੇ ਨਾ ਪਾਇਆ ਦੂਜੇ ਪਰਮ ਖੁਆਈ, ਸੋ ਕਿਉ ਮਨੋ ਵਸਾਰੀ ਹੈ ਨਿਰਦੇਹ ਚੜੇ ਸਵਾਇਆ, ਜੀਉ ਪਿੰਡ ਸਭ ਤਿਸਦਾ ਸਾਹਿਬ ਤਿਨੇ ਵਿੱਚ ਪਾਇਆ, ਜਾਂ ਕਿਰਪਾ ਕਰੇ ਤਾਂ ਸੇਵੀਏ ਸੇਵ ਸੱਚ ਸਮਾਇਆ, ਲਾਲਾ ਸੋ ਜੀਵਤ ਮਰੇ ਮਰ ਵਿੱਚੋ ਆਪ ਗਵਾਏ, ਬੰਧਨ ਟੁੱਟੇ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ, ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ, ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗੁਣਿਆਰ, ਤੁਝੇ ਵਿੜਦਾਤਾ ਕੋ ਨਹੀਂ ਤੂੰ ਬਖਸ਼ਣਹਾਰ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ, ਗੁਰਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ, ਨਾਮ ਪਦਾਰਥ ਅਮਰ ਹੈ ਹਿਰਦੇ ਮਨ ਮਸਾਏ, ਗੁਰ ਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮਨਾਏ, ਪੁਇਨਾ ਰੂਪਾ ਸਭ ਤਾਤ ਹੈ ਮਾਟੀ ਰਲ ਜਾਈ, ਬਿਨ ਨਾਵੇ ਨਾਲ ਨ ਚੱਲਈ ਸਤਿਗੁਰ ਬੂਝ ਬੁਝਾਈ, ਨਾਨਕ ਨਾਮ ਰੱਤੇ ਸੇ

ਰਗਾਓ ਤੇ ਗੁਣ ਵਿਸਰ ਗਏ ਅਪਰਾਧੀ। ਮੈਂ ਬੋਰਾ ਕਿਆ ਕਰੋ ਹਰੇ, ਤੂੰ ਦਾਤਾ ਦਇਆਲ ਸਭੇ ਸਿਰ, ਆਹੇ ਨਿਸ ਦਾਤ ਸੁਮਾਰ ਕਰੇ। ਚਾਰ ਪਦਾਰਥ ਲੈ ਜਗ ਜਨਮਿਆ, ਸਿਵ ਸਕਤੀ ਕਰ ਵਾਸ ਧਰੇ, ਲਾਗੀ ਭੂਖ ਮਾਇਆ ਮੁਗਜੋਗ, ਮੁਗਦ ਪਦਾਰਥ ਮੋਏ ਖਰੇ, ਕਰਨ ਪਲਾਵ ਕਰੇ ਨਹੀਂ ਪਾਵੇ, ਏਤ ਉਦ ਟੂੰਡਤ ਥਾਗ ਪਰੇ। ਕਾਮ ਕ੍ਰੋਧ ਅੰਕਾਰ ਵੇ ਆਪੇ, ਕੂੜ ਕੁਟਾਂ ਸਿਉ ਪ੍ਰੀਤ ਕਰੇ, ਖਾਵੇ ਪੂਗੇ ਸੁਣ ਸੁਣ ਦੇਖੇ, ਪੈਰ ਦਿਖਾਵੇ ਕਾਲ ਘਰੇ, ਬਿਨ ਗੁਰ ਸ਼ਬਦ ਨ ਆ ਪਛਾਣੇ, ਬਿਨ ਹਰ ਨਾਮ ਨਾ ਕਾਲ ਟਰੇ। ਜੇਤਾ ਮੋਹ ਹਉਮੈ ਕਰ ਭੁੱਲੇ, ਮੇਰੀ ਮੇਰੀ ਕਰਤੇ ਸ਼ੀਨ ਕਰੇ, ਤਾਨ ਤਨ ਬਿਨਸੈ ਸਹਿ ਸਹਿ ਸਹਿਸਾ, ਫਿਰ ਪਛਤਾਵੇ ਮੁਖ ਤੂਰ ਪਰੇ। ਬਿਰਧ ਪਿਆ ਜੋਬਨ ਤਨ ਖਿਸਿਆ, ਕਾਫ ਕੰਠ ਬਰੁੱਧ ਹੋ ਨੈਨੋ ਨੀਰ ਟਰੇ। ਚਰਨ ਰਹੇ ਕਰ ਕੰਪਨ ਲਾਗੇ, ਸਾਗ ਤਰਾਮ ਨਾ ਹਿਰਦੇ ਹਰੇ, ਤੁਰਤ ਗਈ ਕਾਲੀ ਹੂੰ ਧੌਲੇ, ਕਿਸੇ ਨਾ ਪਾਵੇ ਰੱਖਿਓ ਘਰੇ। ਵਿਸਰਤ ਨਾਮ ਐਸੇ ਦੁਖ ਲੱਗ ਹੈ, ਜਮ ਮਾਰ ਸੁਮਾਰੇ ਨਰਕ ਖਰੇ, ਪੂਰਵ ਜਨਮ ਕੋ ਲੇਖ ਨਾ ਮਿਟਈ, ਜਨਮ ਮਰੇ ਕਾ ਕੋ ਦੋਸ ਧਰੇ। ਬਿਨ ਗੁਰ ਬਾਦ ਜੀਵਨ ਹੋਰ ਮਰਣਾ, ਬਿਨ ਗੁਰ ਸਬਦੇ ਜਨਮ ਜਰੇ, ਖੁਸ਼ੀ ਖੁਆਰ ਪਏ ਰਸ ਭੋਗਣ, ਹੋਗਟ ਕਰਮ ਵਿਕਾਰ ਕਰੇ। ਨਾ ਵਿਸਾਰ ਲੋਭ ਮੂਰਖ ਹੋਇਓ, ਸਿਰ ਧਰਮ ਰਾਏ ਕਾ ਡੰਡ ਪਰੇ, ਗੁਰਮੁਖ ਰਾਮ ਨਾਮ ਗੁਣ ਗਾਵੇ, ਜਾ ਕੋ ਹਰ ਪਰ ਨਦਰ ਕਰੇ, ਤੇ ਨਿਰਮਲ ਪੁਰਖ ਅਪਰੰਪਰ ਪੂਰੇ, ਤੇ ਜਗ ਮੈਂ ਗੁਰ ਗੋਬਿੰਦ ਹਰੇ। ਹਰ ਸਿਮਰਹੋ ਗੁਰਬਜ ਸੁਮਾਰਹੋ, ਸੰਗਤ ਹਰ ਜਨ ਭਾਉ ਕਰੇ, ਹਰ ਜਨ ਗੁਰ ਪ੍ਰਧਾਨ ਦੁਆਰੇ, ਨਾਨਕ ਤਿੰਨ ਜਨ ਕੀ ਰੇਨ ਹਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਰੂ ਕਾਫੀ ਮਹੱਲਾ ਪਹਿਲਾ।

ਕੀਤੀ। ਇੱਕ ਪੂਰੀ ਨਦਰ ਨਿਹਾਲ ਰਹਾਉ, ਬੇਈੜੇ ਡੋਹਾਗਣੀ ਸੌਰੜੇ ਕਿਉਂ ਜਾਓ। ਮੈਂਗਲ ਔਗੁਣ ਮੁੱਠੜੀ ਬਿਨ ਪ੍ਰਚੂਰ ਮਰਾਓ, ਪੇਈੜੇ ਪਿਰ ਸਮਲਾ ਸੌਰੜੇ ਕਰਵਾਸ। ਸੁਖ ਸੁਵੰਧ ਸੁਹਾਗਣੀ ਪਿਰ ਪਾਇਆ ਗੁਣ ਤਾਸ, ਲੇਫ ਨਿਹਾਲੀ ਪਟਕੀ ਧਾਪੜ ਅੰਗ ਬਣਾਏ, ਫਿਰ ਮੋਤੀ ਡੋਹਾਗਣੀ ਤਿੰਨ ਡੁੱਖੀ ਰਹਿਣ ਵਿਖਾਏ। ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰਿਓ, ਫਿਰ ਬਿਨ ਜੋਬਨ ਬਾਦ ਗਏਮ ਵਾਂਡੀ ਚੂਰੇਂਦੀ ਚੂਰੇਓ। ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ। ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ, ਗੁਰਮੁਖ ਬੂਝੇ ਜਾਣੀਏ ਹੋਮੇ ਗਰਭ ਨਿਵਾਰ। ਤੋ ਪਾਵਨ ਤੋ ਜਿਹਾ ਮੂੰਹ ਜਿਹਾ ਕੀਤੀ ਆਹ, ਨਾਨਕ ਨਾਉ ਨਾ ਵਿਛੜੈ ਤਿੰਨ ਸੱਚੇ ਰਤੜੀਆਹ। ਮਾਰੂ ਮਹੱਲਾ ਪਹਿਲਾ ਨਾ ਪੈਣਾ ਭਰਜਾਈਆਂ, ਨਾ ਸੇ ਸੱਸੜੀਆਂ ਸੱਚਾ।

ਦਿੱਤਾ ਪਵਥ ਕੀ ਗੁਰ ਪਿਰ ਮੇਲਮ ਦਿੱਤਮ ਮਿਲਾਏ ਹਰਹਾਉ। ਸੁਫੀ ਨਾਨੀ ਮਾਸੀਆਂ ਦੇਰ ਜਿਠਾਨੜੀਆ ਆਵਨ ਮੰਜਨ ਨਾ ਰਹਿਣ ਪੂਰ ਪਰੇ ਪਈਆ ਮਾਮੇ ਤਏ ਮਾਂ ਮਾਣੀਆਂ ਭਾਇ ਬਾਪ ਨਾ ਮਾਓ ਸਾਧ ਲੱਡੇ ਤਿੰਨ ਨਾਠੀਆਂ ਪੀੜ ਕਣੀ ਦਰੀਆਓ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸਚ ਵਿਛੋੜਾ ਨਾ ਥੀਏ ਸੋ ਸੋ ਰੰਗ ਰਵੰਤ ਸਭੇ ਰੁਤੀ ਚੰਗੀਆਂ ਜਿਤ ਸੱਚੇ ਸਿਓ ਨੇ ਹੋ ਸਾਤਨ ਕੰਤ ਪਛਾਣਿਆ ਸੁਖ ਸੁੱਤੀ ਨਿਸ ਡੇਹ ਪੱਤਣ ਕੂਕੇ ਪਾਤਣੀ ਵੰਯੋ ਤਰੁਕ ਵਿਲਾੜ ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ ਹਿਕ ਨੀ ਲੱਦਿਆ ਹਿਕ ਲੱਦ ਗਏ ਹਿਕ ਪਾਰੇ ਪਰ ਨਾਲ ਜਿੰਨੀ ਸੱਚ ਵਣਜਿਆ ਸੇ ਸੱਚੇ ਭਵ ਨਾਲ ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸਦਾ ਕੋਏ ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੇ ਰੰਗੇ ਰਾਤਾ ਅਣ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਓ ਰਹਾਓ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਓ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਓ ਗੁਰਦੁਆਰੇ ਨਾ ਉਹ ਪਾਈਏ ਬਿਨ ਸਤਿਗੁਰ ਪੱਲੇ ਨਾ ਪਾਏ ਸਤਿਗੁਰ ਕੇ ਭਾਣੇ ਮਨ ਵਸੇ ਤਾਂ ਆਏ ਨਿਸਰਹਿ ਲਿਵਲਾਏ ਅਰਾਜੰ ਰੰਗੰ ਰੂਪੰ ਮਾਲੰ ਜੋ ਬੰਤੇ ਜੂਵਾਰੀ ਹੁਕਮੀ ਬਾਧੇ ਪਾਸੇ ਖੇਲੇ ਚੌਪੜ ਏਕਾ ਸਾਰੀ ਜਗ ਚਤਰ ਸਿਆਣਾ ਪਰਮ ਭੁਲਾਣਾ ਨਾਉ ਪੰਡਿਤ ਪੜੇ ਗਾਵਾਰੀ ਨਾਉ ਵਿਸਾਰੇ ਵੇਦ ਸਮਲ ਹੈ ਵਿਦ ਪੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੇ ਕਜਲ ਝਰੇ ਇਹ ਸੰਸਾਰ ਤਸੇ ਕੀ ਕੋਠੀ ਜੋ ਪੈਸੇ ਸੋ ਗਰਭ ਜਰੈ ਰਈ ਤਰਾ ਜੇ ਕਾਂ ਸਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ ਮਾਰੂ ਮਹੱਲਾ ਤੀਜਾ ਕਾਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿਜ ਸੁਭਾਏ ਇਹ ਆਵੇਦਨ ਸੋਈ ਜਾਣੇ ਅਵਰ ਕੇ ਜਾਣੇ ਕਾਰੀ ਜੀਓ ਆਪੇ ਮਿਲੇ ਆ ਮਿਲਾਏ

ਓਂਕਾਰ ਤੀਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭਰਮਤੇ ਭਰਮਤੇ ਦੁਰਲਭ ਜਨਮ ਅਵਪਾਇਓ ਤੇਰੇ ਮੂੜੇ ਤੂੰ ਹੋਛੇ ਰਸਲ ਬਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸੁ ਉਰਜਾਇਓ ਰਹਾਉ ਰਤਨ ਜਵੇ ਹਰ ਬੰਜਨ ਆਇਓ ਕਾਲਰ ਲਾਲ ਚਲਾਇਓ ਜੇ ਕਰਮ ਤੁ ਰਹਿ ਨਾ ਬਸਨਾ ਤੂੰ ਕਰ ਚੀਤਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਕ ਨਹੀਂ ਤੁਧ ਗਾਇਓ ਜਾਂ ਜਾਣਾ ਸੋ ਥਾਨ ਸਾਰਿਓ ਇੱਕ ਨਿਮਕ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਗ ਸਮੱਗਰੀ ਇਸ ਹੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਪਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾਂ ਕਾਰ ਅਨੁਗ੍ਰਹ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੇ ਨਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾ ਮੀ ਜਾਨ ਰਖਾਓ ਸੰਸਾਰ ਸਾਗਰ ਜਿਨ ਉਪਾਇਓ ਸਰਣ ਪ੍ਰਭ ਕੀ ਗਹੀ

ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ, ਗੁਰ ਚਰਣੀ ਮਨ ਲਾਗਣਾ, ਇਹ ਬਿਧ ਤਿਸੇ ਪ੍ਰਾਪਤੇ, ਜਾ ਕੇ ਮਸਤਕ ਭਾਗਣਾ, ਕਹੋ ਨਾਨਕ ਤੇਸ ਸਭ ਕੁਛ ਨੀਕਾ, ਜੋ ਪ੍ਰਭ ਕੀ ਸਰਨਾਗਣਾ, ਮਾਰੂ ਮਹੱਲਾ ਪੰਜਵਾਂ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ੍ਰਵਣ ਸੁਨਾਵਣਾ, ਰਹਾਓ ਤੁਧ ਆਪਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਨਾ, ਸੰਤ ਕਿਰਪਾ ਤੇ ਹਿਰਦੇ ਵਸ, ਦੂਜਾ ਪਾਓ ਮਿਟਾਵਨਾ, ਭਗ ਦਇਆ ਤੇ ਬੁੱਧ ਪਰਗਸ, ਦੁਰਮਤ ਦੂਖ ਤਜਾਵਨਾ, ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨਾ ਪਾਵਨਾ, ਨੌ ਨਿਧ ਰਿਧ ਸਿਧ ਪਾਈ, ਜੋ ਤੁਮਰੇ ਮਨ ਪਾਵਨਾ, ਸੰਤ ਬੇਰਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੇ ਜਾਵਨਾ, ਮੂਹੇ ਨਿਰਗੁਣ ਕੋ ਕੋਈ ਨਾ ਰੱਖੇ, ਸੰਤਾਂ ਸੰਗ ਸਮਾਵਨਾ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮੱਧੇ ਹਰ ਹਰ ਰਾਵਨਾ, ਮਾਰੂ ਮਹੱਲਾ ਪੰਜਵਾਂ, ਜੀਵਨਾ ਸਫਲ ਜੀਵਨ, ਸੁਣ ਹਰ ਹਰ ਜਪ ਸਾ ਜੀਵਨਾ, ਅਰਹਾਉ ਪੀਵਨਾ ਜਿਤ ਮਨ ਆਗਾਵੇ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਣਾ ਜਿਤ ਭੂਖ ਨਾ ਲਾਗੇ, ਸੰਤੋਖ ਸਦਾ ਤ੍ਰਿਪਤੀਵਨਾ, ਪਹਿਨਣਾ ਰੱਖ ਪਦ ਪਰਮੇਸ਼ਰ, ਫਿਰ ਨਾਂਗੇ ਨਹੀਂ ਥੀਵਨਾ, ਪੋਗਨਾ ਮਨ ਮੱਧੇ ਹਾਰਸ, ਸੰਤ ਸੰਗਤ ਮੈਂ ਲੀਵਨਾ, ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ, ਮਾਤਿਆ ਹਰ ਰਸ ਮੈਂ ਰਾਤੇ, ਬੋੜ ਨਾ ਕਭੂ ਔਖੀਵਨਾ, ਮਿਲਿਓ ਤਿਸ ਸਰਬ ਨਿਧਾਨਾ।

ਪ੍ਰਸਾਦ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮਹੰਤਾ ਦੋਉ ਬਵਸਥਾ ਤੇ ਜੋ ਮੁਕਤਾ ਤੋਈ ਸੁਹੇਲਾ ਪਾਲੀਏ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ ਬਹੁਤ ਵੇਦ ਪਾਠ ਸਭ ਸੋਧਾ ਦੇਹੀ ਮੈਂ ਜੋ ਰਹੇ ਅਲਿਪਤਾ ਇਸ ਜਨ ਕੀ ਪੂਰਨ ਖਾਲੀਏ ਜਾਗਤ ਸੂਤਾ ਪਰਮ ਵਿਗੂਤਾ ਬਿਨ ਗੁਰਮੁਕਤ ਨ ਹੋਈਏ ਮੀਤਾ ਸਾਧ ਸੰਗ ਟੁੱਟੇ ਹੋ ਬੰਧਨ ਏਕੋ ਏਕ ਨਿਹਾਲੀਏ ਕਰਮ ਕਰੇ ਤਾਂ ਬੰਧਾ ਨਹਿ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸੁਮ ਜਾਣੇ ਕੜ ਕੜ ਰਾਮ ਹੇ ਆਲੀਏ ਸੰਸਾਰੇ ਮੈਂ ਸਹਿਸਾ ਵਿਆਪੇ ਆਕਾਥ ਕਥਾ ਅਗੋਚਰ ਨਹੀਂ ਜਾਪੇ ਜਿਸੇ ਬੁਝਾਏ ਸੋਈ ਬੂਝੇ ਉਹ ਬਾਲਕ ਵਾਂਗੀ ਪਾਲੀਏ ਛੋੜ ਬਹਿ ਤੋ ਛੂਟੇ ਨਾਹੀ ਜਾਓ ਸਿੰਚੇ ਤੋ ਪਉ ਮਨ ਮਾਹੀ ਏਸੀ ਮੈਂ ਜਿਸ ਕੀ ਪਤ ਰੱਖੇ ਤੇ ਸਾਧੂ ਚੌਰ ਟਾਲੀਏ ਜੋ ਸੂਰਾ ਤਿਸ ਹੀ ਹੋਏ ਮਰਣਾ ਜੋ ਪਾਗੇ ਤਿਸ ਜੋ ਨੀ ਫਿਰਣਾ ਜੋ ਵਰਤਾਏ ਸੋਈ ਫਰਮਾਨੇ ਬੁਝ ਹੁਕਮੇ ਦੁਰਮਤ ਜਾਲੀਏ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖਦਾਤੇ ਤੂੰ ਦੇ ਤਾਂ ਨਾਮ ਸੰਭਾਲੀਏ ਮਾਰੂ ਮਹੱਲਾ ਪੰਜਵਾਂ ਬਿਰਖ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਹਸਤ ਅਧੋਧ ਪਇਆ ਉੜ ਚੱਲੇ ਜਿਉ ਜਿਉ ਔਧ ਵਿਖਾਣੀਆਂ ਪਾਪ ਕਰਿੱਦੜ ਸਰਪਰ ਮੁੱਠੇ ਅਜਰਾਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ ਸੰਗ ਨ ਕੋਈ ਪਈਆ ਬੇਬਾ ਮਾਲ ਜੋਬਨ ਤਨ ਛੋੜ ਵੰਜੇ ਸਾ।

ਤੇ ਉਹ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮੇਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਹੋ ਗੁਣ ਗੀਤਾ ਨਿੱਤ ਵਿਖਾਣੀਆਂ ਮਾਰੂ ਸੋ ਲਿਖੇ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਚਾ ਸਚ ਸੋਈ ਅਵਰ ਨਾ ਕੋਈ ਜਿਨ ਸਿਰ ਜੀ ਤਿਨਹੀ ਫੁਨ ਗੋਈ ਜਿਉ ਪਾਵੇ ਤਿਉ ਰੱਖ ਹੋ ਰਹਿਣਾ ਤੁਮ ਸੁ ਕਿਆ ਮੁਕਰਾਈ ਹੈ ਆਪਿਓ ਪਾਏ ਆਪ ਖਪਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦਾਨਾ ਆਪੇ ਬੀਨਾ ਆਪੇ ਆਪਿਓ ਪਾਏ ਪਤੀਨਾ ਆਪੇ ਪੌਣ ਪਾਣੀ ਬੈਸੰਤਰ ਆਪੇ ਮੇਲ ਮਿਲਾਈ ਹੈ ਆਪੇ ਸਾਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰਸੂਰਾ ਕਾਲ ਜਾਲ ਜਮ ਜੋਏ ਨਾ ਸਕੈ ਸਾਚੇ ਸੁਨ ਲਿਵਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿੜ ਬਾਂਧੀ ਜਗ ਖੇਲੇ

ਅਨ ਦੇਨ ਕੜ ਕਰ ਸ਼ਬਦ ਰਜਾਈ ਹੈ ਆਪੇ ਰਤਨ ਅਨੂਪ ਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸੇ ਆਪੇ ਦੇ ਲੈ ਭਾਈ ਹੈ ਆਪੇ ਤਨਖੇ ਆਪੇ ਸਰਬਾਣਾ ਆਪੇ ਸੁਰ ਸਰੂਪ ਸਿਆਣਾ ਕਹਿਤਾ ਭਗਤਾ ਸੁਨਤਾ ਸੋਈ

ਵਾਲਾ ਸਰਬ ਜੀਆਂ ਜਗਜੋਤ ਤੁਮਾਰੀ ਜੈਸੀ ਪ੍ਰਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਪੋ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦੀਸੇ ਸਭ ਆਵਣ ਜਾਣੀ ਚੇਈ ਸਾ ਸੱਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੈ ਸ਼ਬਦ ਬੁਝਾਏ ਸਤਿਗੁਰ ਪੂਰਾ

ਸਾਬਦ ਸਹਿਜ ਰਸ ਅੰਤਰ ਮਨ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਪਾਈ ਮਨ ਭਾਈ ਹੈ ਆਪ ਨਿਰਾਲਮ ਗੁਰਗਮ ਗਿਆਨਾ ਜੋ ਦਿਸੇ ਤੁਝ ਮਾਏ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੇ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਤੌਲ ਆਕਾਸੰ

ਘਰ ਨਹੀਂ ਪਾਲੇ, ਤਾਇਆ ਨਗਰ ਟਹਿ ਟਹਿ ਟੇਰੀ, ਬਿਨ ਸਬਦੇ ਪਦ ਜਾਈ ਹੇ, ਗੁਰਤੇ ਬੂਝੇ ਤੇ ਪਵਣ ਸੂਝੇ, ਮਨਸਾ ਮਾਰ ਮਨੇ ਸੋ ਲੂਜੇ, ਜੋ ਤੋ ਸੇਵ ਹੈ ਸੇ ਤੁਝਗੀ ਜੇਹੇ, ਨਿਰਪੋ ਬਾਲ ਸਿਖਾਈ ਹੇ, ਆਪੇ ਸੁਰਗੁਮਸ਼ ਪਏ ਅੱਲਾ।

ਏ ਪੜਕਾਰੇ ਮਨਮੁਖ ਤੱਕੇ ਕੁੰਡਾ ਚਾਰੇ ਬਿਨ ਸਤਿਗੁਰ ਸੇਵੇ ਕਿਉਂ ਸੋ ਪਾਈਏ ਸੱਚੇ ਹੱਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗ ਲਏ ਮਨਸੋ ਲੂਜੇ।

ਜੋ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰਵ ਰਹੇ ਆ ਮਨ ਰਾਤਾ, ਇਸ ਕੀ ਓੜ ਗਹੀ ਸੁ ਪਾਇਆ, ਮਨ ਤਨ ਮਾਇਲ ਨ ਕਾਈ ਹੈ, ਜੀ ਬਰਸਾਇਣ ਸਾਚੇ ਰਾਤੀ, ਹਰ ਪ੍ਰਸੰਗੀ ਭਉ ਨਾ ਪ੍ਰਾਤੀ, ਸ੍ਰਵਣ ਸਰੋਤ ਰੱਜੇ ਗੁਰਬਾਣੀ, ਜੋਤੀ ਜੋਤ ਮਿਲਾਈ ਹੈ, ਰਖ ਰਖ ਪੈਰ ਤਰੇ ਪੋ ਧਰਣਾ, ਜਤ ਕਾ ਦੇਖੋ ਤੇਰੀ ਸਰਣਾ, ਦੋ ਸੁਖ ਦੇਹ ਤੂਹੇ ਮਨ ਭਾਵੇ, ਕੁਝ ਕੀ ਸੋ ਬਣ ਆਈ ਹੈ।

ਆਗੇ ਪਰ ਜੋ ਬ੍ਰਹਮ ਮਰ ਜਾਏ ਕੇ ਕੀਜੈ ਮੇਰਾ ਮੇਰਾ ਕਰੋ ਬੀਜੈ ਮਾਇਆ ਕਾਰਣ ਰੋਏ ਵਗੂਚੈ ਸਿਖ ਜੀਵਨ ਸੰਸਾਰ ਆਗੇ ਕਾਲੀ ਹੂਬਨ ਤੋਲੇ ਆਏ ਵਿਣ ਨਾਵੇ ਗਤ ਗਿਆ ਗਵਾਏ ਦੁਰਮਤ ਅੰਧਲਾ ਬਿਰਸ ਬੇਨਸ ਮੂਠੇ ਰੋਏ ਪੁਕਾਰ ਆਗੇ ਆ ਵਿਚਾਰ ਨਾ ਰੋਵੇ ਕੋਈ ਸਤਿਗੁਰ ਮਿਲੇ ਤਾਂ ਸੋਝੀ ਹੋਈ ਬਿਨ ਗੁਰ ਬਜਰਕ ਪਾਠ ਨਾ ਖੁੱਲੇ ਸ਼ਬਦ ਮਿਲੇ ਨਿਸਤਾਰ ਆਗੇ ਬਿਰਧ ਪਿਆ ਤਨ ਚੀਜੇ ਦੇਹੀ ਆਰਾਮ ਨਾ ਜਪੀ ਅੰਤ ਸੁਨੇਹੀ ਨਾਮ ਸਾਰ ਚੱਲੇ ਮੋਹਿ ਕਾਲੇ ਦਰਗੇ ਝੂਠ ਖੁਵਾਰ ਆਗੇ ਨਾਮ ਸਾਰ ਚੱਲੇ ਕੂੜਿਆਰੋ ਆਵਤ ਜਾਤ ਪੜੇ ਸਿਰ ਚਾਰੋ ਸਹੁ ਰੜੇ ਕਰ ਵਾਸ ਨ ਪਾਏ ਪੇਈ ਅੜੇ ਸਿਰ ਮਾਰਾਗੇ ਖਾਜੇ ਪਹਿਜੇ ਰਲੀ ਕਰੀਜੇ ਬੇਨ ਆ ਭਗਤੀ ਬਾਦ ਮਰੀਜੇ ਸਾਰ ਅਫਸਰ ਕੀ ਸਾਰ ਨਾ ਜਾਣੇ ਜਮ ਮਾਰੇ ਕਿਆ ਚਾਰਾਗੇ ਪਰਵਿਰਤੀ ਨਿਰਵਿਰਤ ਪਛਾਣੇ ਗੁਰ ਕੇ ਸੰਗ ਸ਼ਬਦ ਕਰ ਜਾਣੇ ਕਿਸ ਹੀ ਮੰਦਾ ਆਖ ਨ ਚੱਲੇ ਸੱਚ ਖਰਾ ਸਤਿਆਰਾਗੇ ਸਾਚ ਬਿਨਾ ਦਰ ਸਿੱਜੇ ਨਾ ਕੋਈ ਸਾਚ ਸ਼ਬਦ ਪਹਿਜੇ ਪਦ ਹੋਈ ਆਪੇ ਬਖਸ ਲਏ ਤਿਸ ਭਾਵੇ ਹਉਮੈ ਗਰਭ ਨਿਵਾਰਾਗੇ ਗੁਰ ਕਿਰਪਾ ਤੇ ਹੂੰ ਪਛਾਣੇ ਜੁਗੇ ਜੁਗੰਤਰ ਕੀ ਵਿਦ ਜਾਣੇ ਨਾਨਕ ਨਾ ਜਪੋ ਤਰ ਤਾਰੀ ਸਜ ਤਾਰੇ ਤਾਰਨ ਹਾਰਾਗੇ ਮਾਰੂ ਮਹੱਲਾ ਪਹਿਲਾ ਹਰ ਸਮੀਤ ਨਹੀ ਮੈਂ ਕੋਈ ਜਿਨ ਤਨ ਮਨ ਦੀ ਆ ਸੁਰਤ ਸਮੋਈ ਸਰਬ ਜੀਆਂ ਪ੍ਰਤਪਾਲ ਸੰਭਾਲੇ ਤੂੰ ਅੰਤਰਦਾਨਾ ਬੀਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮੈ ਰਤਨ ਲਾਲ ਬਹੁ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ ਹਰ ਆਗਮ ਅਗਾਹੋ ਅਗਾਧ ਨਿਰਾਲਾ ਹਰ ਅੰਤਨ ਪਾਈਗੇ ਗੁਰ ਗੋਪਾਲਾ ਸਤਿਗੁਰ ਮਾ ਤਾਰੇ ਤਾਰਨ ਹਾਰਾ ਮੇਲ ਲਏ ਰੰਗਲੀਨਾ ਹੈ ਸਤਿਗੁਰ ਬਾਜੋ ਮੁਕਤ ਕਨੇਹੀ ਉਹ ਆਦ ਜੁਗਾਦੀ ਰਾਮ ਸੁਨੇਹੀ ਦਰਗੇ ਮੁਕਤ ਕਰੇ ਕਰ ਕਿਰਪਾ ਬਖਸੇ ਅਵਗੁਣ ਕੀਨਾ ਹੈ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਾ ਗਾਤ ਨਾਹੀ ਕਰ ਲਾਗੇ ਜਿਸ ਅਗਨ ਬੁਝੀ ਠਰ ਸੀਨਾ ਹੈ ਕਾਇਆ ਹੰਸ ਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਨਸ ਪੋਗੇ ਚੋਜ ਬੇਨੋਦੀ ਹੋਰ ਚਲਤੇ ਮਤਾ ਨਾ ਕੀਨਾ ਹੈ ਸਿਰ ਟਿਪਾਏ ਰਹੇ ਪ੍ਰਭ ਛੱਜ ਪੌਣ ਪਾਣੀ ਬੈ ਸੰਤਰ ਗੱਜ ਮਨੁਆ ਡੋਲੇ ਦੂਤ ਸੰਗਤ ਮੇਲ ਤੋ ਪਾਏ ਜੋਗ ਸ਼ਕੀਨਾ ਹੈ ਨਾਮ ਸਾਰ ਦੁਖ ਦੁਖ ਸਹੀ ਹੈ ਹੁਕਮ ਪਿਆ ਚੱਲਣਾ ਕਿਉਂ ਰਹੀ ਹੈ ਨਰਕ ਕੂਪ ਮੈਂ ਗੋਤੇ ਖਾਵੇ ਜਿਉ ਜਲ ਤੇ ਬਾਹਰ ਮੀਨਾ ਹੈ ਚੌਰਾਸੀ ਨਰਕ ਸਖਤ ਪੋਗਾਈਏ ਜੈਸਾ ਕੀਤੇ ਤੈਸੋ ਪਾਈਏ ਸਤਿਗੁਰ ਬਾਜੋ ਮੁਕਤ ਨ ਹੋਈ ਕਿਰਤ ਬੰਧ ਅਗਰਸ ਦੀਨਾ ਹੈ ਖੰਡੇ ਤਾਰ ਗਲੀ ਅਧ ਭੀੜੀ ਲੇਖਾ ਲੀਜੇ ਤੇ ਜਿਉ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬੇਨ ਹਰ ਸਮੁਕਤ ਨਾ ਕੀਨਾ ਹੈ ਮੀਤ ਸਕੇ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਆਂਦਨ ਕੀਰਤਨ ਕੀਨਾ ਹੈ ਕੂੜ ਛੋੜ ਸਾਚੇ ਕੋ ਧਾਵੋ ਜੋ ਇੱਛੋ ਸੋਈ ਫਲ ਪਾਵੋ ਸਾਜ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸੌਦਾ ਕੀਨਾ ਹੈ ਹਰ ਹਰ ਨਾਮ ਵਖਰ ਲੈ ਚੱਲੋ ਦਰਸ਼ਨ ਪਾਵੋ ਸਹਿਜ ਮਖੱਲੋ ਗੁਰਮੁਖ ਖੋਜ ਲਹਿ ਜਨ ਪੂਰੇ ਕਿਉ ਸਮੁੰਦਰ ਸੀ ਚੀਨਾ ਹੈ ਪਰ ਬੇਅੰਤ ਗੁਰਮਤ ਕੋ ਪਾਵੇ ਗੁਰ ਕੈ ਸ਼ਬਦ ਮਨ ਕੋ ਸਮਝਾਵੇ ਸਤਿਗੁਰ ਕੀ ਬਾਣੀ ਸਤ ਸਤ ਕਰ ਮਨ ਹੋ ਕਿਉ ਆਤਮ ਰਾਮੇ ਲੀਨਾ ਹੈ ਨਾਰਦ ਸਾਰਦ ਸੇਵਕ ਤੇਰੇ ਤੇਰ ਪਵਨ ਸੇਵਕ ਵੱਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀਨਾ ਹੈ ਇਕ ਦਰ ਸੇਵੇ ਦਰਦ ਵਜਾਏ ਓਏ ਦਰਗੇ ਪੈਦੇ ਸਤਿਗੁਰੂ ਛਡਾਏ ਹਉਮੈ ਬੰਧਨ ਸਤਿਗੁਰ ਤੋੜੇ ਚੇਤ ਚੰਚਲ ਚਲਣ ਨਾ ਦੀਨਾ ਹੈ ਸਤਿਗੁਰ ਮਿਲੋ ਚੀਨੋ ਵਿਦਸਾਈ

ਕੂੜਕਮਾਵੇ ਦੁਰਮਤ ਦਰ ਗਏ ਹਾਰਾ ਗੇ ਸਤਿਗੁਰ ਮਿਲੇ ਤਾਂ ਮਨੁਆ ਟੇਕੇ ਰਾਮ ਨਾਮ ਦੇ ਸਰਣ ਪਰੇਕੇ ਹਰ ਤਨ ਨਾਮ ਅਮੋਲਕ ਦੇਵੇ ਹਰ ਜਸ ਦਰਗੇ ਪਿਆਰਾ ਗੇ ਆਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਤਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਗੇ ਮਾਰੂ ਮਹੱਲਾ ਪਹਿਲਾ ਘਰ ਰਹੁ ਰੇ ਮਨ ਮੁਗਧ ਏਆਨੇ ਆਰਾਮ ਜਪੋ ਅੰਤਰਗਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਇਉ ਪਾਵੋ ਮੁਕਤ ਦੁਆਰਾ ਗੇ ਜਿਸ ਬਿਸਰੇ ਜਮ ਜੋ ਹੁਣ ਲੱਗ ਗਏ ਸਸ ਗੁਜਾਏ ਦੁਖ ਪੁਨ ਅੱਗੇ ਆਰਾਮ ਨਾਮ ਜਾ ਗੁਰਮੁਖ ਜੀੜੇ ਇਉ ਪਰਮ ਤਤ ਵਿਚਾਰਾ ਗੇ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰਸ ਅੰਤਰ ਡੀਠ ਪੈਨ ਸਰਾਮ ਰਹੋ ਰੰਗ ਰਾਤੇ ਇਉ ਜਬ ਤਬ ਸੰਜਮ ਸਾਰਾ ਗੇ ਆਰਾਮ ਨਾਮ ਗੁਰਬਚਨੀ ਬੋਲੋ ਸੰਤ ਸਭਾਵੇਂ ਇਵਰਸ ਟੋਲੋ ਗੁਰਮਤ ਖੋਜ ਲਾਹੋ ਕਰ ਆਪਣਾ ਬੌੜਨਾ ਗਰਬ ਮਝਾਰਾ ਗੇ ਸਤ ਤੀਰਥ ਨਾਵੋ ਹਰ ਗੁਣ ਗਾਵੋ ਸਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜੋ ਜੋਏ ਨਾ ਸਕ ਹਰ ਬੋਲੋ ਰਾਮ ਪਿਆਰਾ ਗੇ ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਚ ਸੋ ਸ਼ਬਦ ਸੁਵਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਇਸ ਚੂਕਾ ਜਮ ਪੈ ਭਾਰਾ ਹੈ ਪੰਜ ਤਤ ਮਿਲਕਾ ਯਕੀਨੀ ਇਸਮੈ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈ ਗੇ ਸ਼ਬਦ ਵਿਚਾਰਾ ਗੇ ਸਤ ਸੰਤੋਖ ਰਹੋ ਜਨ ਭਾਈ ਖੇਮਾ ਗਹੋ ਸਤਿਗੁਰ ਸਰਣਾਈ ਆਤਮ ਚੀਨ ਪਰਾਤਮ ਚੀਨੋ ਗੁਰਸੰਗਤ ਇਉ ਨਿਸਤਾਰਾ ਗੇ ਸਾਹਿਦ ਕੂੜ ਕਪਟ ਮੈਂ ਟੇਕਾ ਤੈਨਸ ਨਿੰਦਾ ਕਰੇ ਅਨੇਕਾ ਬਿਨ ਸਿਮਰਨ ਆਵੇ ਫੁਨ ਜਾਵੇ ਗਰਭ ਜੋ ਨੀ ਨਰਕ ਮਝਾਰਾ ਹੈ ਸਾਗਤ ਜਮ ਕੀ ਕਾਣ ਨਾ ਚੁੱਕੇ ਜਮ ਕਾ ਡੰਡ ਨਾ ਕਬਹੂ ਮੁਕੇ ਬਾਕੀ ਧਰਮ ਰਾਏ ਕੀ ਲੀਜੇ ਸਿਰ ਅਫਰਿਓ ਪਾਰ ਅਫਾਰਾ ਹੈ ਬਿਨ ਗੁਰ ਸਾਗਤ ਕਹੋ ਕੋ ਤਰਿਆ ਹੋਮੇ ਕਰਤਾ ਪਵਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜਪ ਗੇ ਪਾਰ ਉਤਾਰਾ ਗੇ ਗੁਰ ਕੀ ਦਾਤ ਨਾ ਮਿਟੇ ਕੋਈ ਜਿਸ ਬਖਸੇ ਤੇ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੇ ਮਨ ਸੋ ਪ੍ਰਭ ਅਪਰ ਅਪਾਰਾ ਗੇ ਗੁਰ ਤੇ ਫੁੱਲੇ ਆਵੋ ਜਾਵੋ ਜਨਮ ਮਰੋ ਫੁਨ ਪਾਪ ਕਮਾਵੋ ਸਾਗਤ ਮੂੜ ਅਚੇਤਨਾ ਚੇਤ ਹੈ ਦੁਖ ਲਾਗੇ ਤਾਂ ਰਾਮ ਪੁਕਾਰਾ ਗੇ ਸੁਖ ਦੁ ਪੁਰਬ ਜਨਮ ਕੇ ਕੀਏ ਸੋ ਜਾਣੇ ਜਿਨ ਦਾਤੇ ਦੀਏ ਕਿਸ ਕੋ ਦੋ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਗੇ ਹੋਮੇ ਮਮਤਾ ਕਰਦਾ ਆਇਆ ਆਸਾ ਮਨਸਾ ਬੰਧ ਚਲਾਇਆ ਮੇਰੀ ਮੇਰੀ ਕਰਤ ਕਿਆਲੇ ਚਾਲੇ ਬਿਖਲਾ ਦੇ ਸ਼ਾਰ ਬਿਕਾਰਾ ਗੇ ਹਰ ਕੀ ਪੜਤ ਕਰੋ ਜਨ ਭਾਈ ਅਕਾਥ ਕਥੋ ਮਨ ਮਨੇ ਸਮਾਈ ਉੜ ਚਲਤਾ ਠਾਕ ਰੱਖੋ ਕਰ ਆਪਣੇ ਦੋ ਕਾਟੇ ਕਾਟਣ ਹਾਰਾ ਗੇ ਹਰ ਗੁਰ ਪੂਰੇ ਕੀ ਓੜ ਪਰਾਤੀ ਗੁਰਮੁਖ ਹਰ ਲਿਓ ਗੁਰਮੁਖ ਜਾਤੀ ਨਾਨਕ ਰਾਮ ਨਾਮ ਮਤ ਊਤਮ ਹਰ ਬਖਸੇ ਪਾਰ ਉਤਾਰਾ ਗੇ ਮਾਰੂ ਮਹੱਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਿਆਲ ਮੋਰਾਰੀ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੂਰਾ ਪੁਰਖ ਬਿਧਾਤਾ ਗੇ ਤੂੰ ਆਦ ਜੁਗਾਦ ਕਰੇ ਪ੍ਰਤਪਾਲਾ ਕੜਕੜ ਰੂਪ ਅਨੂਪ ਦਿਆਲਾ ਜਿਉ ਤੁਦ ਪਾਵੇ ਤਿਵੇ ਚਲਾਵੇ ਸਭ ਤੇਰੋ ਕੀ ਕਮਾਤਾ ਗੇ ਅੰਤਰ ਜੋਤ ਭਲੀ ਜਗ ਜੀਵਨ ਸਭ ਕੜ ਭੋਗੇ ਹਰਸ ਪੀਵਨ ਆਪੇ ਲੇਵੇ ਆਪੇ ਦੇਵੇ ਤਿਉ ਲੋਈ ਜਗਤ ਪਿਤਦਾਤਾ ਗੇ ਜਗਤਿਉ ਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜੀ ਉਹ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤਰ ਖਾਤਾ ਗੇ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਜੇ ਸ਼ਬਦ ਨਿਹਾਲਾ ਸਾਗਤ ਦੁਰਮਤ ਡੂਬੇ ਦਾਜੇ ਗੁਰ ਰਾਖੇ ਹਰ ਲਵੇ ਰਾਤਾ ਗੇ ਆਪ ਤੇਜ ਵਾਏ ਪ੍ਰਿਥਮੀ ਆਕਾਸਾ ਤਿਰਵੇਂ ਪੰਜ ਤਤ ਕਰ ਵਸ ਸਤਿਗੁਰ ਸ਼ਬਦ ਰਹੇ ਅੰਗ ਰਾਤਾ ਤਜ ਮਾਇਆ ਹੋਮੇ ਭਰਾਤਾ ਹੇ ਕਿਉ ਮਨ ਪੀਜੇ ਸ਼ਬਦ ਪਤੀਜੇ
बिर नावे क्या टेक टकीज अंतर चोर मोहे कर मंदर इन सागत दूत न जाता हे दुंदर दूत पूत पी हाले खिंचो तान करे बेताले शब्द सुरत बिन आवे जावे पल खोई आवत जाता हे कूड़ कलतन पसमे ढेरी बिन नावे कैसी पद तेरी बादे मुक्त नाही जुगचारे जम कंकर काल पराता हे जम दर बादे मिले सजाई तिस अपराधी गत नहीं काई कारण पलाव करे बिर लावे जो कुंडी मीन पराता हे सागत फासी पड़े अकेला जमस किया अंध दुहेला आराम ना बिन मुक्त न सूझे आज काल पा जाता हे सतगुर बाज न बेली कोई ऐथे उथे रख प्रसोई आराम नाम देवे कर कृपा इउं सलल सरल मिलाता हे पूले सिख गुरु समझाए उजड़ जांदे मार्ग पाए सतगुर सेव सदा दिन राती दो पंजन संग सिखाता हे गुर की पद करे क्या प्राणी ब्रह्म इंद्र महेश न जानी सतगुर अलख कहो क्यों लगी है जिस बगसे से पछाता हे अंतर प्रेम प्राप्त दर्शन गुरबाणी सो प्रीत सो प्रसन पैर से निर्मल जोत सबाई कर दीपक गुरमुख जाता हे भोजन ज्ञान महारस मीठा जिन चाख्या तिन दर्शन डीठा दर्शन देख मिले बैरागी मन मनसा मारस माता हे सतगुर सेव है से प्रधाना तिन कड़कड़ अंतर ब्रह्म पछाना नानक हर जस हर जन की संगत दीजे जिन सतगुरु हर प्रव जाता हे मारू महला पहला साचे साहेब सृजनहारे जिन तर चक्कर तरे विचारे आपे करता कर कर वेखे साचावे परवाह हे वेकी वेकी जन त्यो पाए दोए पंदी दोए राह चलाए गुर पूरे विण मुक्त न होई सच नाम जप लाहा हे पढ़े मनमुख पर विद नहीं जाना नाम ना बूझे परम भोला ना लय के वड्डी देन उगाही दुरमत कागल फागा हे सिमरत सातर पढ़े पुराना वाद वखाणे तत न जाना विण गुर पूरे तत न पाइये सच सूचे सच राहा हे सब साल आखे सुन सुन आख आपे दाना सच पर आख जिन को नजर करे प्रभ अपनी गुरमुख शब्द सलाहा हे सुन सुन आखे केती बाणी सुन कहिए को अंत न जानी जा को अलख लखाए आपे आकाथ कथा बुझता हा हे जन्मे कौ वाजे वादा हे सोलड़े अज्ञानी गाए जो जन्मे तिस सर पर मरना किरत पया सिर साहा हे संजोग वियोग मेरे प्रभ किए सिर चो पाए दुखा सुख दिए दो सुखी ते पए निराले गुरमुख सील सुनाहा हे नीके साचे के वापारी ससौदा लय गुर विचारी सच्चा वखर जिस तरह पल शब्द सचे ओ माहा हे काची सौदी तोटा आवे गुरमुख वंज करे प्रापावे पूंजी साबत रास सलामत चूका जमका फाहा हे तब को बोले आपन पाने मनमुख दूजे बोल न जाने अंधले कीमत अंधली बोली आए गया दुख ताहा हे दुख में जन्मे दुख में मरना दुख ना मिटे बिन गुर की सरना दुखी उपजे दुखी बिन से क्या ले आया क्या ले जागा हे सच्ची करणी गुर की सिरकारा आमन जान नहीं जमतारा डाल छोड़ तत्मूल पराता मन साचा ओ माहा हे हर के लोग नहीं जम मारे ना दुख देखे पंथ करारे आराम नाम कड़ अंतर पूजा अवर न दूजा काहा हे ओढ़ ना कथने सिफत सजाई ज्यों तु पावे अरह रजाई दरगे पैदे जान सुहेले हुगम सचे पातशाह हे क्या कहिए गुण कथे कनेरे
ਅੰਤ ਨ ਪਾਵੇ ਵੱਡੇ ਵਡੇਰੇ। ਨਾਨਕ ਸੱਚ ਮਿਲੇ ਪਤ ਰੱਖੋ, ਤੂੰ ਸਿਰ ਸਾਹਾਂ ਪਾਤਸ਼ਾਹ ਹੈ। ਮਾਰੂ ਮੁਹੱਲਾ ਪਹਿਲਾ ਦੱਖਣੀ, ਕਾਇਆ ਨਗਰ ਨਗਰਗੜ ਅੰਦਰ, ਸੱਚਾ ਵਾਸਾ ਪੁਰਗ ਗਨੰਦਰ। ਹਸਤਰ ਥਾਨ ਸਦਾ ਨਿਰਮਾਇਲ, ਆਪੇ ਆਪਿਓ ਪਾਏ ਦਾ ਅੰਦਰ ਕੋਟ ਛੱਜੇ ਖਟਨਾਲੇ, ਆਪੇ ਲੇਵੇ ਵਸਤ ਸੰਭਾਲੇ। ਵਜਰ ਕਪਾਟ ਜੜੇ ਜੜ ਜਾਣੇ, ਗੁਰਸਬਦੀ ਖੋਲ ਆਏ ਦਾ ਭੀਤਰ ਕੋਟ ਗੁਫਾ ਕਰ ਜਾਈ, ਨੌ ਕਰਥਾ ਪੇ ਹੁਕਮਰ ਜਾਈ। ਦਸਵੇਂ ਪੁਰਖ ਅਲੇਖ ਅਪਾਰੀ, ਆਪੇ ਅਲੱਖ ਲਖਾਏ ਦਾ ਪੌਣ ਪਾਣੀ ਅਗਨੀ ਇੱਕ ਵਾਸਾ, ਆਪੇ ਕੀਤੋ ਖੇਲ ਤਮਾਸਾ। ਬਲਦੀ ਜਲ ਨਿਵਰੇ ਕਿਰਪਾ ਤੇ, ਆਪੇ ਜਲ ਨਿਵ ਪਾਏ ਦਾ ਤਰਪ ਉਪਾਏ ਤਰੀ ਤਰਮਸਾਲਾ। ਉਦ ਪਦ ਪਰਲੋ ਆਪ ਨਿਰਾਲਾ, ਪਵਣੇ ਖੇਲ ਕੀਆ ਸਵਥਾਈ, ਕਲਾ ਖਿੰਚ ਟਾਹਾਏ ਦਾ ਪਾਰ ਅਠਾਰੇ ਮਾਲਣ ਤੇਰੀ। ਚੌਰ ਠੁਲੇ ਪਵਣੇ ਲੈ ਫੇਰੀ, ਚੰਦ ਸੂਰਜ ਦੋਏ ਦੀਪਕ ਰਾਖੇ, ਸਦਕਰ ਸੂਰ ਸਮਾਏ ਦਾ ਪੰਖੀ ਪੰਚ ਉੱਡਰ ਨਹੀਂ ਧਾਵੇ, ਸਫਲੋ ਬਿਰਖ ਅੰਮ੍ਰਿਤ ਫਲ ਪਾਵੇ। ਗੁਰਮੁਖ ਸਹਿਜ ਰਵੇ ਗੁਣ ਗਾਵੇ, ਹਰ ਚੋ ਚੁਗਾਏ ਦਾ ਚਿਲ ਮਿਲ ਚਿਲਕੇ ਚੰਦਨ ਤਾਰਾ, ਸੂਰਜ ਕਿਰਨ ਨਾ ਬਿਜਲ ਗਏਣਾਰਾ। ਆ ਕਥੀ ਕਥੋ ਚਿੰਨ ਨਹੀਂ ਕੋਈ, ਪੂਰ ਰਿਆ ਮਨ ਭਾਏ ਦਾ ਪਸਰੀ ਕਿਰਨ ਜੋਤ ਉਜਿਆਲਾ। ਕਰ ਕਰ ਦੇਖੇ ਆਪ ਦਿਆਲਾ, ਅਨਹਦ ਰੋਣ ਚੁਣਕਾਰ ਸਦਾ ਧੁਨ, ਨਿਰਪੋ ਕਹਿ ਕਰਵਾਏ ਦਾ ਅਨਹਦ ਵਾਜੇ ਪ੍ਰੰਪੋ ਭਾਜੇ। ਸਗਲ ਬਿਆਪਰੇ ਆਪਰੁਸ਼ਜ, ਸਭ ਤੇਰੀ ਤੂੰ ਗੁਰਮੁਖ ਜਾਤਾ, ਦਰਸੋ ਹੈ ਗੁਣ ਗਾਏ ਦਾ ਆਦ ਨਿਰੰਜਨ ਨਿਰਮਲ ਸੋਈ, ਅਵਰ ਨਾ ਜਾਣਾ ਦੂਜਾ ਕੋਈ। ਏਕੰਕਾਰ ਵਸੇ ਮਨ ਭਾਵੇ, ਹਉਮੈ ਗਰਭ ਗਵਾਏ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਏਕੋ ਏਕ ਸੋ ਅਵਰ ਪਰੰਪਰ, ਪਰਖ ਖਜਾਨੇ ਪਾਏ ਦਾ ਗਿਆਨ ਇਤਿਹਾਸ ਗਹਿਰ ਗੰਭੀਰਾ, ਕੋਈ ਨਾ ਜਾਣੇ ਤੇਰਾ ਚੀਰਾ। ਜੇਤੀ ਹੈ ਤੇਤੀ ਤੂੰ ਜਾਚੈ, ਕਰਮ ਮਿਲੇ ਸੋ ਪਾਏ ਦਾ ਕਰਮ ਧਰਮ ਸਚਾ ਤੁਮਾਰੇ, ਵੇ ਪ੍ਰਵਾ ਅਖੁੱਟ ਭੰਡਾਰ। ਤੂੰ ਦਿਆਲ ਕਿਰਪਾਲ ਸਦਾ ਪ੍ਰਭ, ਆਪੇ ਮੇਲ ਮਿਲਾਏ ਦਾ ਆਪੇ ਦੇਖ ਦਿਖਾਵੇ।

ਤੀ ਤੁਲ ਅੰਦਰ ਦੇਖ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਏ ਦਾ ਮਾਰੂ ਮੁਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੂੰ ਪਾਣੇ ਤੂੰ ਪਾਵੇ ਕਰਤੇ ਆਪੇ ਰਸਨ ਰਸਾਏ ਦਾ ਸੋਹਨ ਭਗਤ ਪ੍ਰਭੂ ਦਰਬਾਰੇ ਮੁਕਤ ਪਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅਨ ਦਿਨ ਨਾਮ ਧਿਆਏ ਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏ ਦਾ ਵਿਣ ਜਾਣਾ ਏ ਕੋਈ ਨਾ ਜਾਣੇ ਜੋਸ਼ ਕਰੇ ਸੋ ਆਪਣ ਪਾਣੇ ਲੱਖ ਚੌਰਾਸੀ ਜੀ ਉਪਾਏ ਪਾਣੇ ਸਾਲ ਵਾਏ ਦਾ ਜੋ ਤੁਸ ਪਾਵੇ ਸੋ ਨੇਚੋ ਹੋਵੇ ਮਨਮੁਖ ਆਪ ਗਿਣਾਏ ਰੋਵੇ ਨਾ ਵੋ ਫੁੱਲਾ ਠੌਰ ਨ ਪਾਏ ਆਏ ਜਾਏ ਦੁਖ ਪਾਏ ਦਾ ਨਿਰਮਲ ਕਾਇਆ ਊਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁੱਖ ਅੰਮ੍ਰਿਤ ਕਰ ਪੀਵੇ ਬਹੁੜ ਦੁੱਖ ਨਾ ਪਾਏ ਦਾ ਬਹੁ ਸਾਧੋ ਦੁੱਖ ਪ੍ਰਾਪਤ ਹੋਵੇ ਭੋਗੋ ਰੋਗ ਸੋ ਅੰਤ ਵਿਗੋਵੇ ਹਰਖੋ ਸੋਗ ਨਾ ਮਿਟਈ ਕਬੂ ਵਿਣ ਪਾਣੇ ਪਰਮਾਏ ਦਾ ਗਿਆਨ ਵਿਹੂਣੀ ਪਵੇ ਸਬਾਈ ਸਚਾ ਰਬ ਰਹਿ ਆਲਿਵ ਲਾਈ ਨਿਰਪਉ ਸਤਿਗੁਰੂ ਸਜਾਤਾ ਜੋਤੀ ਜੋਤ ਮਿਲਾਏ ਦਾ ਅਟਲ ਅਡੋਲ ਅਤੋਲ ਮੋਰਾਰੇ ਖਿਲਮੇ ਟਾਹੇ ਫੇਰ ਉਸਾਰੇ ਰੂਪ ਨਾ ਰੇਖਿਆ ਮਿਤਨੀ ਕੀਮਤ ਸ਼ਬਦ ਭੇਦ ਪਤੀ ਆਏ ਦਾ ਹਮ ਦਸਨ ਕੇ ਦਸ ਪਿਆਰੇ ਸਤਗ ਸਾਧ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਣ ਜਾਸੀ ਆਪੇ ਸਾਚ ਦਰੜਾਏ ਦਾ ਪੱਲੇ ਸਾਚ ਸੱਚੇ ਸਚਿਆਰਾ ਸਾਚੇ ਪਾਵੇ ਸ਼ਬਦ ਪਿਆਰਾ ਤੇਰ ਪਵਨ ਸਾਜ ਕਲਾ ਤਰਤਾ ਪੀ ਸਾਚੇ ਹੀ ਪਤੀ ਆਏ ਦਾ ਵੱਡਾ ਵੱਡਾ ਆਖੇ ਸਭ ਕੋਈ ਗੁਰਬਿਨ ਸੋਜੀ ਕਿਨੇ ਨਾ ਹੋਈ ਸਾਚ ਮਿਲੇ ਸੋ ਸੱਚੇ ਪਾਏ ਨਾ ਵਿਛੜ ਦੁਖ ਪਾਏ ਦਾ ਤੁਰੁਮ ਸ਼ੁਨੇ ਤਾਹੀ ਰੁਨੇ ਮਰ ਮਰ ਜਨਮੇ ਮੋਲ ਤਪੁੰਨੇ ਜਿਸ ਬਖਸੇ ਤੇ ਦੇ ਵਡਿਆਈ ਮੇਲ ਨਾ ਪਛੋਤਾਏ ਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਾ

ਸੱਚੇ ਭਾਵ ਹੈ, ਉੱਥੇ ਉਪਜੇ ਤੁਜਮਾਏ ਸਮਾਵ ਹੈ। ਨਾਨਕ ਸਾਚ ਕਹੇ ਬੇਨੰਤੀ, ਮਿਲ ਸੱਚੇ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ, ਅਰਬਦ ਨਰਬਦ ਤੁੰਦੂ ਕਾਰਾ, ਧਰਨ ਨਾ ਗਗਨ ਹੁਕਮ ਅਪਾਰਾ। ਨਾ ਦਿਲ ਰੈਨ ਨਾ ਚੰਦਨ ਸੂਰਜ, ਧੁਨ ਸਮਾਧ ਲਗਾਏ ਦਾ। ਖਾਣੀ ਨਾ ਪਾਣੀ ਪਾਉਣ ਨਾ ਪਾਣੀ, ਓਬਦ ਖਪਤ ਨ ਆਵਣ ਜਾਣੀ। ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਗਾਏ ਦਾ। ਨਾ ਤਦ ਸੁਰਗ ਮਸ਼ ਪਏ ਆਲਾ, ਦੋਜ ਪਿਸਤ ਨਹੀਂ ਕਹਿ ਕਾਲਾ। ਨਰਕ ਸੁਰਗ ਨਹੀਂ ਜੰਮਣ ਮਰਣਾ, ਨਾ ਕੋ ਆਏ ਨਾ ਜਾਏ ਦਾ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸੇ ਇੱਕੋ ਸੋਈ। ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁਖ ਸੁਖ ਪਾਏ ਦਾ। ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖਵਾਸੀ। ਜੋਗੀ ਜੰਗ ਪੇਖ ਨਾ ਕੋਈ, ਨਾ ਕੋ ਨਾਥ ਕਹਾਏ ਦਾ। ਜਬ ਤਬ ਸੰਜਮ ਨਾ ਬ੍ਰਦ ਪੂਜਾ, ਨਾ ਕੋ ਆਖ ਵਖਾਣੇ ਦੂਜਾ। ਆਪੇ ਆਪ ਉਪਾਏ ਵਿਸੈ, ਆਪੇ ਕੀਮਤ ਪਾਏ ਦਾ। ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨਾ ਗਊ ਗਵਾਲਾ। ਤੰਤ ਮੰਤ ਪਾਖੰਡ ਨਾ

ਦਾ ਵਰਨ ਪੇਖ ਨਹੀਂ ਬ੍ਰਹਮਣ ਖੱਤਰੀ ਦਿਉਨਾ ਦਿਉਰਾ ਗਊ ਗੈਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਹੀ ਤਰਾਓ ਨਾ ਹੋਮੇ ਦੁਨੀਆਂ ਨਾ ਕੋ ਕਹਿਣ ਕਹਾਏ ਦਾ ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਗਤੀ ਆਪੇ ਸਾਉ ਆਪੇ ਵਣਜਾਰਾ ਸੱਚ ਇਹੋ ਭਾਏ ਦਾ ਵੇਦ ਕਿਤੇਬ ਨਾ ਸਿਮਰਤ ਸਾਸਤ ਪਾੜ ਪੁਰਾਣ ਉਹਦੇ ਨਹੀਂ ਆਸਤ ਹੈਤਾ ਭਗਤਾ ਆਪੇ ਗੋਚਰ ਆਪੇ ਅਲੱਖ ਲਖਾਏ ਦਾ ਜਤ ਪਾਣਾ ਤਾਂ ਜਗਤ ਉਬਾਇਆ ਬਾਜ ਕਲਾ ਆਡਾਣ ਰਖਾਇਆ ਬ੍ਰਹਮਾ ਬੇਸਨ ਮਹੇਸ਼ ਉਪਾਏ ਮਾਇਆ ਮੋਹ ਵਧਾਏ ਦਾ ਵਿਰਲੇ ਕਉ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੇ ਹੁਕਮ ਸੁਭਾਇਆ ਖੰਡ ਬ੍ਰਹਿਮੰਡ ਪਾਤਾਲ ਆਰੰਭੇ ਗੋਤੋ ਪ੍ਰਗਟੀ ਆਏ ਦਾ ਤਾਕਾ ਅੰਤ ਨ ਜਾਣੇ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਜਰ ਤੇ ਬਿਸਮਾਦੀ ਬਿਸਮ ਪਏ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਪਾਏ ਨਿਰਾਲਾ ਸਾਚਾ ਥਾਨ ਕੀ ਉਦਯਾਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏ ਦਾ ਨਾਉ ਕਰਥਾ ਪੇਥਾ ਪਣਹਾਰੇ ਦਸਵੇਂ ਵਾਸਾ ਅਲੱਖ ਅਪਾਰੇ ਸਾਇਰ ਸਤ ਭਲੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਏ ਦਾ ਰਸ ਦੀਪਕ ਜੋਤ ਸੁਬਾਈ ਆਪੇ ਕਰ ਵੇਖੇ ਵਡਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਏ ਦਾ ਗੜਮੇ ਹੜ ਪਟਨਵਾ ਪਾਰਾ ਪੂਰੇ ਤੋਲ ਤੋਲੇ ਵਣਜਾਰਾ ਆਪੇ ਰਤਨ ਸਾਹੇ ਲੇਵੇ।

ਤੇ ਰਹਿਆ ਗੁਰਮੁਖ ਸੇ ਬੁਝਾਏ ਦਾ ਨਦਰ ਕਰੇ ਪੂਰਾ ਗੁਰ ਭੇਟ ਜਮ ਜੰਦਾਰ ਨਾ ਮਾਰੇ ਫਿੱਟ ਜਿਉਂ ਜਲ ਅੰਤਰ ਕਮਲ ਬਿਗਾਸੀ ਆਪੇ ਬੁਸ ਧਿਆਏ ਦਾ ਆਪੇ ਵਰਖੇ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰ ਗੁਰ ਮਿਲੇ ਤਾਂ ਪੂਰਾ ਪਾਈਏ ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲਏ ਅਮੁੱਲੋ ਕਵੀ ਨਾ ਕਾੜਸ ਪੂਰਾ ਤੋਲੋ ਸੱਚੇ ਕਾ ਵਾਪਾਰੀ ਹੋਵੇ ਸੱਚੋ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੇ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੇ ਮਨ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੇ ਜਗ ਤੇ ਉਪਾਇਆ ਹੁਕਮੇ ਸੁਰਗ ਮਛ ਪਏ ਆਲਾ ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਤੌਲ ਸਿਰ ਭਾਰੰਗ ਹੁਕਮੇ ਪੌਣ ਪਾਣੀ ਗਏਣਾ ਰੰਗ ਹੁਕਮੇ ਸਿਵ ਸਕਤੀ ਕਰ ਵਸ ਹੁਕਮੇ ਖੇਲ ਖਿਲਾਏ ਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤਿਰ ਪਾਉਣ ਵਾਸੀ ਹੁਕਮੇ ਸਾਸ ਗਰਾਸ ਸਦਾ ਫੁਨ ਹੁਕਮੇ ਦੇਖ ਦਿਖਾਏ ਦਾ ਹੁਕਮੇ ਪਾਏ ਦਸ ਅਵਤਾਰਾ ਦੇਵ ਦਾਨਵ ਅਗਣਤ ਅਪਾਰਾ ਮਨ ਹੁਕਮ ਸੋ ਦਰਗੇ ਪੈਜੇ ਸਾਥ ਮਿਲਾਏ ਸਮਾਏ ਦਾ ਹੁਕਮੇ ਜੋ ਛੱਤੀ ਗੁਦਾਰੇ ਹੁਕਮੇ ਸਿਵ ਸਾਧਕ ਵਿਚਾਰੇ ਆਪ ਨਾਥ ਨੱਥੀ ਸਭ ਜਾਕੀ ਬਖਸੇ ਮੁਕਤ ਕਰਾਏ ਦਾ ਕਾਇਆ ਕੋਟ ਗੜੇ ਮੈਂ ਰਾਜਾ ਨੇਵ ਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਈ ਕਰ ਵਸਾ ਲਭ ਪਾ ਪਛਤਾਏ ਦਾ ਸਤ ਸੰਤੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸਰਨ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰਸਬ ਦੀ ਪਦ ਪਾਏ ਦਾ ਮਾਰੂ ਮਹੱਲਾ ਪਹਿਲਾ ਸੁਨਕਲ ਅਪਰਮ ਪਰਧਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਵੇਖੇ ਸੁਨੋ ਸੁਨ ਉਪਾਏ ਦਾ ਪੌਣ ਪਾਣੀ ਸੁਨੇ ਤੇ ਸਾਜੇ ਸਿਰ ਚ ਪਾਏ ਕਾਇਆ ਗੜ ਰਾਜੇ ਅਗਨ ਪਾਣੀ ਜੀਉ ਜੋਤ ਤੁਮਾਰੀ ਸੁਨੇ ਕਲਾ ਰਹਾਏ ਦਾ ਸੁਨੋ ਬ੍ਰਹਮਾ ਵਿਸ਼ਨ ਮਿਘੇ ਸਿਉ ਪਾਏ ਸੁਨੇ ਵਰਤੇ ਜੁਗ ਸੁਭਾਏ ਇਸ ਪਦਵੀ ਚਾਰੇ ਸੋਧਨ ਪੂਰਾ ਤਿਸ ਮਿਲ ਗਏ ਪਰਮ ਚੁਕਾਏ ਦਾ ਸੁਨੋ ਸਬਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤੇਤ ਸਸਰ ਮਨੁਆ ਗੁਰਮੁਖ ਨਾਵੇ ਫਿਰ ਬੌੜ ਜੋਨ ਨਾ ਪਾਏ ਦਾ ਸੁਨੋ ਚੰਦ ਸੂਰਜ ਗਏਣਾਰੇ ਤਿਸ ਕੀ ਜੋ ਤਿਰ ਪਵਨ ਸਾਰੇ ਸੁਨੇ ਅਲੱਖ ਅਪਾਰ ਨਿਰਾਲਮ ਸੁਨੇ ਤਾੜੀ ਲਾਏ ਦਾ ਸੁਨੋ ਤਰਤ ਅਕਾਸ਼ ਪਾਏ ਵਿਰ ਥੰਮਾ ਰਾਖੇ ਸੱਚ ਕਲ ਪਾਏ ਤੇ ਪਵਨ ਸਾਜ ਮੇਖਲੀ ਮਾਇਆ ਆਪ ਉਪਾਇਖ ਪਾਏ ਦਾ ਸੁਨੋ ਕਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਹ ਪੁਚਲਤ ਕੀਆ ਸਿਰ ਕਰਤੇ ਬਿਸਮਾਦ ਸ਼ਬਦ ਦੇ ਖਾਏ ਦਾ ਸੁਨੋ ਰਾਤ ਦਿਨ ਸਦ ਕੀਏ ਓਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਏ ਦਾ ਸਾਂ ਵੇਦ ਰੁਗ ਜੁਜ ਅਥਰ ਬਣ ਬ੍ਰਹਮੇ ਮੁਖ ਮਾਇਆ ਖੇ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੇ ਕੋ ਤਿਉਂ ਬੋਲੇ ਜਿਉ ਬੁਲਾਏ ਦਾ ਸੁਨੋ ਸਬਦ ਪਤਾਲ ਉਪਾਏ ਸੁਨੋ ਪੌਣ ਰੱਖੇ ਲਿਵ ਲਾਏ ਆਪੇ ਕਾਰਨ ਕੀਆ ਅਪਰੰਪਰ ਸਭ ਤੇ ਰੋਕੀਆ ਕਮਾਏ ਦਾ ਰਾਜ ਤਾਮ ਸੜਕ ਤੇਰੀ ਛਾਇਆ ਜਨਮ ਮਰਨ ਹੋਮੇ ਦੁਖ ਪਾਇਆ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏ ਦਾ ਸੁਨੋ ਉਪਜੇ ਤਸ ਅਵਤਾਰਾ ਸਿਰ ਚ ਪਾਏ ਕੀਆ ਪਾਸਾਰਾ ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੇ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗੇ ਜੁਗੰਤਰ ਮੁਕਤ ਪਰਾਇਣ ਤੋ ਮੁਕਤ ਪਿਆ ਪਦ ਪਾਏ ਦਾ ਪੰਚ ਤਤ ਸੁਨੋ ਪਰਗਸ ਦੇ ਸੰਜੋਗੀ ਕਰਮ ਅਭਿਆਸ ਬੁਰਾ ਭਲਾ ਦੋ ਮਸਤਕ ਲਿਖੇ ਪਾਪ ਪੁੰਨ ਬੀ ਜਾਏ ਦਾ ਉਤਮ ਸਤਿਗੁਰ ਪੁਰਖ ਨਿਰਾਲੇ ਸਬਦ ਤੇ ਹਰ ਸਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਏ
پورے پاگ ملائیں دا اس من مایا کو نہو کنیرا کوئی بوجھو گیانی کرو رمبیرا آسا منستا ہوں میں سیسا نہ لوبی کوڑ کمائیں دا ساگرتے پائے ویچارا تون سماد سچے کربارا نانک نرمل نا سبد تون سچ رامے نام سمائیں دا مارو محلہ پہلا جے دیکھا تے دین دیالا آئے نہ جائی پرو کرپالا جیاں اندر جوت سمائی رہو نرال مرایا جت کی شایا جس باپ نہ مایا نہ تے پین نہ پراؤ کمایا نہ تس اوپت کھپت کل جاتی او اجرا ورمن پایا توں اکال پرکھ نہ ہی سرکالا توں پرکھ الیخ اگم نرالا ست سنتوک پبدیت سیتل تیج پائے لولایا ترے ورتا چوتھے کرواسا کال کال کیے ایک گرس نرمل جوت سرب جگ جیون گر انگا سبد دکھایا اوت بجن سنت پلے گھر پیارے ہرس ماتے پار اتارے نان کرین سنجن سنگت ہر گر پرسادی پایا تو انتر جامی جی سب تیرے توں داتا ہم سیوک تیرے امرت نام کرپا کر دیجے گر گیار تن دی پایا پانچ تات مل ایو تن کیا آتمبران پائے سکتی کرم کرتوت امرت پھل لگا ہر نام رتن من پایا نات پوگ پیاس من مانیا سرب نرنجن کڑکڑ جانیا امرت رزرا تا کیول بے راگی گرمت پائے سپایا ادھیاتم کرم کرے دن راتی نرمل جوت نرنتر جاتی سبدر سال رسن رس رسنا بیند سال بجایا بیند سال بجاوے سوئی جا کی ترپمن سو جی ہوئی نانک بوجھو ایبد گرمت ہر رام نام نولایا ایسے جن ورلے سنسارے گر سبد ویچارے رہے نرارے آپ ترے سنگت کلتا رہے تین سبر جنم جگے آیا کردر مندر جانے سوئی یہ پورے گرتے سوجی ہوئی کایا گڑ محل محل نہیں پر سچا سچ سچا تتر چایا چدر دس ہاٹ دیوے دو ساکھی سیوک پنچ نہیں بک چاکھی انتر وست انوپ نرمولک گر ملے گھر تن پایا تخت بھے تختے کی لائق پنچ سمائے گرمد پائک آج گا دی ہے پی ہو سی سیسا پرم چکایا تخت سلام ہووے دن راتی یو سچ وڈائی گرمت لے جاتی نان کرام جپو ترتاری ہر انت سکھائی پایا مارو محلہ پہلا ہر تن سنچورے جن پائی تد گر سیو رہو سرنائی تذکر چور نہ لاگے تاکو تن ابجے سبد جگایا تُو ایک انکار نرال مراجا تُو آپ سوارے جن کے کاجا آمر اڈول اپار امولک ہر استرستان سوایا دیکھی نگری اتم تھانا پانچ لوگ وسے پردھانا اوپر ایک انکار نرالم سن سماد لگایا دیکھی نگری نو دروازے سرسر کرنے غارے ساجے دسویں پرخ اتیت نرالا آپ پہ الکھ لکھایا پرخ الیک سچے دیوانا حکم چلائے سچ نیشانا نانک کھوچ لہو کر اپنا ہر آتم رام نام پایا سرب نرنجن پرخ سجانا ادر کرے گر گیان سمانا کام کرودھ لے گردن مارے ہو میں لوب چکایا سچے تھان وسے نرنکارا آپ شانے سبد ویچارا سچے محل نواس نرنتر آمن جان چکایا نامن چلے نہ پمن اڑاوے جوگی سبد اناہد واوے پنچ سبد چنکار نیرالم پربیا پے وائے سنایا پاؤ بیراگ سہج سماتا ہومے تیاگی انہد راتا انجن سار نرنجن جانے سرب نرنجن رایا
ਦੁੱਖ ਪਏ ਪੰਜਨ ਪ੍ਰਭ ਅਵਨਾਸੀ, ਰੋਗ ਕਟੇ ਕਾਟੀ ਜਾਂ ਬਾਸੀ, ਨਾਨਕ ਹਰ ਪ੍ਰਭ ਸੋ ਪਉ ਪੰਜਨ, ਗੁਰ ਮਿਲੇ ਹਰ ਪ੍ਰਭ ਪਾਇਆ, ਕਾਲੇ ਕਾਵਲ ਨਿਰੰਜਨ ਜਾਣੇ, ਬੂਝੇ ਕਰਮ ਸੋ ਸਬਦ ਪਛਾਣੇ, ਆਪੇ ਜਾਣੇ ਆਪ ਛਾਣੇ, ਸਬਦ ਕਾ ਚੋਜ ਸੁਭਾਇਆ, ਆਪੇ ਸਾਹੁ ਆਪੇ ਵਣਜਾਰਾ, ਆਪੇ ਪਰਖੇ ਪਰਖਣਹਾਰ, ਆਪੇ ਕਸਕਸ ਵੱਟੀ ਲਾਏ, ਆਪੇ ਕੀਮਤ ਪਾਇਆ, ਆਪ ਦਿਆਲ ਦਇਆ ਪ੍ਰਧਾਰੀ, ਖੜਕਾ ਰਵ ਰਹੇ ਆ ਬਨਵਾਰੀ, ਪੁਰਖ ਅਤੀਤ ਵਸੇ ਨੇ ਕੇਵਲ, ਗੁਰਪੁਰਖੇ ਪੁਰਖ ਮਿਲਾਇਆ, ਪ੍ਰਭ ਦਾਨਾ ਬੀਨਾ ਗਰਬ ਗਵਾਏ, ਦੂਜਾ ਮੇਟੇ ਏਕ ਦਿਖਾਏ, ਆਸਾ ਮਾਏ ਨਿਰਾਲ ਮਜੋਨੀ, ਅਕੋਲ ਨਿਰੰਜਨ ਗਾਇਆ, ਹਉਮੇ ਮੇਟ ਸਬਦ ਸੁਖ ਹੋਈ, ਆ ਵਿਚਾਰੇ ਗਿਆਨੀ ਸੋਈ, ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸਚ ਫਲ ਪਾਇਆ, ਮਾਰੂ ਮਹੱਲਾ ਪਹਿਲਾ, ਸੱਚ ਕਹੋ ਸੱਚੇ ਕਾ ਰਹਿਣਾ, ਜੀਵਤ ਮਰੋ ਪਵਜਲ ਜਗਤ ਤਰਣਾ, ਗੁਰ ਬੋਹਿਤ ਗੁਰ ਬੇੜੀ ਤੁਲਖਾ, ਮਨ ਹਰ ਜਾ ਪਾਰ ਲੰਘਾਇਆ, ਹੋਮੇ ਮਮਤਾ ਲੋਭ ਬਿਨਾਸਨ, ਨੌ ਦਰ ਮੁਕਤੇ ਦਸਵੇਂ ਆਸਨ, ਉਪਰ ਪਰੇ ਪਰੇ ਅਪਰੰਪਰ, ਜਿਨੇ ਆਪੇ ਆਪ ਉਪਾਇਆ, ਗੁਰਮੁਖ ਲੇਵੋ ਹਰ ਲਿਵ ਤਰੀਏ, ਆਕੁਰ ਗਾਇ ਜਮਤੇ ਕਿਆ ਡਰੀਏ, ਜਤ ਜਤ ਦੇਖੋ ਤਤ ਤਤ ਤੁਮ ਹੀ ਅਵਰਨਾ ਦੁਤੀਆ ਗਾਇਆ, ਸੱਚ ਹਰ ਨਾਮ ਸੱਚ ਹੈ ਸਰਣਾ, ਸਤਿਗੁਰ ਸ਼ਬਦ ਜਿਤੇ ਲਗ ਤਰਣਾ, ਅਕਥ ਕਥੇ ਦੇਖੇ ਅਪਰੰਪਰ, ਹੁਣ ਗਰਬ ਨਾ ਜੋ ਨਹੀਂ ਜਾਇਆ, ਸੱਚ ਬਿਨ ਸੰਤੋਖ ਨ ਪਾਵੇ, ਬਿਨ ਗੁਰਮੁਕਤ ਨ ਆਵੇ ਜਾਵੇ, ਮੂਲ ਮੰਤਰ ਹਰ ਨਾਮ ਰਸਾਇਣ, ਕਉ ਨਾਨਕ ਪੂਰਾ ਪਾਇਆ, ਸੱਚ ਬਿਨ ਭਵਜਲ ਜਾਏ ਨਾ ਤਰਿਆ, ਇਉ ਸਮੁੰਦ ਅਥਾਉ ਮਹਾਂਵਿਖ ਪਰਿਆ, ਰਹਿ ਅਤੀਤ ਗੁਰਮਤਲੇ ਉਪਰ, ਹਰ ਨਿਰਪੋ ਕਹਿ ਕਰ ਪਾਇਆ, ਝੂਠੀ ਜਗਜ ਕੀ ਤਰਾਈ।

ਟਾਂਕੇ ਫਾਹੇ ਕਾਟੇ ਹਰ ਜਪ ਅਕੋਲ ਨਿਰੰਜਨ ਪਾਇਆ। ਗੁਰਮਤ ਪੰਜ ਸਖੇ ਗੁਰ ਭਾਈ, ਗੁਰਮਤ ਅਗਨ ਨਿਵਾਰ ਸਮਾਈ। ਮਾਨ ਮੁਖ ਨਾਮ ਜਪੋ ਜਗ ਜੀਵਨ, ਅੰਤਰ ਅਲਖ ਲਖਾਇਆ। ਗੁਰਮੁਖ ਬੂਝੇ ਸ਼ਬਦ ਪਤੀਜੇ, ਉਸਤ ਨਿੰਦਾ ਕਿਸ ਕੀ ਕੀਜੇ। ਇਨੋ ਆਪ ਜਪੋ ਜਗਦੀਸ਼ਰ, ਹਰ ਜਗਨਨਾਥ ਮਨ ਪਾਇਆ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ। ਘੜ ਘੜ ਪੋਗੇ ਪੋਗਣ ਹਾਰ, ਰਹੇ ਅਤੀਤ ਸਬਾਇਆ। ਗੁਰਮਤ ਬੋਲੋ ਹਰ ਜਾ ਸੂਚਾ, ਗੁਰਮੁਖ ਆਖੀ ਦੇਖੋ ਉੱਚਾ। ਤ੍ਰਵਣੀ ਨਾਮ ਸੁਣੇ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ। ਮਾਰੂ ਮਹੱਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ। ਲਭ ਲੋਭ ਤਜ ਹੋ ਨਚਿੰਦਾ, ਪ੍ਰਮ ਕਾ ਸੰਗਲ ਤੋੜ ਨਿਰਾਲਾ। ਹਰ ਅੰਤਰ ਹਰ ਰਸ ਪਾਇਆ, ਨਿਸ ਦਾਮਨ ਜਿਉਂ ਚਮਕ ਚੰਦਾਇਣ ਦੇਖੇ। ਐਨਸ ਜੋਤ ਨਿਰੰਤਰ ਪੇਖੇ, ਆਨੰਦ ਰੂਪ ਅਨੂਪ ਸਰੂਪਾ। ਗੁਰ ਪੂਰੇ ਦੇਖਾਇਆ, ਸਤਿਗੁਰ ਮਿਲੋ ਆਪੇ ਪ੍ਰਤਾਰੇ। ਸਦਕਰ ਸੂਰ ਦੀਪ ਗਹਿਣਾਰੇ, ਦੇਹ ਅਦਿਸ਼ਟ ਰਹੋ ਲਿਵ ਲਾਗੀ। ਸਭ ਥਿਰ ਪੁਣ ਬ੍ਰਹਮ ਸੁਭਾਇਆ, ਅੰਮ੍ਰਿਤ ਪਾਏ ਤ੍ਰਿਸ਼ਨਾ ਪੋ ਜਾਏ। ਅਨਪੋ ਪਦ ਪਾਵੇ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ। ਨਿਰਮਲ ਸ਼ਬਦ ਕਮਾਇਆ, ਅਦਿਸ਼ਟ ਗੋਚਰ ਨਾਮ ਅਪਾਰਾ। ਆਤਸ ਮੀਠਾ ਨਾਮ ਪਿਆਰਾ, ਨਾਨਕ ਕਹੋ ਜੁਗ ਜੁਗ ਹਰ ਜਾ ਦੀਜੈ। ਹਰ ਜਪ ਗਏ ਅੰਤਰ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ। ਹਰ ਜਪਤੇ ਮਨ ਮਨ ਤੇ ਤੀਰਾ, ਦੁੱਖ ਘਟ ਘਟ ਪਉ ਪੰਜਨ ਪਾਈਏ। ਬਹੁੜ ਜੈ ਮਨਾ ਜਾਇਆ, ਭਗਤ ਹੇਤ ਗੁਰ ਸ਼ਬਦ ਤਰੰਗਾ। ਹਰ ਜਿਸ ਨਾਮ ਪਦਾਰਥ ਮੰਗਾ, ਹਰ ਭਾਵੇ ਗੁਰਮੇਲ ਮਿਲਾਏ। ਹਰ ਤਾਰੇ ਜਗਤ ਸਬਾਇਆ, ਜਿਨ ਜਪ ਜਪਿਓ ਸਤਿਗੁਰ ਮਤ ਵਾਕੇ। ਜਮ ਕੰਕਰ ਕਾਲ ਸੇਵਕ ਭਗਤਾ ਕੇ, ਊਤਮ ਸੰਗਤ ਗਤਮਿਤ ਊਤਮ। ਜਗ ਪੌਜਲ ਪਾਰ ਤਰਾਇਆ, ਕਿਉ ਭਵਜਲ ਜਗਤ ਸਤਿਗੁਰ ਤਰੀਏ। ਅੰਤਰ ਕੀ ਦੁਬਦਾ ਅੰਤਰ ਜਰੀਏ, ਪੰਜ ਬਾਣ ਲੈ ਜਮ ਕੋ ਮਾਰ ਹੈ। ਗਗਨ ਅੰਤਰ ਤਖ ਚੜਾਇਆ, ਸਾਗਤ ਨਰ ਸ਼ਬਦ ਸੁਰਤ ਕਿਉ ਪਾਈਏ। ਸ਼ਬਦ ਸੁਰਤ ਬਿਨ ਆਈਏ ਜਾਈਏ, ਨਾਨਕ ਗੁਰਮੁਖ ਮੁਕਤ ਪਰਾਇਣ। ਹਰ ਪੂਰੇ ਭਾਗ ਮਿਲਾਇਆ, ਨਿਰਭਉ ਸਤਿਗੁਰ ਹੈ ਰਖਵਾਲਾ। ਭਗਤ ਪ੍ਰਾਪਤ ਗੁਰ ਗੋਪਾਲਾ, ਤੁਨ ਆਨੰਦ ਅਨਾਹਦ ਵਾਜੈ। ਗੁਰ ਸ਼ਬਦ ਨਿਰੰਜਨ ਪਾਇਆ, ਨਿਰਭਉ ਸੋ ਸਿਰਨਾਹੀ ਲੇਖਾ। ਆਪ ਅਲੇਖ ਕੁਦਰਤ ਹੈ ਦੇਖਾ, ਆਪ ਅਤੀਤ ਅਜੋਨੀ ਸੰਭਉ। ਨਾਨਕ ਗੁਰਮਤ ਸੋ ਪਾਇਆ, ਅੰਤਰ ਕੀ ਗਤ ਸਤਿਗੁਰ ਜਾਣੇ। ਸੋ ਨਿਰਭਉ ਗੁਰ ਸ਼ਬਦ ਪਛਾਣੇ, ਅੰਤਰ ਦੇਖ ਨਿਰੰਤਰ ਬੂਝੇ। ਅੰਤਰ ਮੰਡੋ ਲਾਇਆ, ਨਿਰਭਉ ਸੋ ਅਬ ਅੰਤਰ ਵਸਿਆ। ਤੈਰਸ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗਤ ਪਾਈਏ। ਹਰ ਸਹਿਜੇ ਸਹਿਜ ਮਿਲਾਇਆ, ਅੰਤਰ ਬਾਹਰ ਸੋ ਪ੍ਰਭ ਜਾਣੇ। ਰਹਿ ਅਲਿਪਤ ਚਲਤੇ ਕਰਿਆਣੇ, ਉਪਰ ਆਦ ਸਰਬ ਤਿਉ ਲੋਈ। ਸਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ। ਕੁਦਰਤ ਕਰਨੇ ਹਾਰ ਅਪਾਰਾ, ਕੀਤੇ ਕਾ ਨਾਹੀ ਕਿਉ ਚਾਰਾ। ਜੀ ਉਪਾਇ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ। ਹੁਕਮ ਚਲਾਏ ਰਹੇ ਆ ਪਰ ਪੂਰੇ, ਕਿਸ ਨੇੜੇ ਕਿਸ ਅੱਖਾਂ ਦੂਰੇ। ਗੋਬਤ ਪ੍ਰਗਟ ਹਰ ਕੜਕੜ ਦੇਖੋ, ਵਰਤੇ ਤਾਕ ਸੁਭਾਇਆ। ਜਿਸ ਕੋ ਮਿਲੇ ਸੁਰਤ ਸੁਮਾਏ, ਗੁਰ ਸ਼ਬਦੀ ਹਰ ਨਾਮ ਧਿਆਏ। ਆਨੰਦ ਰੂਪ ਅਨੂਪ ਅਗੋਚਰ, ਗੁਰ ਮਿਲੇ ਭਰਮ ਜਾਇਆ। ਮਨ ਤਨ ਤੰਤੇ ਨਾਮ ਪਿਆਰਾ, ਅੰਤ ਸਖਾਈ ਚੱਲਣ ਵਾਰਾ। ਮੋਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ। ਜਿਸ ਕੋ ਨਦਰ ਕਰੇ ਗੁਰ ਪੂਰਾ, ਸ਼ਬਦ ਮਿਲਾਏ ਗੁਰਮਤ ਸੂਰਾ। ਨਾਨਕ ਗੁਰ ਕੇ ਚਰਨ ਸਰੇਵ ਹੋ, ਜਿਨ ਪੂਲਾ ਮਾਰਗ ਪਾਇਆ। ਸੰਤ ਜਨਾ ਹਰ ਤਨ ਜਸ ਪਿਆਰਾ, ਗੁਰਮਤ ਪਾਇਆ ਨਾਮ ਤੁਮਾਰਾ। ਜਾਚਕ ਸੇਵ ਕਰੇ ਦਰ ਹਰ ਕਹਿ, ਹਰ ਦਰ ਗੇ ਜਸ ਗਾਇਆ। ਸਤਿਗੁਰ ਮਿਲੇ ਤਾਂ ਮਹਿਲ ਬੁਲਾਏ, ਸਾਚੀ ਦਰ ਗੇ ਗਤ ਪਦ ਪਾਏ। ਸਾਗਤ ਠੌਰ ਨਹੀਂ ਹਰ ਮੰਦਰ,

0: ਮਰੇ ਦੁਖ ਪਾਇਆ। ਸੇਵੋ ਸਤਿਗੁਰ ਸਮੁੰਦ ਅਥਾਹ, ਪਾਵੋ ਨਾਮ ਰਤਨ ਤਨ ਲਾਹ, ਵਿਖਿਆ ਮਲ ਜਾਏ ਅੰਮ੍ਰਿਤ ਸਰਨਾਭੋ, ਗੁਰ ਸਰ ਸੰਤੋਖ ਪਾਇਆ। ਸਤਿਗੁਰ ਸੇਵੋ ਸੰਕਨ ਕੀਜੈ, ਆਸਾ ਮਾਏ ਨਿਰਾਸ ਰਖੀਜੈ, ਸੰਸਾ ਦੁਖ ਬਿਨਾ ਸੁਨ ਸੇਵੋ, ਫਿਰ ਬਹੁੜ ਰੋਗ ਨਾ ਲਾਇਆ। ਸਾਚੇ ਭਾਵੇ ਤਿਸ ਵਡਿਆਏ, ਕੌਣ ਸੋ ਦੂਜਾ ਤੇ ਸਮਝਾਏ, ਹਰ ਗੁਰਮੂਰਤ ਏਕਾ ਵਰਤ ਹੈ, ਨਾਨਕ ਹਰ ਗੁਰ ਪਾਇਆ। ਵਾਚੇ ਪੁਸਤਕ ਵੇਦ ਪੁਰਾਨਾ, ਇਕ ਬਹਿ ਸੁਨੇ ਸੁਨਾਵੇ ਕਾਨਾ, ਅਜਗਰ ਕਾਵਟ ਕਹੋ ਕਿਉਂ ਖੁੱਲੇ, ਫਿਰ ਸਤਿਗੁਰ ਤਤ ਨ ਪਾਇਆ। ਕਰੇ ਵਿਭੂਤ ਲਗਾਵੇ ਭਸਮੈ, ਅੰਤਰ ਕ੍ਰੋਧ ਚਿੰਡਾ ਸੋਹੋ ਮੈਂ, ਪਾਖੰਡ ਕੀਨੇ ਜੋਗ ਨ ਪਾਈਏ, ਬਿਨ ਸਤਿਗੁਰ ਅਲੱਖ ਨ ਪਾਇਆ। ਤੀਰਥ ਵਰਤ ਨੇਮ ਕਰੇ ਉਦਿਆਨਾ, ਜਤ ਸਤ ਸੰਜਮ ਕਥੇ ਗਿਆਨਾ, ਆਰਾਮ ਨਾ ਬੇਨ ਕਿਉਂ ਸੁਖ ਪਾਈਏ, ਬਿਨ ਸਤਿਗੁਰ ਪਰਮ ਨ ਜਾਇਆ। ਨਿਉਲੀ ਕਰਮ ਭੁਹੰਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਧਰਮ ਪ੍ਰੀਤ ਨਹੀਂ ਹਰਸੋ, ਗੁਰ ਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਾ ਬ੍ਰਹਮ ਪਛਾਨਿਆ, ਨਾਨਕ ਆਤਮ ਰਾਮ ਸਬਾਇਆ, ਗੁਰ ਸਤਿਗੁਰ ਅਲੱਖ ਲਖਾਇਆ। ਮਾਰੂ ਸੋਲਖੇ ਮਹੱਲਾ ਤੀਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਹੁਕਮੀ ਸਹਿਜੇ ਸਿਰ ਚੁਪਾਈ, ਕਰ ਕਰ ਵੇਖੇ ਆਪਣੀ ਵਡਿਆਈ, ਆਪੇ ਕਰੇ ਕਰਾਏ ਆਪੇ, ਹੁਕਮੇ ਰਹਿਆ ਸੁਮਾਈ ਹੈ। ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੇ ਕਉ ਵਿਚਾਰਾ, ਆਪੇ ਨਦਰ ਕਰੇ ਸੋ ਪਾਏ, ਆਪੇ ਮੇਲ ਮਿਲਾਈ ਹੈ, ਆਪੇ ਮੇਲੇ ਦੇ ਵਡਿਆਈ, ਗੁਰ ਪ੍ਰਸਾਦੀ ਕੀਮਤ ਪਾਈ। ਮਾਨਮੁਖ ਬਹੁਤ ਫਿਰੇ ਬਿਲ ਲਾਂਦੀ, ਦੂਜੇ ਪਾਏ ਖਵਾਈ ਹੈ, ਹੋਮੇ ਮਾਇਆ ਵਿੱਚੇ ਪਾਈ, ਮਾਨਮੁਖ ਫੁੱਲੇ ਪਤ ਗਵਾਈ। ਗੁਰਮੁਖ ਹੋਵੇ ਸੋ ਨਾਏ ਰਚ, ਸੱਚ ਰਿਹਾ ਸਮਾਈ ਹੈ, ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨਮਾਏ ਸਮਾਇਆ, ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ। ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸ਼ਬਦ ਸੁਖ ਪਾਏ, ਅੰਤਰ ਪਿਆਰ ਭਗਤੀ ਰਤਾ, ਸਹਿਜ ਮਤੇ ਬਣਿਆਈ ਹੈ। ਦੁਖ ਨਿਵਾਰਨ ਗੁਰ ਤੇ ਜਾਤਾ, ਆ ਮਿਲਿਆ ਜਗ ਜੀਵਨ ਦਾਤਾ, ਜਿਸਨੂੰ ਲਾਏ ਸੋਈ ਬੂਝੈ, ਭਾਉ ਪਰਮ ਸਰੀਰ ਹੋ ਜਾਈ ਹੈ। ਆਪੇ ਗੁਰਮੁਖੇ ਆਪੇ ਦੇਵੈ, ਸੱਚੇ ਸ਼ਬਦ ਸਤਿਗੁਰ ਸੇਵੈ, ਜਰਾ ਜਮ ਤੇ ਜੋਏ ਨਾ ਸਕੈ, ਸੱਚ ਏਸਿਓ ਬਣਿਆਈ ਹੈ। ਤਿਸ਼ਨ ਅਗਨ ਜਲੇ ਸੰਸਾਰਾ, ਜਲ ਜਲ ਖਪੇ ਬਹੁਤ ਵੇਕਾਰਾ, ਮਨਮੁਖ ਠੌਰ ਨਾ ਪਾਏ ਕਬਹੂ, ਸਤਿਗੁਰ ਬੂਝ ਬੁਝਾਈ ਹੈ। ਸਤਿਗੁਰ ਸੇਵਨ ਸੇਵਡ ਭਾਗੀ, ਸੱਚੇ ਨਾਮ ਸਦਾ ਲਿਵ ਲਾਗੀ, ਅੰਤਰ ਨਾਮ ਰਵਿਆ ਨੇ ਕੇਵਲ, ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸਬਦ ਸਤੀ ਹੈ ਬਾਣੀ, ਗੁਰਮੁਖ ਵਿਰਲੇ ਕਿਨੇ ਪਛਾਣੀ, ਸੱਚੇ ਸ਼ਬਦ ਰਤੇ ਬੈ ਰਾਗੀ, ਆਮਣ ਜਾਣ ਰਖਾਈ ਹੈ। ਸ਼ਬਦ ਬੁਝੇ ਸੋ ਮਹਿਲ ਚੁਕਾਏ, ਨਿਰਮਲ ਨਾਮ ਸੇ ਮਨ ਆਏ, ਸਤਿਗੁਰੇ ਆਪਣਾ ਸਦਗੀ ਸੇਵ ਹੈ, ਹੋਮੇ ਵਿੱਚੋਂ ਜਾਈ ਹੈ। ਗੁਰ ਤੇ ਬੂਝੇ ਤਾਂ ਦਰ ਸੂਝੈ, ਨਾ ਵਿਖੂਣਾ ਕਲਕਤ ਲੂਝੈ, ਸਤਿਗੁਰ ਸੇਵੇ ਕੀ ਵਡਿਆਈ, ਤ੍ਰਿਸ਼ਨਾ ਭੂ ਗਵਾਈ ਹੈ। ਆਪੇ ਆਪ ਮਿਲੇ ਤਾਂ ਬੂਝੈ, ਗਿਆਨ ਵਿਖੂਣਾ ਕਿਛੂ ਨਾ ਸੂਝੈ, ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ ਹੈ। ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਕੋਈ ਨਾ ਮੇਟੇ ਤੁਰ ਫੁਰਮਾਇਆ, ਸਤਸੰਗਤ ਮੈਂ ਤਿਨਹੀਂ ਵਾਸਾ, ਜਿਨ ਕੋ ਤੁਰ ਲਿਖ ਪਾਈ ਹੈ। ਆਪਣੀ ਨਦਰ ਕਰੇ ਸੋ ਪਾਏ, ਸੱਚੇ ਸੰਤਾੜੀ ਚਿਤ ਲਾਏ, ਨਾਨਕ ਦਾਸ ਕਹੇ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ।
1: ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੇ ਸਭ ਸੋਈ,

ਸਾਰਾ ਹੋਰਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੇ, ਗੁਰ ਪ੍ਰਸਾਦੀ ਜਮਕਾ ਭਉ ਪਗ। ਅੰਤਰ ਸਬਦ ਸਦਾ ਸੁਖਦਾਤਾ, ਗੁਰਮੁਖ ਬੂਝੇ ਕੋਈ ਹੈ। ਆਪੇ ਮੇਲੇ ਮੇਲ ਮਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ। ਅਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆ ਮਿਲਿਆ ਸਭਨਾ ਕਾ ਦਾਤਾ। ਹਉਮੈ ਮਾਰ ਤਿਸ਼ਨਾ ਅਗਨ ਨਿਵਾਰੀ, ਸਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੇ ਤਾਂ ਆਖੀ ਸੂਝੈ।

ਅਭਾਗਾ ਆਪਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਕਾਇਆ ਕਸੁੱਧ ਹੋਮੇ ਮਲ ਲਾਈ ਜੇ ਸੋ ਧੋਵੇ ਤਾਂ ਮੈਲ ਨਾ ਜਾਈ ਸ਼ਬਦ ਧੋਪੇ ਤਾਂ ਖੱਚੀ ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸੰਘਾਰ ਹੈ ਮਰ ਮਰ ਜੰਮ ਹੈ ਸ਼ਬਦ ਨਾ ਵਿਚਾਰ ਹੈ ਅੰਤਰ ਮਾਇਆ ਮੋਹ ਗੁਬਾਰਾ ਜੋ ਸੁਪਨੇ ਸੁੱਧ ਨਾ ਹੋਈ ਹੈ ਇਕ ਪੰਚਾ ਮਾਰ ਸ਼ਬਦ ਹੈ ਲਾਗੇ ਸਤਿਗੁਰ ਆ ਮਿਲਿਆ ਵਡ ਭਾਗੇ ਅੰਤਰ ਸਾਚ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੰਜਾਪੈ ਸਦਾ ਸ਼ਬਦ ਰਵੇ ਕਟ ਅੰਤਰ ਰਸਨਾ ਰਸ ਚਾਖੇ ਸਸੋਈ ਹੈ ਹੋਮੇ ਮਾਰੇ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੇ ਉਰਤਾਰੇ ਏਕ ਸਿਬਿਨ ਹੋਰ ਨਾ ਜਾਣਾ ਸਹਿਜੇ ਹੋਏ ਸੋਈ ਹੈ ਦੇਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ ਗੁਰਮੁਖ ਬੂਝੇ ਸੱਚ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੇ ਹੋਮੇ ਸ਼ਬਦੇ ਖੋਈ ਹੈ ਆਪੇ ਗੁਣਦਾਤਾ ਵਿਚਾਰੀ ਗੁਰਮੁਖ ਦੇਵ ਹੈ ਪੱਕੀ ਸਾਰੀ ਨਾਨਕ ਨਾਮ ਸਮਾਵੇ ਸੱਚ ਹੈ ਸੱਚੇ ਤੇ ਪਦ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸੱਚਾ ਏਕੋ ਦਾਤਾ ਗੁਰਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨੇ ਆਪ ਪਛਾਤਾ ਆਪੇ ਆ ਮਿਲਿਆ ਸੁਖਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੇ ਪਦ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਾਨੁਖ ਨਿੰਦਕ ਪਾਤ ਗਵਾਈ ਨਾਮ ਰਤੇ ਪਰਮ ਹੰਸ ਵੈਰਾਗੀ ਨਿਰਕਰ ਤਾੜੀ ਲਾਈ ਹੈ ਸ਼ਬਦ ਮਰੇ ਸੋਈ ਜਨ ਪੂਰਾ ਸਤਿਗੁਰ ਆਗ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਭਾਏ ਸੁਪਾਈ ਹੈ ਪੜ ਪੰਡਤ ਅਵਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ ਪੜ ਥਾ ਕੇ ਸਾਂਤ ਨਾ ਆਈ ਹੈ ਇਕ ਭਸਮ ਲਗਾਏ ਫਿਰੇ ਪੇਖ ਧਾਰੀ ਬਿਨ ਸਬਦੇ ਹੋਮੇ ਕਿਨ ਮਾਰੀ ਅਨ ਦਿਨ ਜਲਤ ਅਰਹਿ ਦਿਨ ਰਾਤੀ ਪਰਮ ਪੇਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਅਰਹਿ ਰੰਗ ਰਾਤੇ ਭਾਏ ਭਾਏ ਭਗਤ ਚਿਤ ਲਾਈ ਹੈ ਮਨੁੱਖ ਨਿੰਦਾ ਕਰ ਕਰ ਵਿਗੁਤਾ ਅੰਤਰ ਲੋਭ ਭੌਂਕੇ ਜਿਸ ਕੁੱਤਾ ਜਮ ਕਾਲ ਕਦੇ ਨਾ ਛੋਡੇ ਅੰਤ ਗਿਆ ਪਛਤਾਈ ਹੈ ਸੱਚੇ ਸ਼ਬਦ ਸੱਚੀ ਪਦ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਿਰਸ ਨਾਮ ਰਤੇ ਨਿਰੰਕਾਰੀ ਜਿਸ ਨੂੰ ਆ ਮਲਾਏ ਸੋ ਬੂਝੇ ਭਗਤ ਪਾਏ ਪਉ ਜਾਈ ਹੈ ਇਸਨਾਨ ਦਾਨ ਕਰੇ ਨਹੀਂ ਬੂਝੇ ਇਕ ਮਨੁਆ ਮਾਰ ਮਨੇ ਸਿਉ ਲੂਝੇ

ਆਪੇ ਨਦਰ ਕਰੇ ਮਨ ਵਸਿਆ, ਮੇਰੇ ਪ੍ਰਾਵਿਉ ਫੁਰਮਾਈ ਹੈ। ਸਤਿਗੁਰ ਸੇਵੈ ਸੇ ਜਨ ਸਾਚੇ, ਮਾਨਮੁਖ ਸੇਵ ਨਾ ਜਾਣਨ ਕਾਚੇ। ਆਪੇ ਕਰਤਾ ਕਰ ਕਰ ਵੇਖੈ, ਜਿਉ ਭਾਵੇ ਤਿਉ ਲਾਈ ਹੈ। ਜੁਗ ਜੁਗ ਸਾਚਾ ਏਕੋ ਦਾਤਾ, ਪੂਰੇ ਭਾਗ ਗੁਰਸ਼ਬਦ ਪਛਾਤਾ। ਸ਼ਬਦ ਮਿਲੇ ਸੇ ਵਿਛੜੇ ਨਾਹੀ, ਨਦਰੀ ਸਹਿਜ ਮਿਲਾਈ ਹੈ। ਹਉਮੈ ਮਾਇਆ ਮਹਿਲ ਕਮਾਇਆ, ਮਰ ਮਰ ਜੰਮੈ ਦੂਜਾ ਪਾਇਆ।

ਨਾ ਕਿਸ ਹੋਸੀ, ਨਾਨਕ ਨਾ ਮਿਲੇ ਵਡਿਆਈ, ਦਰ ਸਾਚੇ ਪਦ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ, ਦੂਜੇ ਪਾਏ ਵਾਧਾ ਜਮ ਫਾਸੀ, ਸਤਿਗੁਰ ਰਾਖੇ ਸੇਜਨ ਉਭਰੇ, ਸਾਚੇ ਸਾਚ ਸਮਾਈ ਹੈ। ਆਪੇ ਕਰਤਾ ਕਰ ਕਰ ਵੇਖੈ, ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੈ, ਗੁਰਮੁਖ ਗਿਆਨ ਇਸ ਸਭ ਕਿਛ ਸੂਝੈ, ਅਗਿਆਨੀ ਅੰਧ ਕਮਾਈ ਹੈ। ਮਨਮੁਖ ਸਹਿਸਾ ਬੂਝ ਨ ਪਾਈ, ਮਰ ਮਰ ਜੰਮੇ ਜਨਮ ਗਵਾਈ, ਗੁਰਮੁਖ ਨਾਮ ਰਤੇ ਸੁਖ ਪਾਇਆ, ਸਹਿਜੇ ਸਾਚ ਸਮਾਈ ਹੈ। ਤੰਦੇ ਧਾਵਤ ਮਨ ਭਇਆ ਮਨੂਰਾ, ਫਿਰ ਹੋਵੇ ਕੰਚਨ ਪੇਟੈ ਗੁਰਪੂਰਾ, ਆਪੇ ਬਖਸ ਲਏ ਸੁਖ ਪਾਏ, ਪੂਰੇ ਸ਼ਬਦ ਮਿਲਾਈ ਹੈ। ਦੁਰਮਤ ਝੂਠੀ ਬੁਰੀ ਬੁਰਿਆਰ, ਔਗੁਣਿਆਰੀ ਔਗੁਣਿਆਰ, ਕੱਚੀ ਮਤ ਫੀਕਾ ਮੁਖ ਬੋਲੇ, ਦੁਰਮਤ ਨਾਮ ਨ ਪਾਈ ਹੈ। ਔਗੁਣਿਆਰੀ ਕੰਤ ਨ ਭਾਵੇ, ਮਨ ਕੀ ਜੂਠੀ ਜੂਠ ਕਮਾਵੇ, ਪਿਰਕਾ ਸਾਉ ਨ ਜਾਣੇ ਮੂਰਖ, ਬਿਨ ਗੁਰ ਬੂਝ ਨ ਪਾਈ ਹੈ। ਦੁਰਮਤ ਖੋਟੀ ਖੋਟ ਕਮਾਵੇ, ਸੀਗਾਰ ਕਰੇ ਪਿਰ ਖਸਮ ਨਾ ਪਹਾਵੇ, ਗੁਣਵੰਤੀ ਸਦਾ ਪਿਰ ਰਾਵੇ, ਸਤਿਗੁਰ ਮੇਲ ਮਿਲਾਈ ਹੈ। ਆਪੇ ਹੁਕਮ ਕਰੇ ਸਾ ਵੇਖੈ, ਇਕ ਨਾ ਬਖਸ ਲਏ ਤੁਰ ਲੇਖੈ, ਅਨਦਿਨ ਨਾਮ ਰਤੇ ਸਦ ਪਾਇਆ, ਆਪੇ ਮੇਲ ਮਿਲਾਈ ਹੈ। ਹਉਮੈ ਧਾਤ ਮੋਹ ਰਸ ਲਾਈ, ਗੁਰਮੁਖ ਲਿਵ ਸਾਚੀ ਸਹਿ ਸਮਾਈ, ਆਪੇ ਮਿਲੈ ਆਪੇ ਕਰ ਵੇਖੈ, ਬਿਨ ਸਤਿਗੁਰ ਬੂਝ ਨ ਪਾਈ ਹੈ। ਇਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇਕ ਮਾਇਆ ਮੋਹੇ ਸੋਏ ਰਹੇ ਅਭਾਗੇ, ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੇ ਉਰਤਾਰੇ, ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੇ ਨਾਮ ਸਮਾਈ ਹੈ। ਦੂਜੇ ਪਾਏ ਫਿਰੇ ਦੇਵਾਨੀ, ਮਾਇਆ ਮੋਹੇ ਦੁਖ ਮਾਏ ਸਮਾਨੀ, ਬਹੁਤੇ ਪੇਖ ਕਰੇ ਨਹਿ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ। ਕਿਸ ਨੂੰ ਕਹੀਏ ਜਾਂ ਆਪ ਕਰਾਏ, ਜਿਤ ਪਾਵੇ ਤਿਤ ਰਾਹੇ ਚਲਾਏ, ਆਪੇ ਮਿਹਰਬਾਨ ਸੁਖਦਾਤਾ, ਜੋ ਪਾਵੇ ਤਿਵੇ ਚਲਾਈ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਸੰਜਮੇ ਆਪੇ ਜੂਤਾ, ਆਪੇ ਨਿਰਮਲ ਮਿਹਰਬਾਨ ਮਸੂਦਨ, ਜਿਹਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿੰਨੀ ਇਕੋ ਜਾਤਾ, ਕਾਟ ਕਾਟ ਵਸ ਰਹਿਆ ਜਗ ਜੀਵਨ ਦਾਤਾ, ਇਕ ਤੈ ਗੁਬਤ ਪ੍ਰਗਟ ਹੈ ਆਪੇ, ਗੁਰਮੁਖ ਭ੍ਰਮ ਪਹੁ ਜਾਈ ਹੈ। ਗੁਰਮੁਖ ਹਰ ਜੂ ਇਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜੇ ਤੂੰ ਦੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾਰਾ ਹੀ ਗੈਰ ਗੰਭੀਰ ਹੈ, ਸਭ ਜਗ ਹੈ।

ਗੁਰ ਪ੍ਰਸਾਦੀ ਮਨ ਵਸਾਈ, ਆਪੇ ਆਇਵਸਿਆ ਕਟ ਅੰਤਰ, ਟੂਟੀ ਜਮਕੀ ਫਾਸੀ ਹੈ, ਕਿਸ ਸੇਵੀ ਤੈ ਕਿਸ ਸਾਲਾਹੀ, ਸਤਿਗੁਰ ਸੇਵੀ ਸਬਦ ਸਲਾਹੀ, ਸੱਚੇ ਸਾਬਦ

ਕਾਲ ਕੜੀ ਮੋਹਤ ਨਿਹਾਲੇ ਅਣਦਿਨ ਆਰ ਜਾਸ਼ੀ ਜੇ ਅੰਤਰ ਲੋਭ ਕਰੇ ਨੀ ਬੂਝੇ ਸਿਰ ਉਪਰ ਜਮਕਾਲ ਨਾ ਸੂਝੇ ਇਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੇ ਹੈ ਜੋ ਸਚ ਲਾਗੇ ਤਿੰਨ ਸਾਚੀ ਸੋਏ ਦੂਜੇ ਲਾਗੇ ਮਨਮੁਖ ਰੋਏ ਦੋਵਾਂ ਸਿਰਿਆਂ ਕਾ ਖਸਮ ਹੈ ਆਪੇ ਆਪੇ ਗੁਣ ਮੈਂ ਭੀਜੇ ਹੈ ਗੁਰ ਕੇ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਇਹੋ ਮਨ ਮੋਹ ਮਾਇਆ ਮੋਹ ਮੈਲ ਪਤੰਗ ਨਾ ਲਾਗੇ ਗੁਰਮਤੀ ਹਰ ਨਾਮ ਭੀਜੇ ਹੈ ਸਭਨਾ ਵਿਚ ਵਰਤੇ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉਮੈ ਮਾਰਸ ਦਾ ਸੁਖ ਪਾਇਆ ਨਾਏ ਸਾਚੇ ਅੰਮ੍ਰਿਤ ਪੀਜੈ ਹੈ ਕਿਲ ਵਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਤੁਸੇ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਨ ਬੈਠੇ ਜਮ ਕਾ ਪਉ ਪਾਵੇ ਜਮਨਾ ਛੋਡੇ ਬਹੁ ਕਰਮ ਕਮਾਵੇ ਸਤਿਗੁਰ ਪੇਟੇ ਤਾਂ ਮੁਕਤ ਪਾਈਏ ਹਰ ਹਰ ਸਨਾ ਪੀਜੈ ਹੈ ਮਨਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਪੀਜੈ ਹੈ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬੱਧਕ ਮੁਕਤ ਨਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨਦਿਨ ਨਾਮ ਰਵੀਜੈ ਹੈ ਵੇਦ ਪੜੇ ਹਰ ਨਾਮ ਨਾ ਬੂਝੈ ਮਾਇਆ ਕਾਰਨ ਪੜ ਪੜ ਲੂਝੈ ਅੰਤਰ ਮੈਲ ਅਗਿਆਨੀ ਅੰਧਾ ਕਿਉਂ ਕਰ ਦੁੱਤਰ ਤਰੀਜੈ ਹੈ ਵੇਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਪੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਾ ਵੇਦ ਰਿੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸੱਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸੱਚੋ ਸੱਚ ਰਵੀਜੈ ਹੈ ਮਾਰੂ ਮਹੱਲਾ ਤੀਜਾ ਸੱਚੇ ਸੱਚਾ ਤਖਤ ਰਚਾਇਆ ਨਿਰਘਰ ਵਸਿਆ ਤਿੱਥੇ ਮੋਹ ਨਾ ਮਾਇਆ ਸਦਗੀ ਸੱਚ ਵਸਿਆ ਕਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚ ਵਾਪਾਰਾ ਨਾ ਤਿੱਥੇ ਭਰਮ ਨਾ ਦੂਜਾ ਪਸਾਰਾ ਸੱਚਾ ਤਨ ਖੱਟਿਆ ਕਦੇ ਤੋਟ ਨ ਆਵੇ ਬੂਝੇ ਕੋ ਵਿਚਾਰੀ ਹੈ ਸੱਚੇ ਲਾਏ ਸੇਜਨ ਲਾਗੇ ਅੰਤਰ ਸ਼ਬਦ ਮਸਤਕ ਵੜ ਭਾਗੇ ਸੱਚੇ ਸ਼ਬਦ ਸਦਾ ਗੁਣ ਗਾਵੇ ਸ਼ਬਦ ਰਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਾਲਾਹੀ ਏਕੋ ਵੇਖਾ ਦੂਜਾ ਨਾਹੀ ਗੁਰਮਤ ਉੱਚ ਉੱਚੀ ਪੌੜੀ ਗਿਆਨ ਰਤਨ ਹੋਮੇ ਮਾਰੀ ਹੈ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾਤ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹੋਮੇ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੇ ਕਿਨ ਹੀ ਚੀਨਾ ਗੁਰਮੁਖ ਹੋਵੇ ਸੋ ਸੱਚ ਕਮਾਵੇ ਸੱਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਾਪਾਈ ਹੋਮੇ ਤਿਸ਼ਨਾ ਸ਼ਬਦ ਬੁਝਾਈ ਗੁਰਮਤ ਸਦਗੀ ਅੰਤਰ ਸੀਤਲ ਹੋਮੇ ਮਾਰਨੇ ਵਾਰੀ ਹੈ ਸੱਚ ਲੱਗੇ ਤਿਨ ਸਭ ਕੁਛ ਭਾਵੇ ਸੱਚੇ ਸ਼ਬਦੇ ਸੱਚ ਸੁਹਾਵੇ ਇੱਥੇ ਸੱਚੇ ਸੇ ਦਰ ਸੱਚੇ ਨਦਰੀ ਨਦਰ ਸਵਾਰੀ ਹੈ ਬਿਨ ਸੱਚੇ ਜੋ ਦੂਜੇ ਲਾਇਆ ਮਾਇਆ ਮੋਹ ਦੁੱਖ ਸਵਾਇਆ ਬਿਨ ਗੁਰ ਦੁੱਖ ਸੁਖ ਜਾਪੇ ਨਾਹੀ ਮਾਇਆ ਮੋਹ ਦੁੱਖ ਭਾਰੀ ਹੈ ਸਾਚਾ ਸਭ ਜਿਨ੍ਹਾਂ ਮਨ ਭਾਇਆ ਪੂਰਬ ਲਿਖਿਆ ਤਿਨੀ ਕਮਾਇਆ ਸੱਚੋ ਸੇਵ ਹੈ ਸੱਚ ਧਿਆਵੈ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗੀ ਅਨਦਿਨ ਸੂਖ ਸਹਿ ਸਮਾਧੀ ਹਰ ਹਰ ਕਰਤਿਆ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਗੇ ਸਤਿਗੁਰ ਸੱਚੇ ਲਾਏ ਆਪੇ ਪਾਣੇ ਆ ਮਿਲਾਏ ਸਤਿਗੁਰ ਰਾਖੇ ਸੇ ਜਨ ਉਭਰੇ ਓਰ ਮਾਇਆ ਮੋਹ ਖੁਵਾਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾਥ ਕੁਟੰਬ ਨਾਥ ਮਾਤਾ ਏਕੋ ਏਕ ਪ੍ਰਵਿਆ ਸਭਿਅੰਤਰ ਸਭਨਾ ਜੀਆਂ ਕਾ ਆਧਾਰੀ ਹੈ ਹਉਮੈ ਮੇਰਾ ਦੂਜਾ ਪਾਇਆ ਇਛਨਾ ਚੱਲੇ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੇ ਸਾਚੇ ਦੁਖ ਨਿਵਾਰੀ ਹੈ
ਜਾਂ ਤੂੰ ਦੇਹ ਸਦਾ ਸੁਖ ਪਾਏ, ਸਾਚੇ ਸਬਦੇ ਸਾਜ ਕਮਾਏ, ਅੰਦਰ ਸਾਚਾ ਮਨ ਤਨ ਸਾਚਾ, ਭਗਤ ਪਰੇ ਭੰਡਾਰੀ ਹੈ ਆਪੇ।

ਤੀਜਾ ਆਪੇ ਆਪ ਉਪਾਏ ਉਪੰਨਾ ਸਮੇ ਵਰਤੇ ਏਕ ਪ੍ਰਸ਼ੰਨਾ ਸਭਨਾ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੇ ਜਿਨ ਬ੍ਰਹਮਾ ਬੇਸਨ ਮਹੇਸ਼ ਉਪਾਏ ਸਿਰ ਸਿਰ ਤੰਦੇ ਆਪੇ ਲਾਏ ਜਿਸ ਭਾਵੇ ਤੁਸੇ ਆਪੇ ਮਿਲੇ ਜਿਨ ਗੁਰਮੁਖ ਏਕੋ ਜਾਤਾ ਹੇ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁਚਿਤੇ ਵਿਕਾਰਾ ਤਿਰ ਸਾਚਾ ਸਾਲਾ ਹੀ ਸਦ ਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੇ ਇਕ ਮੂਲ ਲੱਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਾਲ ਤਿੰਨ ਜਨ ਕੋ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੇ ਹਮ ਗੁਣ ਨਾਹੀ ਕਿਆ ਬੋਲੇ ਬੋਲ ਤੂੰ ਸਭਨਾ ਦੇਖੇ ਤੋਲੇ ਤੋਲ ਜਿਉ ਪਾਵੇ ਤਿਉ ਰਾਖੇ ਰਹਿਣਾ ਗੁਰਮੁਖ ਏਕੋ ਜਾਤਾ ਹੇ ਜਾਂ ਤੂੰ ਭਾਣਾ ਤਾਂ ਸੱਚੀ ਕਾਰੇ ਲਾਏ ਅਵਗੁਣ ਛੋੜ ਗੁਣਮਾਏ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕੇ ਸਬਦ ਪਛਾਤਾ ਹੇ ਜੈ ਦੇਖਾਂ ਤੈ ਏਕੋ ਸੋਈ ਦੂਜੀ ਦੁਰਮਦ ਸਬਦੇ ਖੋਈ ਏਕ ਸਮੇ ਪ੍ਰਭ ਏਕ ਸਮਾਣਾ ਆਪਣੇ ਰੰਗ ਸਦਰਾਤਾ ਹੇ ਕਾਇਆ ਕਾਮਲ ਹੈ ਕੁਮਲਾਣਾ ਮਨਮੁਖ ਸ਼ਬਦ ਨਾ ਬੁਝੇ ਏ ਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੇ ਕੋੜ ਗਈ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੇ ਉਰਤਾਰੇ ਜੋ ਇੱਛੇ ਸੋਈ ਫਲ ਪਾਏ ਜੋ ਰੰਗ ਮਜੀਠੇ ਰਾਤਾ ਹੇ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੇ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਾਰਾ ਹੇ ਜੋ ਜੁਗ ਏਕੋ ਜਾਤਾ ਹੇ ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ ਅੰਤਰ ਸ਼ਬਦ ਨਾਹੀ ਕਿਉ ਦਰ ਜਾਏ ਗੁਰਮੁਖ ਸ਼ਬਦ ਵਸੇ ਮਨ ਸਾਚਾ ਸਭ ਸੇਵੇ ਸੁਖ ਦਾਤਾ ਹੇ ਜੈ ਦੇਖਾਂ ਤੂੰ ਸਭਨੀ ਥਾਈ ਪੂਰੇ ਗੁਰਸਾ ਸੋਝੀ ਪਾਈ ਨਾਮੋ ਨਾਮ ਧਿਆਏ ਸਦਾ ਸਦ ਇਹੋ ਮਨ ਨਾਮੇ ਰਾਤਾ ਹੇ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਵੇ ਡੂਬ ਮੋਏ ਬਿਨ ਨੀਰਾ ਆਵੇ ਜਾਵੇ ਨਾਮ ਨਹੀਂ ਬੂਝੇ ਇਕ ਨਾ ਗੁਰਮੁਖ ਸ਼ਬਦ ਪਛਾਤਾ ਹੇ ਪੂਰੇ ਸਤਿਗੁਰ ਬੂਝ ਬੁਝਾਈ ਬਿਨ ਨਾਵੇ ਮੁਕਤ ਕਿਨੇ ਨਾ ਪਾਈ ਨਾਮੇ ਨਾਮ ਮਿਲੇ ਵਡਿਆਈ ਸਹਿਜ ਰਹੇ ਰੰਗ ਰਾਤਾ ਹੇ ਕਾਇਆ ਨਗਰ ਟਹਿ ਟਹਿ ਤੇਰੀ ਬਿਨ ਸ਼ਬਦੇ ਚੁੱਕੇ ਨਹੀਂ ਫੇਰੀ ਸਾ ਸਲਾਹੇ ਸਾਚ ਸਮਾਵੇ ਜਿਨ ਗੁਰਮੁਖ ਏਕੋ ਜਾਤਾ ਹੇ ਜਿਸ ਨੂੰ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੇ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚੇ ਸਾਚ ਪਛਾਤਾ ਹੇ ਮਾਰੂ ਸੋਲਹੇ ਤੀਜਾ ਆਪੇ ਕਰਤਾ ਸਬਦ ਕਰਣਾ ਜੀ ਜਨ ਸਭ ਤੇਰੀ ਸਰਣਾ ਆਪੇ ਗੁਪਤ ਵਰਤੇ ਸਭ ਅੰਤਰ ਗੁਰ ਕੇ ਸ਼ਬਦ ਪਛਾਤਾ ਹੇ ਹਰ ਕੇ ਭਗਤ ਪਰੇ ਭੰਡਾਰਾ ਆਪੇ ਬਗਸੇ ਸ਼ਬਦ ਵਿਚਾਰਾ ਜੋ ਤੁਧ ਪਾਵੇ ਸੋਈ ਕਰਸੈ ਸੱਚੇ ਸਿਉ ਮਨ ਰਾਤਾ ਹੇ ਆਪੇ ਹੀਰਾ ਰਤਨ ਅਮੁੱਲੋ ਆਪੇ ਨਦਰੀ ਤੋਲੇ ਤੋਲੋ ਜੀ ਜੰਤ ਸਭ ਸਰਣ ਤੁਮਾਰੀ ਕਰ ਕਿਰਪਾ ਆਪ ਪਛਾਤਾ ਹੇ ਜਿਸ ਨੂੰ ਨਦਰ ਹੋਵੇ ਤੁਰ ਤੇਰੀ ਮਰੇ ਨਾ ਜੰਮੇ ਚੂਕੇ ਫੇਰੀ ਸਾਚੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੇ ਮਾਇਆ ਮੋਹੇ ਸਭ ਜਗਤ ਉਪਾਇਆ ਬ੍ਰਹਮਾ ਬਿਸਨ ਦੇਵ ਸੁਭਾਇਆ ਜੁਤ ਪਾਣ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੇ ਪਾਪ ਪੁੰਨ ਵਰਤੇ ਸੰਸਾਰਾ ਹਰ ਇੱਕ ਸੋਗ ਸਭ ਦੁਖ ਹੈ ਪਾਰਾ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੇ ਕਿਰਤਨ ਕੋਈ ਮੇਟਣ ਹਾਰਾ ਗੁਰ ਕੇ ਸ਼ਬਦੇ ਮੋਹ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੇ ਮਾਇਆ ਮੋਹੇ ਹਰ ਸੋ ਚੇਤਨ ਲਾਗੇ ਦੂਜੇ ਪਾਏ ਕਣਾ ਦੁਖ ਆਗੇ ਮਨਮੁਖ ਪਰਮ ਪੁੱਲੇ ਪੇਖ ਧਾਰੀ ਅੰਤ ਕਾਲ ਪਛਤਾਤਾ ਹੇ ਹਰ ਕੇ ਪਾਣੇ ਹਰ ਗੁਣ ਗਾਏ ਸਭ ਕਿਲਭ ਕਾਟੇ ਦੂਖ ਸੁਭਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੇ ਜਿਸ ਨੂੰ ਨਦਰ ਕਰੇ ਸੋ ਗੁਣ ਨਿਧ ਪਾਏ ਹੋ ਮੈਂ ਮੇਰਾ ਠਾਕ ਰਖਾਏ ਗੁਣ ਅਵਗੁਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੇ ਮੇਰਾ ਪ੍ਰਭ ਨਿਰਮਲ ਅਤ ਅਪਾਰਾ ਆਪੇ ਮਿਲੇ ਗੁਰ ਸ਼ਬਦ ਵਿਚਾਰਾ ਆਪੇ ਬਗਸੇ ਸਦ ਰੜਾਏ ਮਨ ਤਨ ਸਾਚੇ ਰਾਤਾ ਹੇ ਮਨ ਤਨ ਮਹਿਲਾ ਵਿੱਚ ਜੋਤ ਅਪਾਰਾ
ਗੁਰਮੁਖ ਬੂਝੇ ਕਰ ਵਿਚਾਰਾ, ਹੋਮੇ ਮਾਰਸ ਦਾ ਮਨ ਨਿਰਮਲ, ਰਸਨਾ ਸੇਵ ਸੁਖਦਾਤਾ ਹੇ, ਗੜਕਾਇਆ ਅੰਦਰ ਬੋ ਹੱਟ ਬਾਜਾਰਾ, ਤਿਸ ਚ ਨਾਮ ਹੈ ਅਤ ਅਪਾਰਾ, ਗੁਰ ਕੇ ਸ਼ਬਦ ਸਦਾ ਦਰ ਸੋਹ ਹੈ, ਹੋਮੇ ਮਾਰ ਪਛਾਤਾ ਹੇ, ਰਤਨ ਅਮੋਲਕ ਅਗਮ ਅਪਾਰਾ, ਕੀਮਤ ਕਵਣ ਕਰੇ ਵੇਚਾਰਾ, ਗੁਰ ਕੇ ਸ਼ਬਦੇ ਤੋਲ ਤੁਲਾਏ, ਅੰਤਰ ਸ਼ਬਦ ਪਛਾਤਾ ਹੇ, ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਮੂਰਖ ਪੜੇ ਸ਼ਬਦ ਨਾ ਬੂਝੇ, ਗੁਰਮੁਖ ਵਿਰਲੇ ਜਾਤਾ ਹੇ, ਆਪੇ ਕਰਤਾ ਕਰੇ ਕਰਾਏ, ਸੱਚੀ ਬਾਣੀ ਸਜ ਰੜਾਏ, ਨਾਨਕ ਨਾਮ ਮਿਲੇ ਵਡਿਆਈ, ਜੋ ਜੋ ਏਕੋ ਜਾਤਾ ਹੇ, ਮਾਰੂ ਮਹੱਲਾ ਤੀਜਾ, ਸੋ ਸੱਚ ਸੇਵਿਓ ਸਿਰਜਣਹਾਰਾ, ਸਭਦੇ ਦੁੱਖ ਨਿਵਾਰਨ ਹਾਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹਾ ਹੇ, ਆਪੇ ਸੱਚਾ ਸਤ ਵਰਤਾਏ, ਇਕ ਜਨ ਸੱਚੇ ਆਪੇ ਲਾਏ, ਸਾਚੋ ਸੇਵੇ ਸੱਚ ਕਮਾਵੇ, ਨਾਮੇ ਸੱਚ ਸਮਾਹਾ ਹੇ, ਤੁਰ ਭਗਤਾਂ ਮਿਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ, ਸਾਚੀ ਬਾਣੀ ਸਦਾ ਗੁਣ ਗਾਵੇ, ਇਹ ਜਨਮੇ ਕਾਲਾਹਾ ਹੇ, ਗੁਰਮੁਖ ਵਣਜ ਕਰੇ ਪਰ ਆਪ ਪਛਾਣ ਹੈ, ਇਕ ਬਿਨ ਕੋ ਅਵਰ ਨਾ ਜਾਣ ਹੈ, ਸੱਚਾ ਸੌ ਸੱਚੇ ਵਣ ਜਾ ਰਹੇ, ਪੂੰਜੀ ਨਾਮ ਸਾਹਾ ਹੇ, ਆਪੇ ਸਾਜੇ ਸ੍ਰਿਟ ਉਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਸਤਿਗੁਰ ਸੇਵੇ ਸੇ ਜਨ ਸਾਚੇ, ਕਾਟੇ ਜਮਕਾ ਫਾਹਾ ਹੇ, ਪੰਨੇ ਕੜੇ ਸਵਾਰੇ ਸਾਜੇ, ਮਾਇਆ ਮੋਹੇ ਦੂਜੇ ਜੰਤ ਪਾਜੇ, ਮਨ ਫਿਰੇ ਸਦਾ ਅੰਧ ਕਮਾਵੇ, ਜਮਕਾ ਜੇਵੜਾ ਗਲ ਫਾਹਾ ਹੇ, ਆਪੇ ਬਖਸੇ ਗੁਰਸੇਵਾ ਲਾਏ, ਗੁਰਮਤੀ ਨਾਮ ਮਨ ਮਸਾਏ, ਅਨਦਨ ਨਾਮ ਧਿਆਏ ਸਾਚਾ, ਇਸ ਜਗ ਮੇ ਨਾਮੋ ਲਾਹਾ ਹੇ, ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੇ ਮਨ ਵਸਾਈ, ਜਿਨ ਮਨ ਵਸਿਆ ਸੇ ਜਨ ਸੋਹ ਹੈ, ਤਿਨ ਸਿਰ ਚੂਕਾ ਕਾਹਾ ਹੇ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰ ਪ੍ਰਸਾਦੀ ਮਨ ਵਸਾਈ, ਸਦਾ ਸ਼ਬਦ ਸਾਲਾ ਹੀ ਗੁਣਦਾਤਾ, ਲੇਖਾ ਕੋਈ ਨਾ ਮੰਗੇ ਤਾਹਾ ਹੇ, ਬ੍ਰਹਮਾ ਬਿਸਨ ਰੁਦਰ ਤਿਸ ਕੀ ਸੇਵਾ, ਅੰਤ ਨਾ ਪਾਵੇ ਅਲਖ ਅਪੇਵਾ, ਜਿਨ ਕਉ ਨਦਰ ਕਰੇ ਤੂੰ ਆਪਣੀ, ਗੁਰਮੁਖ ਅਲਖ ਲਖਾਹਾ ਹੇ, ਪੂਰੇ ਸਤਿਗੁਰ ਸੋਝੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤਾਏ ਨਾਮ ਧਿਆਈ, ਮਹਿਲ ਪਾਏ ਗੁਣ ਗਾਹਾ ਹੇ, ਸੇਵਕ ਸੇਵੇ ਮਨ ਹੁਕਮ ਅਪਾਰਾ, ਮਨ ਹੁਕਮ ਨ ਜਾਣੇ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹਾ ਹੇ, ਗੁਰ ਪ੍ਰਸਾਦੀ ਹੁਕਮ ਪਛਾਣੇ, ਆਪ ਤਰਾਖੇ ਇਗਤ ਕਰ ਆਣੇ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹਾ ਹੇ, ਸਭ ਜਗਮੇ ਵਰਤੇ ਏਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਸ਼ਬਦ ਸਲਾਹ ਹੈ ਸੇ ਜਨ ਨਿਰਮਲ, ਨਿਰਕਰ ਵਾਸਾ ਤਾਹਾ ਹੇ, ਸਦਾ ਭਗਤ ਤੇਰੀ ਸਰਣਾਈ, ਅਗਮ ਅਗੋਚਰ ਕੀਮਤ ਨਹੀਂ ਪਾਈ, ਜਿਉ ਤੁਧ ਭਾਵ ਹੈ ਤਿਉ ਤੂੰ ਰੱਖ ਹੈ, ਗੁਰਮੁਖ ਨਾਮ ਧਿਆਹਾ ਹੇ, ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਪਾਵਾਂ, ਨਾਨਕ ਸਾਜ ਕਹੇ ਬੇਨੰਤੀ, ਸਚ ਦੇਵੋ ਸੱਚ ਸਮਾਹਾ ਹੇ, ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇਵੜ ਭਾਗੀ, ਅਨਦਿਨ ਸੱਚ ਨਾਮ ਲਿਵ ਲਾਗੀ, ਸਦਾ ਸੁਖਦਾਤਾ ਰਵਿਆ ਕਟ ਅੰਤਰ, ਸਭ ਸੱਚੇ ਓ ਮਾਹਾ ਹੇ, ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾਤਾ, ਸਬਦੇ ਮਨ ਓ ਮਾਹਾ ਹੇ, ਕਿਰਪਾ ਕਰੇ ਤਾਂ ਮੇਲ ਮਿਲਾਏ, ਹੋਮੇ ਮਮਤਾ ਸ਼ਬਦ ਜਲਾਏ, ਸਦਾ ਮੁਗਤ ਰਹਿ ਇਕ ਰੰਗੀ, ਨਾਹੀ ਕਿਸੇ ਨਾਲ ਕਾਹਾ ਹੇ, ਬਿਨ ਸਤਿਗੁਰ ਸੇਵੇ ਕੋਰ ਅੰਧਾਰਾ, ਬਿਨ ਸਬਦੇ ਕੋਈ ਨਾ ਪਾਵੇ ਪਾਰਾ, ਜੋ ਸ਼ਬਦ ਰਾਤੇ ਮਹਾਂ ਬੈਰਾਗੀ, ਸੋ ਸੱਚ ਸ਼ਬਦੇ ਲਾਹਾ ਹੇ, ਦੁਖ ਦੁਖ ਕਰਤੇ ਤੁਰ ਲਿਖ ਪਾਇਆ, ਦੂਜਾ ਪਾਉ ਆਵਰਤਾਇਆ, ਗੁਰਮੁਖ ਹੋਵੇ ਸੋ ਅਲਿਪਤੋ ਵਰਤੇ, ਮਨਮੁਖ ਕਾ ਕਿਆ ਵੇ ਸਾਹਾ ਹੇ, ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ, ਗੁਰ ਕੇ ਪੈ ਕੀ ਸਾਰ ਨਾ ਜਾਣ ਹੈ, ਪਏ ਬਿਨ ਕਿਉ ਨਿਰਪੋ ਸਜ ਪਾਈਏ, ਜਮ ਕਾੜ ਲਏਗਾ ਸਾਹਾ ਹੇ, ਅਫਰੋ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭੱਗ ਗਏ, ਮਤ ਮਾਰੇ ਹਰ ਜੀਉ ਵੇ ਪ੍ਰਵਾਹਾ ਹੇ,
ہر جیو کی ہے سب سرکارا، ایو جم کیا کرے وچارا، حکمی بندہ حکم کماوے، حکمے کڑدا ساہا ہے، گرمک ساچے کیا اکارا، گرمک پسریا سب پا سارا، گرمک ہووے سو سچ بوجھے، سب سچے سو تاہا ہے، گرمک جاتا کرم بداتا، جو چارے گر سبد پشاتا، گرمک مرے نہ جنمے گرمک، گرمک سبد سماہا ہے، گرمک نام سبد سالا ہے، اگ میں گوچر وے پرواہے، ایک نام جو چار ادارے، سبد نام ساہا ہے، گرمک سانس دا سکھ پائے، گرمک ہردے نام سائے، گرمک ہووے سو نام بوجھے، کاٹے درمد فاہا ہے، گرمک اوجے ساچ سماوے، نام ارجمے نہ جونی پاوے، گرمک صدا رہے رنگ راتے، اندل لیندے لاہا ہے، گرمک بھگت سوہ ہے دربارے، سچی بانی سبد سوارے، اندن گن گاوے دن راتی، سہسے تی کر جاگا ہے، سدگر پورا سبد سنائے، اندن بھگت کرو لیو لائے، ہر گن گاوے سدگی نرمل، نرمل گن پات ساہا ہے، ان کا داتا سچا سوئی، گرمک ورلا بوجھے کوئی، نانک جن نام سلاگے بکسے، تو نام بے پرواہا ہے، مارو محلہ تیجا، ہر جیو سیویو اگم اپارا، تیدہ انت نہ پائے گے پارا وارا، گر پرساد رویا کٹے انتر، تلکڑ مت اگاہا ہے، سب میں ورتے ایک کو سوئی، گر پرسادی پرگٹ ہوئی، سبنا پردپال کرے جگ جیون، دیندہ رجک سماہا ہے، پورے صدگر بوجھ بجایا، حکمیں ہی سب جگت اپایا، حکم نے سوئی سو پائے، حکم سر ساہا، پات ساہا ہے، سچا صدگر سبد اپارا، تیدے سبد نسترے سنسارا، آپے کرتا کر کر وکھے، دیندہ ساس گراہا ہے، کوڑ مدے کسے بجائے، گر کے سبد رتے رنگ لائے، ہر سالا ہے، سدا سکھ داتا، ہر بگ سے پگت سلاہا گے، سدگر سیوے سے جن ساچے، جو مر جمے کاچن کاچے، اگم اگوچر وے پرواہا، بھگت وشل آتھا گے، سدگر پورا سچ رڑائے، سچے سبد سدا گن گائے، گن داتا ورتے سب انتر، سر سے لکھدا ساہا گے، سدا حضور گرمکھ جاپے، سبد سیوے سوجن تراپے، اندن سیوے سچی بانی، سب سچے او ماہا ہے، اگیانی اندھا بو کرم درڑائے، منڑ کرم پھر جو نہیں پائے، بھگیا کارن لب لوب کماوے، درمد کا دو راہا ہے، پورا صدگر پگ درڑائے، گر کے سبدھار نام چت لائے، من تان ہاروے کٹ انتر، من پینے پگت سلاہا ہے، میرا پرب سچا اصل سنگارن، گر کے سبد پگت نستارن، میرا پر سچا سدگی سچا، سر ساہا پات ساہا ہے، سے پگت سچے تیرے من پائے، در کیرتن کرے گر سبد سہائے، سچی بانی اندن گاوے، نرتن کا نام ساہا ہے، جن آپے میلو چھوڑے نہیں، گر کے سبد سدا سالا ہی، سبنا سر تو ایکو صاحب، سب دے نام سلاہا ہے، بر سبدے تدنو کوئی نہ جانی، تد آپے کتھی آکاتھ کہانی، آپے سبد سدا گرداتا، ہر نام جب سمباہا ہے، توں آپے کرتا سرجن ہارا، تیرا لکھیا کوئی نہ میٹن ہارا، گرمک نام دیوے توں آپے، سیسا گنتنا تاہا ہے، پل سچے تیرے دربارے، سبدے سیون پائے پیارے، نانک نام رتے بیراگی، نامے کارج سوہا ہے، مارو محلہ تیجا، میرے پر سچے ایک کھیل رچایا، کوئی نہ کسی جیا اپایا، آپے فرق کرے ویخ وکسے، سب رہ دے ہی ماہا ہے، واجے پاؤن تے آب بجائے، سر سکتی دے ہی میں پائے، گر پرسادی الٹی ہوئے، گیان رتن سبد تاہا ہے، اندھیرا چاننے آپے کیا، ایکو ورتے اورنا بیا، گر پرسادی آپ شانے، کمر بگسے بدتاہا ہے، اپنی گین گد آپے جانے،
ਹੋਰ ਲੋਕ ਸੁਣ ਸੁਣ ਆਖ ਵਖਾਣ, ਗਿਆਨੀ ਹੋਵੇ ਸੋ ਗੁਰਮੁਖ ਬੂਝੇ, ਸਾਚੀ ਸਿਫਤ ਸਲਾਹ ਆਹੇ, ਦੇਹੀ ਅੰਦਰ ਵਸਤ ਅਪਾਰਾ, ਆਪੇ ਕਪਟ ਖੁਲਾਵਣ ਹਾਰਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੇ, ਤ੍ਰਿਸ਼ਨਾ ਅਗਨ ਬੁਝਾਹੇ, ਸਬਰ ਦੇਹੀ ਅੰਦਰ ਪਾਏ, ਵਿਰਲੇ ਕੋ ਗੁਰ ਸ਼ਬਦ ਬੁਝਾਏ, ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਗਾਹੇ, ਵਿਰਚਾਖੇ ਸਾਧ ਕਿਸੇ ਨਾ ਆਇਆ, ਗੁਰ ਕੇ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੇ ਸ਼ਬਦ ਰਸਤਾਗਾਹੇ, ਆਪ ਛਾਣੇ ਸੋ ਸਭ ਗੁਣ ਜਾਣੇ, ਗੁਰ ਕੇ ਸ਼ਬਦ ਹਰ ਨਾਮ ਖਾਣੇ, ਅਨਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਹਾਗੇ, ਗੁਰ ਸੇਵਾ ਤੇ ਸਭ ਕੁਛ ਪਾਏ, ਹੋਮੇ ਮੇਰਾ ਆਪ ਗਵਾਏ, ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੇ ਸ਼ਬਦੇ ਸੋਹਾਗੇ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨਦਿਨ ਹਰ ਕਾ ਨਾਮ ਖਾਣੀ, ਹਰ ਹਰ ਸੱਚਾ ਵਸੇ ਘਟ ਅੰਤਰ, ਸੋ ਘਟ ਨਿਰਮਲ ਤਾਹਾਗੇ, ਸੇਵਕ ਸੇਵੇ ਸ਼ਬਦ ਸਲਾਹ ਹੈ, ਸਦਾ ਰੰਗਰਾ ਤੇ ਹਰ ਗੁਣ ਗਾਵ ਹੈ, ਆਪੇ ਬਗਸੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾਗੇ, ਸ਼ਬਦੇ ਅਕਥ ਕਥੇ ਸਾਲਾਹੇ, ਮੇਰੇ ਪ੍ਰਸਾ ਚੇ ਵੇ ਪ੍ਰਵਾਹੇ, ਆਪੇ ਗੁਣਦਾਤਾ ਸ਼ਬਦ ਮਿਲਾਏ, ਸ਼ਬਦੇ ਕਾਰਸ ਤਾਹਾਗੇ, ਮਨ ਮੂਲਾ ਠੌਰ ਨ ਪਾਏ, ਜੋ ਤੁਰ ਲਿਖਿਆ ਸੋ ਕਰਮ ਕਮਾਏ, ਵਿਖਿਆ ਰਾਤੇ ਵਿਖਿਆ ਖੋਜੇ, ਮਰ ਜਨਮੇ ਦੁਖ ਤਾਹਾਗੇ, ਆਪੇ ਆਪ ਆਪ ਸਾਲਾਹੇ, ਤੇਰੇ ਗੁਣ ਪ੍ਰਾ ਤੁਝੀ ਮਾਹੇ, ਤੂੰ ਆ ਸੱਚਾ ਤੇਰੀ ਬਾਣੀ ਸੱਚੀ, ਆਪੇ ਅਲਖ ਅਥਾਹੇ, ਬਿਨ ਗੁਰਦਾ ਤੇ ਕੋਈ ਨਾ ਪਾਏ, ਲਾ ਕੋਟੀ ਜੇ ਕਰਮ ਕਮਾਏ, ਗੁਰ ਕਿਰਪਾ ਤੇ ਕਟ ਅੰਤਰ ਵਸਿਆ, ਸਬਦੇ ਸੱਚ ਸਲਾਹਾਹੇ, ਛੇ ਦਿਨ ਮਿਲੇ ਤੁਰ ਆਪ ਮਿਲਾਏ, ਸਾਚੀ ਬਾਣੀ ਸ਼ਬਦ ਸੁਹਾਏ, ਨਾਨਕ ਜਾਨ ਗੁਣ ਗਾਵੇ ਨਿ ਸਾਚੇ, ਗੁਣ ਗਾਵੇ ਗੁਣੀ ਸਮਾਹਾਹੇ, ਮਾਰੂ ਮਹੱਲਾ ਤੀਜਾ, ਨੇਚਰ ਏਕ ਸੱਚਾ ਸੱਸ ਹੋਈ, ਪੂਰੇ ਗੁਰ ਤੇ ਸੋਝੀ ਹੋਈ, ਹਰਸ ਪੀਨੇ ਸਦਾ ਧਿਆਇਨ, ਗੁਰਮਤਸੀਲ ਸੁਨਾਹਾਗੇ, ਅੰਦਰ ਰੰਗ ਸਦਾ ਸਚਿਆਰਾ, ਗੁਰ ਕੇ ਸ਼ਬਦ ਹਰ ਨਾਮ ਪਿਆਰਾ, ਨੌਂਦ ਨਾਮ ਸਿਆ ਕਟ ਅੰਤਰ, ਛੋਡਿਆ ਮਾਇਆ ਕਾਲਾ ਗਾਹੇ, ਰਹੀਤ ਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ, ਏਕ ਧਿਆਇਨ ਸਦਾ ਸੁਖ ਪਾਇਨ, ਨਿਚਲ ਰਾਜ ਤਨਾ ਗਾਹੇ, ਆਮਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਕਿਸੇ ਤੇ ਹੋਈ, ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਗਤ ਤੁਸੇ ਤੇ ਪਾਹਾਹੇ, ਸਚ ਸੰਜਮ ਸਤਿਗੁਰੂ ਦੁਆਰੇ, ਹੋਮੇ ਕ੍ਰੋਧ ਸ਼ਬਦ ਨਿਵਾਰੇ, ਸਤਿਗੁਰ ਸੇਵ ਸਦਾ ਸੁਖ ਪਾਈਏ, ਤੀਰ ਸੰਤੋਖ ਸਭ ਤਾਹਾਹੇ, ਹੋਮੇ ਮੋਹ ਉਪਜੇ ਸੰਸਾਰਾ, ਸਭ ਜਗ ਬਿਨ ਸੇ ਨਾਮ ਸਾਰਾ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ, ਨਾਮ ਸੱਚਾ ਜਗ ਲਾਹਾਹੇ, ਸੱਚਾ ਅਮਰ ਸ਼ਬਦ ਸੁਹਾਇਆ, ਪੰਚ ਸ਼ਬਦ ਮਿਲਵਾਜਾ ਵਾਇਆ, ਸਦਾ ਕਾਰਜ ਸਤਿਨਾਮ ਸੁਹੇਲਾ, ਬਿਨ ਸ਼ਬਦੇ ਕਾਰਜ ਕੇ ਖਾਹੇ, ਖਿਣ ਮੈਂ ਹੱਸੇ ਖਿਣ ਮੈਂ ਰੋਵੇ, ਦੂਜੀ ਤੋਂ ਮਤ ਕਾਰਜ ਨਾ ਹੋਵੇ, ਸੰਜੋਗ ਵਿਜੋਗ ਕਰਤੇ ਲਿਖ ਪਾਏ, ਕਿਰਤਨਾ ਚੱਲੇ ਚਲਾ ਖਾਹੇ, ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸੁ ਸਦਗੀ ਰਹੇ ਸਮਾਏ, ਗੁਰ ਕਿਰਪਾ ਤੇ ਮਿਲੇ ਵਡਿਆਈ, ਹੋਮੇ ਰੋਗ ਨਾ ਤਾ ਖਾਹੇ, ਰਸਗਤ ਖਾਏ ਪਿੰਡ ਵਧਾਏ, ਪੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਾਂ ਦੁਖ ਭਾਰੀ, ਪਿਸ਼ਟਾ ਮਾਏ ਸਮਾਗਾਹੇ, ਵੇਦ ਪੜੇ ਪੜ ਬਾਦ ਵਖਾਣੇ, ਘਾਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੇ, ਗੁਰਮੁਖ ਹੋਵੇ ਸੋ ਤਤ ਬਿਲੋਵੇ, ਰਸਨਾ ਹਰਸ ਤਾਗਾਹੇ, ਕਾਰਵਾ ਛੋਡੇ ਬਾਹਰ ਧਾਵੇ, ਮਨ ਅੰਧੇ ਸਾਧਨਾ ਪਾਵੇ, ਅਨਸ ਰਾਤੀ ਇਸਨਾ ਫੀਕੀ ਬੋਲੇ, ਹਰਸ ਮੂਲ ਨਾ ਤਾਗਾਹੇ, ਮਨਮੁਖ ਦੇਹੀ ਪਰਮ ਪਧਾਰੋ, ਦੁਰਮਤ ਮਰੇ ਨਿਤ ਹੋਏ ਖੁਵਾਰੋ, ਕਾਮ ਕ੍ਰੋਧ ਮਨ ਦੂਜੇ ਲਾਇਆ, ਸੁਭਨੇ ਸੁਗਨਾ ਤਾਹਾਗੇ, ਕੰਚਨ ਦੇਹੀ ਸ਼ਬਦ ਪਤਾਰੋ, ਅੰਦਰ ਭੋਗ ਭੋਗੇ ਹਰਸਿਓ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ, ਪਾਣਾ ਬੁਝ ਸਮਾਹਾਗੇ, ਆਪੇ ਦੇਵੇ ਦੇਵਣ ਹਾਰਾ, ਤਿਸ ਆਗੇ ਨਹੀਂ ਕਿਸੇ ਕਾ ਚਾਰਾ, ਆਪੇ ਬਗਸੇ ਸ਼ਬਦ ਮਿਲਾਏ, ਤੇ ਦਸ ਸ਼ਬਦ ਅਥਾਹਾਗੇ, ਜੀਓ ਪਿੰਡ ਸਭ ਗੇ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾਹੇ,
ਮਾਰੂ ਮਹੱਲਾ ਤੀਜਾ। ਗੁਰਮੁਖ ਨਾਦ ਵੇਦ ਵੀ ਚਾਰ, ਗੁਰਮੁਖ ਗਿਆਨ ਧਿਆਨ ਆਪਾਰ, ਗੁਰਮੁਖ ਕਾਰ ਕਰੇ ਪ੍ਰਭਾਵੇ, ਗੁਰਮੁਖ ਪੂਰਾ ਪਾਏ ਦਾ, ਗੁਰਮੁਖ ਮਨੁਮਾ ਉਲਟ ਪਰਾਵੇ, ਗੁਰਮੁਖ ਬਾਣੀ ਨਾਦ ਵਜਾਵੇ, ਗੁਰਮੁਖ ਸਚਰ ਤੇ ਬੈਰਾਗੀ ਨਿਕਰਵਾਸਾ ਪਾਏ ਦਾ, ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੇ ਸਬਦੇ ਸੱਚ ਸੁਪਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏ ਦਾ, ਗੁਰਮੁਖ ਮਨ ਨਿਰਮਲ ਸਤ ਸਰਨਾਵੇ, ਮੈਲ ਨਾ ਲਾਗੇ ਸੱਚ ਸਮਾਵੇ, ਸੱਚੋ ਸੱਚ ਕੁਮਾਵੇ ਸਦਵੀ, ਸੱਚੀ ਭਗਤ ਰੜਾਏ ਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕੁਮਾਵੇ ਕਰਣੀ, ਸਦਵੀ ਸੱਚ ਕਹੇ ਦਿਨ ਰਾਤੀ, ਅਵਰਾ ਸੱਚ ਕਹਾਏ ਦਾ, ਗੁਰਮੁਖ ਸੱਚੀ ਊਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸੇਵੇ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏ ਦਾ, ਗੁਰਮੁਖ ਹੋਵੇ ਸੋ ਸੋਝੀ ਪਾਏ, ਹੋਮੇ ਮਾਇਆ ਪਰਮ ਗਵਾਏ, ਗੁਰ ਕੀ ਪੌੜੀ ਊਤਮ ਉੱਚੀ, ਦਰ ਸੱਚੇ ਹਰ ਗੁਣ ਗਾਏ ਦਾ, ਗੁਰਮੁਖ ਸਰ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਹ ਦੁਆਰ, ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏ ਦਾ, ਗੁਰਮੁਖ ਹੋਵੇ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵ ਲਾਏ, ਜੋ ਤੁ ਪਾਵੇ ਸੋਈ ਕਰਸੀ, ਜੋ ਸੱਚੇ ਮਨ ਭਾਏ ਦਾ, ਜਾਂ ਤੁ ਪਾਵੇ ਸਤਿਗੁਰੂ ਮਿਲਾਏ, ਜਾਂ ਤੁ ਪਾਵੇ ਤਾਂ ਮਨ ਵਸਾਏ, ਆਪਣੇ ਪਾਣੇ ਸਦਾ ਰੰਗ ਰਾਤਾ, ਪਾਣੇ ਮਨ ਵਸਾਏ ਦਾ, ਮਨ ਕਰਮ ਕਰੇ ਸੋ ਚੀਜੇ, ਬਹੁਤੇ ਪੇਖ ਕਰੇ ਨੀ ਪੀਜੇ, ਵਿਖਿਆ ਰਾਤੇ ਦੁੱਖ ਕਮਾਵੇ, ਦੁੱਖੇ ਦੁੱਖ ਸਮਾਏ ਦਾ, ਗੁਰਮੁਖ ਹੋਵੇ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋਝੀ ਪਾਏ, ਮਰਨ ਜੀਵਨ ਜੋ ਸਮਕਰ ਜਾਣੇ, ਤੋ ਮੇਰੇ ਪ੍ਰਭਾਏ ਦਾ, ਗੁਰਮੁਖ ਮਰੇ ਸੋ ਹੈ ਪ੍ਰਵਾਨ, ਆਵਣ ਜਾਣਾ ਸ਼ਬਦ ਪਛਾਣ, ਮਰੇ ਨਾ ਜੰਮੇ ਨਾ ਦੁੱਖ ਪਾਏ, ਮਨ ਹੀ ਮਨੇ ਸਮਾਏ ਦਾ, ਸੇਵੜ ਭਾਗੀ ਜਿੰਨੀ ਸਤਿਗੁਰ ਪਾਇਆ, ਹੋਮੇ ਵਿੱਚੋ ਮੋਹ ਚੁਕਾਇਆ, ਮਨ ਨਿਰਮਲ ਫਿਰ ਮੈਲ ਨਾ ਲਾਗੇ, ਦਰ ਸੱਚੇ ਸੋਭਾ ਪਾਏ ਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੇ ਥਾਵੋ ਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭਾਵੇ, ਸੱਚ ਸੁਣ ਲੇਖੇ ਪਾਏ ਦਾ, ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏ ਦਾ, ਮਾਰੂ ਮਹੱਲਾ ਤੀਜਾ। ਆਪੇ ਸ੍ਰਿਟ ਹੁਕਮ ਸਭ ਸਾਜੀ, ਆਪੇ ਥਾਪ ਥਾਪ ਨਿਵਾਜੀ, ਆਪੇ ਨਿਆਉ ਕਰੇ ਸਭ ਸਾਚਾ, ਸੱਚੇ ਸੱਚ ਮਿਲਾਏ ਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸਬਦੇ ਪਸਮੇ ਕੀ ਢੇਰੀ, ਖੇਹੂ ਖੇਰ ਲਾਏ ਦਾ, ਕਾਇਆ ਕੰਚਨ ਕੋਟ ਅਪਾਰਾ, ਜਿਸ ਜ ਰਵਿਆ ਸ਼ਬਦ ਅਪਾਰਾ, ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਰ ਪ੍ਰੀਤਮ ਸੁਖ ਪਾਏ ਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਚ ਹਰ ਜੂ ਵਸੇ ਮੁਰਾਰੇ, ਗੁਰ ਕੇ ਸ਼ਬਦ ਵਣਜਨ ਵਾਪਾਰੀ, ਨਦਰੀ ਆਪ ਮਿਲਾਏ ਦਾ, ਸੋ ਸੂਚ ਜੇ ਕ੍ਰੋਧ ਨਿਵਾਰੇ, ਸਬਦੇ ਬੂਝੇ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ ਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਤੋਵੇ ਸ਼ਬਦ ਵਿਚਾਰੀ, ਆਣ ਦਿਨ ਸਦਾ ਰਹੇ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏ ਦਾ, ਇਸ ਮਨ ਮੰਦਰ ਮੈਂ ਮਨੁਆ ਧਾਵੇ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੇ, ਬਿਨ ਸਭ ਗੁਰ ਪੇਠੇ ਠੌਰ ਨਾ ਪਾਵੇ, ਆਪੇ ਖੇਲ ਕਰਾਏ ਦਾ, ਆਪ ਅਪਰੰਪਰ ਆ ਵਿਚਾਰੀ, ਆਪੇ ਮਿਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ ਮਿਲਾਏ ਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸੁਚਿਤ ਲਾਏ ਦਾ, ਕਰ ਹੀ ਅੰਦਰ ਸੱਚਾ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏ ਦਾ, ਜਸੰਤਰ ਭਵੇ ਅੰਤਰ ਨਹੀਂ ਭਾਲੇ, ਮਾਇਆ ਮੋਹ ਬੱਧਾ ਜਮਕਾਲੇ, ਜਮ ਕੀ ਫਾਸੀ ਕਭੂ ਨਾ ਟੁੱਟੇ, ਦੂਜੇ ਪਾਏ ਪਰਮਾਏ ਦਾ, ਜਬ ਤਬ ਸੰਜਮ ਹੋਰ ਕੋਈ ਨਾਹੀ, ਜਬਲਾ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੈ ਸਦ ਮਿਲਿਆ ਸਚ ਪਾਇਆ, ਸੱਚੇ ਸੱਚ ਸਮਾਏ ਦਾ, ਕਾਮ ਕ੍ਰੋਧ ਸਬਰ ਸੰਸਾਰਾ, ਬਹੁ ਕਰਮ ਕਮਾਵੇ ਸਭ ਦੁੱਖ ਕਾ ਪਸਾਰਾ, ਸਤਿਗੁਰ ਸੇਵੇ ਸੇ ਸੁਖ ਪਾਵੇ,
सच्चे शब्द मिलाएं दा पौन पानी है बैसंतर माया मोह वरते सबे अंतर जिन कीते जंत से पछाणे माया मोह चुकाए दा एक माया मोह गर्भ वे आपे होमे होए रहे है आपे जम काले की खबर न पाई अंत गया पछताए दा जिन उपाय सोबित जाने गुरमुख देवे शब्द पछाणे नानक दास कहे बेनंती सच नाम चित लाए दा मारू महला तीजा आ जुगाद दया पद दाता पूरे गुर के शब्द पछाता तुझनु सेवे से तुझे सुमाव है तू आपे मेल मलाए दा अगम अगोचर कीमत नहीं पाई जी जंत तेरी सरनाई ज्यों तू पावे तिवे चलावे तू आपे मार्ग पाए दा है पी साचा हो सी सोई आपे साजे अवरना कोई सबना सार करे सुखदाता आपे रिजक पहुंचाए दा अगम अगोचर अलख पारा कोई न जाने तेरा परवारा अपना आप शाने आपे गुरमती आप बुझाए दा पाताल पुरियां लो आकारा तेज वरते हुक्म करारा हुक्मे साजे हुक्मे ढाहे हुक्मे मेल मलाए दा हुक्मे बूझे हुक्म सलाहे अगमे गोचर वे परवाहे जेही मत दे सो होवे तू आपे शब्द बुझाए दा आंध आर जा सिद्धी जाए रैण दिन दो साखी आए मानव अंध न चेते मूड़ा सिर ऊपर काल रू आए दा मन तन शीतल गुरचरणी लागा अंतर परम गया पाओ भागा सदा आनंद सच्चे गुण गावे सत बाणी बोलाए दा जिन तू जाता कर्म विधाता पूरे भाग और शब्द पछाता जात पात सच सच्चा ससोई होमे मार मिलाए दा मन कठोर दूजे पाए लागा परमे पूला फिरे अपागा कर्म होवे ता सतगुर सेवे सहजे ही सुख पाए दा लग चौरासी आप पाए मानस जन्म गुर भगत रड़ाए बिन भगती बिष्टा विच वासा बिष्टा विच फिर पाए दा कर्म होवे गुर भगत रड़ाए बिन कर्मा क्यों पाया जाए आपे करे कराए करता जो फावे तिवे चलाए दा सिमरत सास अंत न जाने मूर्ख अंधा तत न पछाणे आपे करे कराए करता आपे परम भुलाए दा सब कुछ आपे आप कराए आपे सिर सिर तंदे लाए आपे थाप थापे वेखे गुरमुख आप बुझाए दा सच्चा साहेब गैर गंभीरा सदा सलाही तामन तीरा अगम अगोचर कीमत नहीं पाई गुरमुख मन वसाए दा आप निरालम होर तंदे लोई गुर प्रसादी बूझे कोई नानक नाम से कट अंतर गुरमती मेल मिलाए दा मारू महला तीजा जो शक्ति कियो गुबारा तू आपे जाने सृजनहारा होर क्या को कह के आख वखाणे तू आपे कीमत पाए दा ओ अंकार सब श्रेष्ठ उपाई सब खेल तमाशा तेरी वड्याई आपे वेग करे सब साचा आपे पन कढ़ाए दा बारी गर एक बारी पाई पूरे गुरते नदरी आई सदा अलिप्त रह गुर शब्दी साचे से उचित लाए दा बाजे बाजे तुन आकारा आ बजाए बजामन हारा घड़ घड़ पौन वह एक रंगी मिल पवने सब बजाए दा करता करे सुने चो होवे गुर के शब्दे होमे खोवे गुर प्रसादी किसे दे वड्याई नामो नाम ध्याए दा गुर सेवे जेवड होर लाहा नाही नाम मन वसे नामो सालाही नामो नाम सदा सुदाता नामो लाहा पाए दा बिन नावे सब दुख संसारा बहु कर्म कमावे वदे विकारा नाम न सेवे क्यों सो पाईए बिन नावे दुख पाए दा आप करे ते आप कराए गुर प्रसादी किसे बुझाए गुरमुख होवे से बंधन तोड़े मुक्ति कह कर पाए दा गंत गणे सो जले संसारा सहसा मूल ना चुके विकारा गुरमुख होवे सो गणत चुकाए सच्चे सच समाए दा जे सज दे ता पाए कोई गुर प्रसादी प्रगट होई
ਸਤ ਨਾਮ ਸਾਰਾ ਹੇ ਰੰਗ ਰਤਾ, ਗੁਰ ਕਿਰਪਾ ਤੇ ਸੁਖ ਪਾਏ ਦਾ, ਜਬ ਤਬ ਸੰਜਮ ਨਾਮ ਪਿਆਰਾ, ਕਿਲਵੇ ਕਾਟੇ ਕਾਟਣ ਹਾਰਾ, ਹਰ ਕੇ ਨਾਮ ਤਾਂ ਮਨਸੀ ਤਲ ਹੋਆ, ਸਹਿਜੇ ਸਹਿਜ ਸਮਾਏ ਦਾ, ਅੰਤਰ ਲੋ ਮਨ ਮੈਲੇ ਮਨ ਲਾਏ, ਮੈਲੇ ਕਰਮ ਕਰੇ ਦੁਖ ਪਾਏ, ਕੂੜੋ ਕੂੜ ਕਰੇ ਵਾ ਪਾਰਾ, ਕੂੜ ਬੋਲ ਦੁਖ ਪਾਏ ਦਾ, ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ, ਗੁਰ ਕੇ ਪਾਣੇ ਚੱਲੇ ਦਿਨ ਰਾਤੀ, ਨਾਮ ਚੇਤ ਸੁਖ ਪਾਏ ਦਾ, ਆਪ ਸਰਨ ਦਾ ਸੱਚਾ ਸੋਈ, ਆਪ ਉਪਾਇਖ ਪਾਏ ਸੋਈ, ਗੁਰਮੁਖ ਹੋਵੇ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏ ਦਾ, ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੇ ਸਭ ਕੋਈ, ਸਤਿਗੁਰ ਸੇਵੇ ਮਨ ਵਸ ਆਵੇ, ਮਨ ਮਾਰੇ ਮਨੇ ਸੁਮਾਏ ਦਾ, ਮੇਰਾ ਤੇਰਾ ਤੁਦੇ ਆਪੇ ਕੀ ਆ, ਸਭ ਤੇਰੇ ਜੰਤ ਤੇਰੇ ਸਭ ਜੀ ਆ, ਨਾਨਕ ਨਾ ਸੁਮਾਰ ਸਦਾ ਤੂੰ, ਗੁਰਮਤੀ ਮਨ ਵਸਾਏ ਦਾ, ਮਾਰੂ ਮਹੱਲਾ ਤੀਜਾ, ਹਰ ਜੂ ਦਾਤਾ ਅਗਮ ਅਥਾਹ, ਉਸ ਦਿਲ ਨਾ ਤੁਮਾਏ ਵੇ ਪਰਵਾਹ, ਇਸ ਨੂੰ ਅੱਪੜ ਨਾ ਸਕੇ ਕੋਈ, ਆਪੇ ਮੇਲ ਮਿਲਾਏ ਦਾ, ਜੋ ਕਰੇ ਸੋ ਨਿਚੋ ਹੋਈ, ਤਿਸ ਬਨ ਦਾਤਾ ਅਵਰ ਨਾ ਕੋਈ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮੇਲ ਆਏ ਦਾ, ਚੌਦੇ ਪਵਨ ਤੇਰੇ ਖਟ ਨਾਲੇ, ਸਭ ਗੁਰ ਦਿਖਾਏ ਅੰਤਰ ਨਾਲੇ, ਨਾਵੇ ਕਾਵਾ ਪਾਰੀ ਹੋਵੇ, ਗੁਰ ਸਬਦੀ ਕੋ ਪਾਏ ਦਾ, ਸਤਿਗੁਰ ਸੇਵੇ ਸਹਿਜ ਆਨੰਦਾ, ਫਿਰ ਦੇ ਆਏ ਉੱਠੇ ਗੋਬਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ

ਲੇਖਾ ਲੇਵੇ ਜਿਉਂ ਤਿਲਕਾਣੀ ਪੀੜਾਏ ਦਾ ਪੂਰੇ ਪਾ ਗੁਰ ਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮ ਕਾਲ ਨੇੜ ਨ ਆਵੇ ਮੈਲ ਸੱਚੇ ਸੁਖ ਪਾਏ ਦਾ ਤੇ ਸੁਖ ਪਾਇਆ ਜੋ ਤੁਧ ਪਾਏ ਪੂਰੇ ਪਾ ਗੁਰ ਸੇਵਾ ਲਾਏ ਤੇਰੇ ਹੱਥ ਦੇ ਸਭ ਵਡਿਆਈ ਜੇ ਦੇਵੇ ਸੋ ਪਾਏ ਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਕੜ ਚਾਨਣ ਅਗਿਆਨ ਅੰਧੇਰ ਗਵਾਏ ਦਾ ਅਗਿਆਨੀ ਅੰਧੇ ਦੂਜੇ ਲਾਗੇ ਬਿਨ ਪਾਣੀ ਡੁੱਬ ਮੂਹੇ ਅਭਾਗੇ ਚਲਦਿਆਂ ਘਰ ਦਰ ਅੰਦਰ ਨ ਆਵੇ ਜਮਦਰ ਵਾਧਾ ਦੁਖ ਪਾਏ ਦਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵੇ ਜ਼ਮਿਲੇ ਵਡਿਆਈ ਦਰ ਸੱਚੇ ਸੋਭਾ ਪਾਏ ਦਾ ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ ਮਮਤਾ ਕਾੜ ਸੱਚ ਲਿਵ ਲਾਏ ਸਦਾ ਸੱਚ ਵਣਜੇ ਵਾਪਾਰੀ ਨਾਮੂ ਲਾਹਾ ਪਾਏ ਦਾ ਆਪੇ ਕਰੇ ਕਰਾਏ ਕਰਤਾ ਸਬਦ ਮਰੇ ਸੋਈ ਜਨ ਮੁਕਤਾ ਨਾਨਕ ਨਾਮ ਸੇ ਮਨ ਅੰਤਰ ਨਾਮੋ ਨਾਮ ਧਿਆਏ ਦਾ ਮਾਰੂ ਮਹੱਲਾ ਤੀਜਾ ਜੋ ਤੁ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਪਾਣਾ ਮੰਨੇ ਸੋ ਸੁਖ ਪਾਏ ਭਾਣੇ ਵੇ ਸੁਖ ਪਾਏ ਦਾ ਗੁਰਮੁਖ ਤੇਰਾ ਪਾਣਾ ਭਾਵੇ ਸਹਿਜੇ ਹੀ ਸੁਖ ਸੱਚ ਕਮਾਵੇ ਭਾਣੇ ਨੂੰ ਲੋਚੇ ਬਹੁਤ ਤੇਰੀ ਆਪਣਾ ਪਾਣਾ ਆਪ ਮਨਾਏ ਦਾ ਤੇਰਾ ਪਾਣਾ ਮੰਨੇ ਤੂੰ ਮਿਲੇ ਤੁਧ ਆਏ ਜਿਸ ਪਾਣਾ ਭਾਵੇ ਤੋ ਤੁਝੇ ਸਮਾਏ ਪਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੇ ਕਰਾਏ ਦਾ ਜਤ ਭਾਵੇ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਧ ਆਪਣੇ ਪਾਣੇ ਸਭ ਸ੍ਰਿਸ਼ਟ ਉਪਾਈ ਜਿਸਨੂੰ ਪਾਣਾ ਦੇ ਤੁਸ ਭਾਏ ਦਾ ਮਨ ਅੰਧ ਕਰੇ ਚਿਤਰਾਈ ਭਾਣਾ ਨਾ ਮੰਨੇ ਬਹੁਤ ਦੁਖ ਪਾਈ ਪਰਮੇ ਪੂਲਾ ਆਵੇ ਜਾਏ ਕਰ ਮੈਲ ਨਾ ਕਬਹੂ ਪਾਏ ਦਾ ਸਤਿਗੁਰ ਮਿਲੇ ਦੇ ਵਡਿਆਈ ਸਤਿਗੁਰ ਕੀ ਸੇਵਾ ਤੁਰ ਫੁਰਮਾਈ ਸਤਿਗੁਰ ਸੇਵੇ ਤਾਂ ਨਾਮ ਪਾਏ ਨਾਮੇ ਹੀ ਸੁਖ ਪਾਏ ਦਾ ਸਭ ਨਾ ਉਪਜੇ ਨਾ ਉਹ ਸ਼ੀਜੇ ਗੁਰ ਕਿਰਪਾ ਤੇ ਮੰਤਨ ਪੀਜੇ ਰਸਨਾ ਨਾਮ ਧਿਆਏ ਰਸ ਭੀਜੇ ਰਸੀ ਤੇ ਰਸ ਪਾਏ ਦਾ ਮਹਿਲੇ ਅੰਦਰ ਮਹਿਲ ਕੋ ਪਾਏ ਗੁਰ ਕੇ ਸ਼ਬਦ ਸੱਚ ਚਿਤ ਲਾਏ ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਏ ਦਾ ਨਾਮ ਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਵੇ ਮਨ ਤਨ ਹੈ ਕੁਸ਼ਟੀ ਨਰਕੇ ਵਾਸਾ ਪਾਏ ਦਾ ਨਾਮ ਰਤੇ ਤੇ ਨਿਰਮਲ ਦੇਹ ਨਿਰਮਲ ਹੰਸਾ ਸਦਾ ਸੁਖ ਨੇਹ ਨਾਮ ਸਲਾਹ ਸਦਾ ਸੁਖ ਪਾਇਆ ਨੇਕਰ ਵਾਸਾ ਪਾਏ ਦਾ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਵੇ ਸਭ ਟੋਟਾ ਸੰਸਾਰਾ ਨਾਂਗੋ ਆਇਆ ਨਾਂਗੋ ਜਾਸੀ ਵਿਣ ਨਾਵੇ ਦੁਖ ਪਾਏ ਦਾ ਜਿਸ ਨੂੰ ਨਾਮ ਦੇ ਸੋ ਪਾਏ ਗੁਰ ਕੇ ਸਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਸਿਆਕਟ ਅੰਤਰ ਨਾਮੋ ਨਾਮ ਧਿਆਏ ਦਾ ਨਾਵੇ ਨੂੰ ਲੋਚੇ ਜੇਤੀ ਸਭ ਆਈ ਨਾਉ ਤਿਨਾ ਮਿਲੇ ਤੁਰਪੁਰਬ ਕਮਾਈ ਜਿੰਨੀ ਨਾਉ ਪਾਇਆ ਸੇਵੜ ਭਾਗੀ ਗੁਰ ਕੇ ਸਬਦ ਮਿਲਾਏ ਦਾ ਕਾਇਆ ਕੋੜ ਅਤ ਅਪਾਰਾ ਤਿਸ ਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸੱਚੋ ਵਾਪਾਰਾ ਨਿਚਲ ਵਾਸਾ ਪਾਏ ਦਾ ਅੰਤਰ ਕਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨੇ ਥਾਨ ਪਾਇਆ ਇਤ ਸਾਸ ਨਿਰਹੇ ਸਾਰਾ ਹੈ ਸੱਚੇ ਹਰ ਸੱਚਾ ਮਨ ਵਸਾਏ ਦਾ ਮੇਰੇ ਕਰਤੇ ਇਕ ਬਣਤ ਬਣਾਈ ਇਸ ਦੇਹੀ ਵਿਚ ਸਭ ਵਧ ਪਾਈ ਨਾਨਕ ਨਾ ਵਣਜੇ ਰੰਗ ਰਾਤੇ ਗੁਰਮੁਖ ਕੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿੱਥੇ ਹਰ ਅਵਸਥੇ ਜਿਦਾ ਅੰਤ ਨ ਪਾਰਾ ਵਾਰਾ ਅਣ ਦਿਨ ਹਰ ਸੇਵ ਹੋ ਸੱਚੀ ਬਾਣੀ ਹਰ ਚੇਤੇ ਤਿਨ ਬਲਹਾਰੇ ਜਾਓ ਗੁਰ ਕੈ ਸਭ ਤਿਨ ਮੇਲ ਮਿਲਾਓ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏ ਦਾ ਹਰ ਕੇ ਗੁਣ ਗਾਵਾਂ ਤੇ ਹਰ ਪ੍ਰਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵ ਗੁਰਬਾਣੀ ਚੋ ਕੁੰਡੀ ਸੁਣੀਏ ਸੱਚੇ ਨਾਮ ਸਮਾਏ ਦਾ ਸੋਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ ਵੱਡੇ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸਬਦ ਚਿਤ ਲਾਇਆ ਬਿਰ ਸਬਦੇ ਸਭ ਅੰਧ ਅੰਧੇਰਾ ਗੁਰਮ ਕਿਸੇ

ਭੁਜਾਏ ਦਰ, ਇੱਕ ਕਿਤ ਆਏ ਜਨਮ ਗਵਾਏ, ਮਨਮੁਖ ਲਾਗੇ ਦੂਜੇ ਭਾਏ, ਇਹ ਵੇਲਾ ਫਿਰ ਹਾਥ ਨਾ ਆਵੇ, ਪਾਗ ਖਿਸੇ ਪਛਤਾਏ ਦਾ, ਗੁਰ ਕੇ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੇ ਸਤਗੁਣੀ ਗਹੀਰਾ, ਸੱਚੋ ਸਦ ਵੇਖੇ ਸਦ ਦਾਈ, ਸਸੁਣ ਮਨ ਨਮਸਾਏ ਦਾ, ਹੋਮੇ ਗੰਢ ਗੁਰ ਸ਼ਬਦ ਨਿਵਾਰੇ, ਹਰ ਜੂ ਹਿਰਦੇ ਰੱਖੋ ਉਰ ਤਾਰੇ, ਗੁਰ ਕੇ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਏ ਦਾ, ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੇ ਸ਼ਬਦ ਵਸੇ ਮਨ ਆਏ, ਆਪੇ ਵੇਖੇ ਆਪੇ ਬੂਝੇ, ਆਪੇ ਆਪ ਸਮਾਏ ਦਾ, ਜੇਨ ਮਨ ਵਿਚ ਵਥ ਪਾਈ ਸੋਈ ਜਾਣੇ, ਗੁਰ ਕੇ ਸ਼ਬਦੇ ਆਪ ਛਾਣੇ, ਆਪ ਛਾਣੇ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏ ਦਾ, ਇਹ ਕਾਇਆ ਪਵਿੱਤ ਗਏ ਸਰੀਰ, ਗੁਰ ਸ਼ਬਦੀ ਚੇਤੇ ਗੁਣੀ ਗਹੀਰ, ਅਨਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕੇ ਗੁਣੀ ਸਮਾਏ ਦਾ, ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁਲਾਇਆ, ਹਰ ਨਾ ਚੇਤੇ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏ ਦਾ, ਜੇ ਸਤਿਗੁਰ ਸੇਵੇ ਸੋ ਪ੍ਰਵਾਨ, ਕਾਇਆ ਹੰਸ ਨਿਰਮਲ ਦਰ ਸੱਚੇ ਜਾਣ, ਹਰ ਸੇਵੇ ਹਰ ਮਨ ਵਸਾਏ, ਸੁਖੇ ਹਰ ਗੁਣ ਗਾਏ ਦਾ, ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨਮੁਖ ਫੁੱਲੇ ਮੋਏ ਬਿਲ ਲਾਏ, ਜਿਨ ਕੋ ਨਦਰ ਹੋਵੇ ਗੁਰ ਤੇਰੀ, ਹਰ ਜੂ ਆਪ ਮਲਾਏ ਦਾ, ਕਾਇਆ ਕੋਟ ਪੱਕੇ ਖਟਨਾਲੇ, ਗੁਰਮੁਖ ਲੇਵੇ ਵਤ ਸੰਭਾਲੇ, ਹਰ ਕਾ ਨਾਮ ਧਿਆਏ ਦਿਨ ਰਾਤੀ, ਉਤਮ ਪਦਵੀ ਪਾਏ ਦਾ, ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏ ਦਾ, ਮਾਰੂ ਮਹੱਲਾ ਤੀਜਾ, ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਤੂੰ ਸਾਚਾ ਮਨ ਵਸਾਏ ਦਾ, ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ, ਪਿਆਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਹਾਵਾਰ ਛਿੱਤੀ ਕਰ, ਇਹ ਜਗ ਮੈਂ ਸੋਝੀ ਪਾਏ ਦਾ, ਗੁਰਸੇਵਾ ਤੇ ਕਰਨੀ ਸਾਰ, ਆਰਾਮ ਨਾਮ ਰੱਖ ਉਰਤਾਰ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏ ਦਾ, ਵੇਦ ਪੜੇ ਅੰਦਨਵਾਦ ਸੰਭਾਲੇ, ਨਾਮ ਨਾ ਚੇਤੇ ਬੱਧਾ ਜਮਕਾਲੇ, ਦੂਜੇ ਪਾਏ ਸਦਾ ਦੁਖ ਪਾਏ, ਤ੍ਰੈ ਗੁਣ ਪਰਮ ਭੁਲਾਏ ਦਾ, ਗੁਰਮੁਖ ਇਕ ਸਿਉਂ ਲਿਵ ਲਾਏ, ਤ੍ਰਿਵਧ ਮਨਸਾ ਮਨੇ ਸਮਾਏ, ਸਾਚੇ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏ ਦਾ, ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਾਪਾਇਆ, ਆਪੇ ਆਪ ਮਿਲਾਏ ਦਾ, ਮਾਇਆ ਮੋਹੇ ਪਰਮਨ ਪਾਏ, ਦੂਜੇ ਪਾਏ ਲੱਗਾ ਦੁਖ ਪਾਏ, ਸੂਹਾ ਰੰਗ ਦਿਨ ਥੋੜੇ ਹੋਵੇ, ਇਹ ਜਾਂਦੇ ਬਿਰਮ ਨ ਲਾਏ ਦਾ, ਇਹ ਮਨ ਪਏ ਪਾਏ ਰੰਗਾਏ, ਇਹ ਤਰੰਗ ਸਾਚੇ ਮਾਏ ਸਮਾਏ, ਪੂਰੇ ਭਾਗ ਉਹ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ, ਮਨਮੁਖ ਬੋਧ ਕਰੇ ਅਪਮਾਨ, ਦਰਗੇ ਕਵੀ ਨਾ ਪਾਵੇ ਮਾਨ, ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁਖ ਪਾਏ ਦਾ, ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰ ਪ੍ਰਸਾਦੀ ਹਰ ਮਿਲੇ ਮਿਲਾਇਆ।

ਆਈ ਗੁਰਮੁਖ ਹੋਵੇ ਸੋ ਕਾਇਆ ਸੁਧ ਆਪੇ ਆਪ ਮਿਲਾਏਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਣਹਾਰਾ ਗੁਰਮੁਖ ਸਾਲਾਹੇ ਸੁਖਦਾਤੇ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਹਦਾ ਹੱਟ ਸੋਈ ਵਸ ਜਾਣੇ ਗੁਰਮੁਖ ਦੇ ਨਾ ਪਛੋਤਾਏਂਦਾ ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਲਾਏ ਆਪੇ ਸਬਦੇ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮਹੱਲਾ ਤੀਜਾ ਆਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਆਪਣ ਕੋਏ ਨਾ ਸਕੇ ਤਿਸ ਨੂੰ ਗੁਰ ਸ਼ਬਦੀ ਮੇਲ ਆਇਆ ਤੁਧ ਨੂੰ ਸੇਵੇ ਜੋ ਤੁਧ ਪਾਵੇ ਗੁਰ ਕੇ ਸ਼ਬਦੇ ਸੱਚ ਸਮਾਵੇ ਆਨ ਦਿਨ ਗੁਣ ਰਵੇ ਦਿਨ ਰਾਤੀ ਰਸਨਾ ਹਰਸ ਪਾਇਆ ਸ਼ਬਦ ਮਰੇ ਸੇ ਮਰਨ ਸਵਾਰ ਹੈ ਹਰ ਕੇ ਗੁਣ ਹਿਰਦੇ ਉਰਤਾਰ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਓ ਚੁਕਾਇਆ ਹਰ ਜੂ ਮੇਲੇ ਆਪ ਮਿਲਾਏ ਗੁਰ ਕੇ ਸ਼ਬਦੇ ਆਪ ਗਵਾਏ ਆਨ

ਬੁਲਾਇਆ। ਸੇਵਕ ਸੇਵਹਿ ਕਰੇ ਅਰਦਾਸ, ਤੂੰ ਆਪੇ ਮੇਰ ਬਹਾਲਹਿ ਪਾਸ। ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਧਿਆਇਆ। ਜਾਤ ਸਾ ਸੰਜਮ ਜੇ ਸੱਚ ਕਮਾਵੇ, ਇਓ ਮਨ ਨਿਰਮਲ ਜੇ ਹਰ ਗੁਣ ਗਾਵੇ। ਇਸ ਬਿਖਮੇ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜੂ ਮੇਰੇ ਪਾਇਆ। ਜਿਸ ਨੂੰ ਬੁਝਾਏ ਸੋਈ ਬੂਝੇ, ਹਰ ਗੁਣ ਗਾਵੇ ਅੰਦਰ ਸੂਝੇ। ਹਉਮੈ ਮੇਰਾ ਠਾਕਰ ਹਾਏ, ਸਹਿਜੇ ਹੀ ਸਦ ਪਾਇਆ। ਬਿਨ ਕਰਮਾ ਹੋਰ ਫਿਰੇ ਕਨੇਰੀ, ਮਰ ਮਰ ਜੰਮੇ ਚੁੱਕੇ ਨਾ ਫੇਰੀ। ਬਿਖ ਕਾ ਰਾਤਾ ਬਿਖ ਕਮਾਵੇ, ਸੁਖ ਨਾ ਕਬਹੂ ਪਾਇਆ। ਬਹੁਤੇ ਪੇਖ ਕਰੇ ਪੇਖ ਧਾਰੀ, ਬਿਨ ਸਬਦੇ ਹੋਮੇ ਕਨੇ ਨਾ ਮਾਰੀ। ਜੀਵਤ ਮਰੇ ਤਾਂ ਮੁਕਤ ਪਾਏ, ਸੱਚੇ ਨਾ ਏ ਸਮਾਇਆ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤੇਦੀ ਬੂਝੇ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ ਕ੍ਰੋਧ ਨਿਵਾਰੇ, ਹੋਮੇ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਿਰਲੇ ਪਾਈ। ਨਾਨਕ ਏਕ ਕਹੇ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾਂ ਲਇਓ ਮਿਲਾਏ। ਭਗਤ ਸਲਾਹਣ ਸਦਾ ਲਿਵਲਾਏ, ਤਉ ਸਰਣਾਈ ਉਭਰੇ ਕਰਤੇ। ਆਪੇ ਮੇਲ ਮਿਲਾਇਆ, ਪੂਰੇ ਸ਼ਬਦ ਭਗਤ ਸੁਹਾਈ। ਅੰਤ ਸੁਖ ਤੇਰੇ ਮਨ ਪਾਈ, ਮੰਤਰ ਸੱਚੀ ਭਗਤੀ ਰਾਤਾ। ਸੱਚੇ ਸਿਉ ਚਿਤ ਲਾਇਆ, ਹਉਮੈ ਵਿੱਚ ਸਜਲੇ ਸਰੀਰਾ। ਕਰਮ ਹੋਵੇ ਪੇਟੇ ਗੁਰਪੂਰਾ, ਅੰਤਰ ਗਿਆਨ ਸ਼ਬਦ ਬੁਝਾਏ। ਸਤਿਗੁਰ ਤੇ ਸੁਖ ਪਾਇਆ, ਮਨਮੁਖ ਅੰਧਾ ਅੰਧ ਕਮਾਏ। ਬਹੁ ਸੰਕਟ ਜੋਨੀ ਫਰਮਾਏ, ਜਮ ਕਾ ਜੇਵੜਾ ਕਦੇ ਨਾ ਕੱਟੇ। ਅੰਤੇ ਬਹੁ ਦੁਖ ਪਾਇਆ, ਆਮਣ ਜਾਣਾ ਸ਼ਬਦ ਨਿਵਾਰੇ। ਸੱਚ ਨਾਮ ਰੱਖੇ ਉਰਥਾਰੇ, ਗੁਰ ਕੇ ਸ਼ਬਦ ਮਰੇ ਮਨ ਮਾਰੇ। ਹੋਮੇ ਜਾਏ ਸੁਮਾਇਆ, ਆਮਣ ਜਾਣੇ ਪਰਜ ਵਗੋਈ। ਬਿਨ ਸਤਿਗੁਰ ਸਿਰ ਕੋਈ ਨਾ ਹੋਈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾ ਇਉ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸਿਆ। ਵਾਜਗੁਰੂ ਹੈ ਮੋਹ ਗੁਬਾਰਾ, ਫਿਰ ਫਿਰ ਡੁੱਬੇ ਵਾਰੋ ਵਾਰਾ। ਸਤਿਗੁਰ ਭੇਟੇ ਸੱਚ ਰੜਾਏ, ਸੱਚ ਨਾਮ ਮਨ ਪਾਇਆ। ਸਾਚਾ ਦਰ ਸਾਚਾ ਦਰਬਾਰਾ, ਸੱਚੇ ਸੇਵੇ ਸ਼ਬਦ ਪਿਆਰਾ। ਸੱਚੀ ਤੁਣ ਸੱਚੇ ਗੁਣ ਗਾਵਾ, ਸੱਚੇ ਮਾਏ ਸੁਮਾਇਆ। ਕਰੇ ਅੰਦਰ ਕੋ ਕਰ ਪਾਏ, ਗੁਰ ਕੇ ਸ਼ਬਦ ਸਹਿਜ ਸੁਭਾਏ। ਉਥੇ ਸੋਗ ਵਿਯੋਗ ਨਾ ਵਿਆਪੇ, ਸਹਿਜੇ ਸਹਿ ਸੁਮਾਇਆ। ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ। ਕੁਸੰਗਤ ਬਹਿ ਸਦਾ ਦੁਖ ਪਾਵੇ, ਦੁਖੋ ਦੁਖ ਕਮਾਇਆ। ਸਤਿਗੁਰ ਬਾਜੋ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਏ ਕੋਈ। ਸਹਿਜੇ ਗੁਣ ਰਵੇ ਦਿਨ ਰਾਤੀ, ਜੋਤੀ ਜੋਤ ਮਿਲਾਇਆ। ਕਾਇਆ ਬਿਰਖ ਪੰਖੀ ਵਿੱਚ ਵਾਸਾ, ਅੰਮ੍ਰਿਤ ਚੁਗੇ ਗੁਰ ਸ਼ਬਦ ਨਿਵਾਸਾ। ਉਡੇ ਨਾ ਮੂਲੇ ਨਾ ਆਵੇ ਨਾ ਜਾਹੀ, ਨਿਰਕਰ ਵਾਸਾ ਪਾਇਆ। ਕਾਇਆ ਸੋਧੇ ਸ਼ਬਦ ਵਿਚਾਰੇ, ਮੋਠ ਗੌਰੀ ਪਰਮ ਨਿਵਾਰੇ। ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ। ਸਦਗੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜ਼ੀਕ ਪਛਾਣੋ। ਬਿਗਸੇ ਕਮਲ ਕਿਰਨ ਪਰਗਸ, ਪ੍ਰਗਟ ਕਰ ਦੇਖਾਇਆ। ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀ ਵਾਲੇ ਅਵਰ ਨਾ ਕੋਈ। ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ। ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੱਚਾ ਆਪ ਸਵਾਰਨ ਹਾਰਾ, ਅਵਰ ਸੂਸ ਬੀਜੀ ਕਾਰਾ। ਗੁਰਮੁਖ ਸੱਚ ਵਸੇ ਕਟ ਅੰਤਰ, ਸਹਿਜੇ ਸੱਚ ਸਮਾਈ ਹੇ। ਸਭਨਾ ਸੱਚ ਵਸੇ ਮਨ ਮਾਹੀ, ਗੁਰ ਪ੍ਰਸਾਦੀ ਸਹਿ ਸਮਾਹੀ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੇ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ। ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਧਨ ਪਾਇਆ। ਸਤਿਗੁਰ ਕੀ ਸੇਵਾ ਭਾਈ ਹੈ, ਬਿਨ ਸਤਿਗੁਰ ਜੋ ਦੂਜੇ ਲਾਗੇ। ਆਵੇ ਜਾਏ ਪ੍ਰਮਰੇ ਅਪਾਗੇ, ਨਾਨਕ ਤਿਨ ਕੀ ਫਿਰ ਗਤ ਹੋਵੇ। ਜੇ ਗੁਰਮੁਖ ਰਹਿ

ਦਸਵੇਂ ਦੁਆਰ ਪ੍ਰਗਟ ਹੋ ਆਇਆ ਤੇ ਅਣਖਦ ਸ਼ਬਦ ਵਜੇ ਤੁਨ ਬਾਣੀ ਸਹਿਜੇ ਸਹਿ ਸੁਮਾਈ ਹੈ ਜਿਨ ਕੋ ਕਰਤੇ ਤੁਰ ਲਿਖ ਪਾਈ ਅਨ ਦਿਨ ਗੁਰ ਗੁਰ ਕਰਤ ਵਿਖਾਈ ਬਿਨਸ ਗੁਰ ਕੋ ਸੀਜੇ ਨਾਹੀ ਗੁਰ ਚਰਣੀ ਚਿਤ ਲਾਈ ਹੈ ਜਿਸ ਪਾਵੇ ਤਿਸ ਆਪੇ ਦੇ ਗੁਰਮੁਖ ਨਾਮ।

ਸਹਿਦੇ ਲਿਆ ਇਹ ਵਡਿਆਈ ਗੁਰ ਤੇ ਪਾਈ ਸਤਿਗੁਰ ਕੋ ਸਭ ਬਲ ਜਾਈ ਹੈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਦ ਪਾਰੀ ਕਰਮ ਮਿਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚੋ ਜੁਗ ਨਿਰਮਲ ਅਖਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਧਿਆਈ ਹੈ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਬਿਗਸੈ ਹਰ ਚਰਣੀ ਮਨ ਲਾਈ ਹੈ ਹਾਂ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਿਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਿਆਲ ਕਿਰਪਾ ਕਰ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ ਸਰਬੇ ਰਵ ਰਹੇ ਆ ਸੁਖਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕੋ ਆਦਮੀ ਲਈ ਵਡਿਆਈ ਸਤਿਗੁਰ ਮਨ ਵਸਿਆ ਲਿਵਲਾਈ ਆ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਵਨਾਸੀ ਸਰਬੇ ਰਵ ਰਹੇ ਆ

ਜਾਂ ਜਾਪੇ ਕਿਸ਼ਕ ਥਾਊ ਨਾਹੀ, ਤਾਂ ਕਰਤਾ ਭਰਪੂਰ ਸਮਾਹੀ, ਸੁੱਕੇ ਤੇ ਹੁਨਹਰਿਆ ਕੀ ਤੋਨ, ਹਰ ਧਿਆਵੋ ਚੋਜ ਵਿੜਾਣੀ ਹੈ, ਜੋ ਜੀਆਂ ਕੀ ਵੇਦਨ ਜਾਣੇ, ਇਸ ਸਾਹਿਬ ਕੇ ਹੋਂ ਕੁਰਬਾਣੇ, ਇਸ ਆਗੇ ਜਨ ਕਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੈ, ਜੋ ਜੀਆਂ ਕੀ ਸਾਰ ਨਾ ਜਾਣੇ, ਤੇ ਸਿਉ ਕਿਛ ਨਾ ਕਹੀਏ ਅਜਾਣੇ, ਮੂਰਖ ਸਿਉ ਨਹਿ ਲੂਜ ਪਰਾਣੀ, ਹਰ ਜਪੀਏ ਪਦ ਨਿਰਬਾਣੀ ਹੈ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਾਲ ਜਨਤਾ ਸਭ ਤੈ, ਅਚਿੰਤ ਦਾਨ ਦੇ ਭਰਾ ਮੇਰਾ, ਵਿਜ ਪਾਥਰ ਕੀੜ ਪਖਾਣੀ ਹੈ, ਨਾ ਕਰ ਆਸ ਮੀਤ ਸੁਧ ਪਾਈ, ਨਾ ਕਰ ਆਸ ਕਿਸੇ ਸਹਾ ਵਿਵਹਾਰ ਕੀ ਪਰਾਈ, ਬਿਨ ਹਰ ਨਾਵੇ ਕੋ ਬੇਲੀ ਨਾਹੀ, ਹਰ ਜਪੀਏ ਸਾਰੰਗ ਪਾਣੀ ਹੈ, ਅਨਦਿਨ ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੇ ਥਾਰੀ, ਜਿਨ ਨਾਨਕ ਨਾਮ ਜਪੋ ਪਵ ਖੰਡਨ, ਤੋ ਸਹਿਜੇ ਰਹਿਣ ਵਿਖਾਣੀ ਹੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸੁਮਾਇਆ, ਜੋ ਸਰਨ ਪਰੇ ਤਿਸ ਕੀ ਪਤ ਰੱਖੇ, ਜਾਏ ਪੁੱਛੋ ਵੇਦ ਪੁਰਾਣੀ ਹੈ, ਜੇ ਸਰ ਸੇਵਾ ਲਾਏ ਸੋਈ ਚਨ ਲਾਗੇ, ਪੁਰ ਕੇ ਸ਼ਬਦ ਪਰਮ ਪਉ ਪਾਗੇ, ਵਿਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉ ਕਮਲ ਰਹੇ ਵਿਚ ਪਾਣੀ ਹੈ, ਵਿਚ ਹਉਮੈ ਸੇਵਾ ਥਾਏ ਨ ਪਾਏ, ਜਨਮ ਮਰੇ ਫਿਰ ਆਵੇ ਜਾਏ, ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਪਾਣੀ ਹੈ, ਹਉ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆਂ ਕਾ ਅੰਤਰਜਾਮੀ, ਹਉ ਮੰਗੋ ਦਾਨ ਤੁਝੇ ਪੈ ਕਰਤੇ, ਹਰ ਅਨਦਿਨ ਨਾਮ ਵਖਾਣੀ ਹੈ, ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀਬਾਨ ਮਾਇਆ ਕਾ, ਮੈਂ ਹਰ ਬਿਨ ਟੇਕ ਤਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ, ਨਿਮਾਣੇ ਮਾਣ ਕਰੇ ਤੁਧ ਪਾਵੇ, ਹੋਰ ਕੇਤੀ ਚਖ ਚਖ ਆਵੇ ਜਾਵੇ, ਜਿਨ ਕਾ ਪੱਖ ਕਰੇ ਤੂੰ ਸੁਆਮੀ, ਤਿਨ ਕੀ ਉਪਰ ਗੱਲ ਤੁਧ ਆਣੀ ਹੈ, ਹਰ ਹਰ ਨਾਮ ਜਿਨੀ ਸਦਾ ਧਿਆਇਆ, ਤਿਨੀ ਗੁਰਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੋ ਤਾਣੀ ਹੈ, ਤੂੰ ਸਭ ਮੈਂ ਵਰਤੇ ਹਰ ਜਗਨਨਾਥ, ਸੋ ਹਰ ਜਪੇ ਜਿਸ ਗੁਰਮਸਤਕ ਹਾਥ, ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾ ਦਸਾਣੀ ਹੈ, ਮਾਰੂ ਸੋਲ ਹੈ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਲਾ ਉਪਾਏ ਕਰੀ ਜਿਨ ਤਰਣਾ, ਗਗਨ ਰਹਾਇਆ ਹੁਮੇ ਚਰਣਾ, ਅਗਨ ਉਪਾ ਈਦਨ ਮੈਂ ਬਾਧੀ, ਹੋ ਪ੍ਰਾ ਰਾਖੇ ਭਾਈ ਹੈ, ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਲ ਸਮਰਥ ਆਪਾਹੇ, ਖਿਰ ਮੈਂ ਥਾਪੋ ਥਾਪਨ ਹਾਰਾ, ਤੋਈ ਤੇਰਾ ਸਹਾਈ ਹੈ, ਮਾਦ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪਗੇ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ, ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਿਵਾਜ ਕਰੇ ਪ੍ਰਾਮੀਰੇ, ਗਰਭ ਨਿਵਾਰਨ ਸਰਬ ਸਧਾਰਨ, ਕਿਸ ਕੀਮਤ ਕਹੀ ਨਾ ਜਾਈ ਹੈ, ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ, ਮਾਤ ਪਿਤਾ ਸੁਧ ਬੰਧ ਭਾਈ, ਜੇ ਇਹ ਸਿਰਟ ਉਪਾਈ ਹੈ, ਪ੍ਰਵਿਆਏ ਸਰਣਾ ਪਉ ਨੀ ਕਰਣਾ, ਸਾਧ ਸੰਗਤ ਨੇ ਚੋ ਹੈ ਤਰਣਾ, ਮਨ ਬਜ ਕਰਮ ਅਰਾਧੇ ਕਰਤਾ, ਇਸ ਨਾਹੀ ਕਦੇ ਸਜਾਈ ਹੈ, ਗੁਣ ਨਿਧਾਨ ਮਨ ਤਨ ਮੈਂ ਰਵਿਆ, ਜਨਮ ਮਰਨ ਕੀ ਜੋਨ ਨਾ ਪਵਿਆ, ਦੁਖ ਵਿਨਾਸ਼ ਕੀਆ ਸੁਖ ਡੇਰਾ, ਜਾਂ ਤ੍ਰਿਪਤ ਰਹੇ ਆਗਾਈ ਹੈ, ਮੀਤ ਹਮਾਰਾ ਸੋਈ ਸੁਵਾਮੀ, ਥਾਂਰਥ ਅੰਤਰ ਅੰਤਰ ਜਾਮੀ, ਸੇਵਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਿਤ ਮਿਟਾਈ ਹੈ, ਹਰ ਕਾ ਨਾਮ ਕੋਟ ਲਖ ਬਾਹਾ, ਹਰ ਸਿੱਖ ਕੀਰਤਨ ਸੰਗ ਤਨ ਤਾਹਾ, ਗਿਆਨ ਖੜਕਾ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੈ, ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵੋ ਵਸੋ ਕਰ ਆਪਣੇ, ਲਗ ਚੌਰਾਸੀ ਨਰਕ ਨਾ ਦੇਖੋ, ਰਸਕ ਰਸ ਗੁਣ ਗਾਈ ਹੈ, ਖੰਡ ਬ੍ਰਹਿਮੰਡ ਉਦਾਹਰਣ ਹਾਰਾ, ਊਚ ਅਥਾ ਅਗਾਮ ਅਪਾਰਾ, ਜਿਸ ਨੂੰ ਕਿਰਪਾ ਕਰੇ ਪ੍ਰਵਿਆਪਣੀ, ਸੋ

ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕੱਤਰਾ ਕਰਦੇ ਭੋਗ ਬਿਲਾਸਾ ਗੇ ਜੋ ਪਿਰ ਕਰੇ ਸੋ ਤਨ ਤਤ ਮਾਨੇ ਫਿਰ ਤਨੇ ਸੀਗਾ ਰੱਖੇ ਸੰਗਾਨੇ ਮਿਲ ਇਕੱਤਰ ਵਸੇ ਦਿਨ ਰਾਤੀ ਪ੍ਰਿਓ ਦੇ ਤਨੇ ਦਿਲਾਸਾ ਗੇ ਤਨ ਮੰਗੇ ਪ੍ਰਿਓ ਬਹੁ ਵਿਧ ਧਾਵੇ ਜੋ ਪਾਵੇ ਸੋ ਆਣ ਦਿਖਾਵੇ ਏਕ ਵਸਤ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਗੇ ਤਾਨ ਕਰੇ ਬਿਨੋ ਦੋ ਕਰ ਜੋਰ ਪ੍ਰੇ ਪ੍ਰਦੇਸ ਨਾ ਜਾਹੋ ਵਸੋ ਕਰ ਮੋਰ ਐਸਾ ਬਣਜ ਕਰੋ ਗਰੇ ਭੀਤਰ ਜੇ ਉਤਰੇ ਭੂਖ ਪਿਆਸਾ ਹੇ ਸਗਲੇ ਕਰਮ ਧਰਮ ਯੁਗ ਸਾਧਾ ਬੇਨਹਾ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤਸੰਗੇ ਤੋ ਤਨ ਪਿਰ ਆਨੰਦ ਉਲਾਸਾ ਹੇ ਤਨ ਅੰਧੀ ਪਿਰ ਚਬਲ ਸਿਆਨਾ ਪੰਜ ਤਤ ਘਾ ਰਚਨ ਰਚਾਨਾ ਜੇ ਵਖਰ ਕੋ ਤੁਮ ਆਏ ਹੋ ਤੋ ਪਾਇਓ ਸਤਿਗੁਰ ਪਾਸਾ ਹੇ ਤਨ ਕਹੇ ਤੂੰ ਵਸ ਮੈਂ ਨਾਲੇ ਤੇਰੇ ਸੁਖ ਵਾਸੀ ਬਾਲ ਗੋਪਾਲੇ ਤੁਝੇ ਬਿਨਾਮ ਹਉ ਕਿਦਹੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਗੇ ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜੇ ਕਾਣ ਨਾ ਛੰਦਾ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਧਾਸਾ ਗੇ ਜੋ ਪ੍ਰੇ ਬਜਨ ਕਹੇ ਤਨ ਸਾਚੇ ਤਨ ਕਛੂ ਨਾ ਸਮਝੇ ਚੰਚਲ ਕਾਚੇ ਬਹੋਰ ਬੋਰ ਫਿਰ ਹੀ ਸੰਗ ਮਾਂਗੇ ਉਹ ਬਾਤ ਜਾਣੇ ਕਰ ਹਾਸਾ ਹੇ ਆਈ ਆਗਿਆ ਫਿਰ ਉਹ ਬੁਲਾਇਆ ਨਾ ਤਨ ਪੁਛੀ ਨਾ ਮਤਾ ਪਕਾਇਆ ਊੜ ਸਧਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਸਨ ਮੁਹਾਸਾ ਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਰਸਾ ਗੁਰ ਪਚਮੋਏ ਸਾਗਤ ਨਿਗੁਰੇ ਗਲ ਜਮ ਫਾਸਾ ਹੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਝੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਨਾ ਮਾਸਾ ਹੇ ਗੁਰਮੁਖ ਸੋਏ ਜੇ ਹਰ ਜੀਓ ਪਾਇਆ ਤੇ ਕੌਣ ਮਿਟਾਵੇ ਜੇ ਪ੍ਰਭ ਹੈ ਰਾਇਆ ਸਦਾ ਆਨੰਦ ਕਰੇ ਆਨੰਦੀ ਜੇ ਸਿਰ ਪਾਓ ਪਿਆ ਗਲ ਖਾਸਾ ਹੇ ਹੋਂ ਬਲਿਹਾਰੀ ਸਤਿਗੁਰ ਪੂਰੇ ਸਰਨ ਕੇ ਦਾਤੇ ਬਜਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖਦਾਤਾ ਵਿਛੜ ਨਾ ਕਤ ਹੀ ਜਾਸਾ ਹੇ ਗੁਣ ਨਿਧਾਨ ਕਿਛ ਕੀਮ ਨਾ ਪਾਈ ਘੜ ਘਟ ਪੂਰ ਰਹੇ ਉਹ ਸਭ ਠਾਈ ਨਾਨਕ ਸਰਨ ਦੀਨ ਦੁਖ ਪੰਜਨ ਹਉ ਰੇਣ ਤੇਰੇ ਜੋ ਦਾਸਾ ਹੇ ਮਾਰੂ ਸੋਲ ਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰੇ ਆਨੰਦ ਆਨੰਦੀ ਮੇਰਾ ਕੜ ਕੜ ਪੂਰਨ ਸਿਰ ਸਿਰੇ ਨਵੇਰਾ ਸਿਰ ਸਾਹਾਂ ਕੇ ਸੱਚਾ ਸਾਹਿਬ ਔਰ ਨਾਹੀ ਕੋ ਦੂਜਾ ਹੇ ਹਰਖਵੰਤ ਆਨੰਤ ਦਿਆਲਾ ਪਲਟ ਰਹੇ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੇ ਵਿਗਸੇ ਆਪੇ ਹੀ ਆਪ ਪੂਜਾ ਹੇ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਤਿਨ ਰਾਤੀ ਆਪੇ ਸੁਣ ਸੁਣ ਭੀਜਾ ਹੇ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸਤ ਧਾਰਿਓ ਸਭ ਸਾਚਾ ਸੱਚੇ ਸਜਵਰ ਤੀਜਾ ਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੋ ਕੀਜਾ ਹੇ ਇੱਕ ਆਪ ਤੂੰ ਹੋਏ ਵੜਾ ਰਾਜਾ ਹੁਕਮ ਸੱਚੇ ਕੇ ਪੂਰੇ ਕਾਜਾ ਅੰਤਰ ਬਾਰ ਸਭ ਖੇ ਜਾਣੇ ਆਪੇ ਹੀ ਆਪ ਤੀਜਾ ਹੇ ਤੂੰ ਵੜ ਰਸੀਆ ਤੂੰ ਵੜ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਵ ਸੁਖ

ਤ੍ਰਿਪਤ ਰਹੇ ਆਖੀ ਜਾਗੇ। ਜਾਚੇ ਸਿਰ ਸਾਧਕ ਬਨਵਾਸੀ, ਜਾਚੇ ਜਤੀ ਸਤੀ ਸੁਖਵਾਸੀ। ਇਕ ਦਾ ਤਾਰ ਸਗਲ ਹੈ ਜਾਜ, ਦੇ ਦਾਨ ਸ੍ਰਿਸ਼ਟੀ ਜਾਗੇ। ਕਰੇ ਭਗਤ ਆਰੰਗ ਅਪਾਰਾ, ਖਿਰਮੇ ਥਾਪਿਓ ਥਾ ਪਨਹਾਰਾ। ਭਾਰੋ ਤੋਲ ਬੇਅੰਤ ਸੁਵਾਮੀ, ਹੁਕਮ ਮਨ ਭਗਤੀ ਜਾਗੇ। ਜੇ ਦੇ ਦਰਸ ਤੋਈ ਤੁਧ ਜਾਣੇ, ਉਹ ਗੁਰ ਕੇ ਸ਼ਬਦ ਸਾਰੰਗ ਮਾਣੇ। ਚਦਰ ਸਰੂਪ ਸਿਆਣਾ ਸੋਈ, ਜੋ ਮਨ ਤੇਰੇ ਪਾਵੀ ਜਾਹੇ। ਜੇ ਚੀਤ ਆਵੇ ਸੋ ਵੇ ਪਰਵਾਹ, ਜੇ ਚੀਤ ਆਵੇ ਸੋ ਸਾਚਾ ਸਾਹਾ। ਜੇ ਚੀਤ ਆਵੇ ਤਿਸ ਪਉ ਕੇਹਾ, ਅਵਰ ਕਹਾਂ ਕਿਸ ਕੀ ਜਾਹੇ। ਤਿਸ ਨਾ ਬੂਝੀ ਅੰਤਰ ਠੰਡਾ, ਗੁਰ ਪੂਰੇ ਲੈ ਟੂਟਾ ਗੰਡਾ। ਸੁਰਤ ਸ਼ਬਦ ਹਿਰਦ ਅੰਤਰ ਜਾਗੀ, ਅਮਿਓ ਚੋਲ ਚੋਲ ਪੀ ਜਾਹੇ। ਮਰੇ ਨਾਹੀ ਸਾਧ ਸਦਗੀ ਜੀਵੇ, ਅਮਰ ਪਇਆ ਅਵਨਾਸੀ ਥੀਵੇ। ਨਾ ਕੋ ਆਵੇ ਨਾ ਕੋ ਜਾਵੇ, ਗੁਰਦੂਰ ਕੀਆ ਪਰਮੀ ਜਾਹੇ। ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਏ ਸਮਾਣੀ। ਚੜੇ ਸਵਾਇਆ ਨਿਤ ਨਿਤਰੰਗਾ, ਕਟੇ ਨਾਹੀ ਤੋਲੀ ਜਾਹੇ। ਬਾਰਹਾ ਕੰਚਨ ਸੁਧ ਕਰਾਇਆ, ਨਦਰ ਸਰਾ ਬੰਨੀ ਸਚੜਾਇਆ। ਪਰਖ ਜਾਨੇ ਪਾਇਆ ਸਰਾਪੀ, ਫਿਰ ਨਾਹੀ ਤਾਈ ਜਾਏ। ਅੰਮ੍ਰਿਤ ਨਾਮ ਤੁਮਾਰਾ ਸਵਾਮੀ, ਨਾਨਕ ਦਾਸ ਦਾ ਕੁਰਬਾਨੀ। ਸੰਤ ਸੰਗ ਮਾਸੁ ਪਾਇਆ।

ਸਤਿਗੁਰ ਪ੍ਰਸਾਦ, ਗੁਰ ਗੋਪਾਲ ਗੁਰ ਗੋਵਿੰਦਾ, ਗੁਰ ਦਿਆਲ ਸਦਾ ਬਖਸ਼ਿੰਦਾ, ਗੁਰ ਸਾਹਿਤ ਸਿਮਰਤ ਖੜਕਰਮਾ, ਗੁਰ ਪਵਿੱਤਰ ਅਸਥਾਨਾ ਗੇ, ਗੁਰ ਸਿਮਰਤ ਸਭ ਕਿਲ ਵਿਖ ਨਾਸੈ, ਗੁਰ ਸਿਮਰਤ ਜਮ ਸੰਗ ਨਾ ਫਾਸੈ, ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਕਾਟੇ ਅਪਮਾਨਾ ਗੇ, ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾ ਨਾ ਗੇ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਣੀਏ, ਕਾਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹਿ ਦੇਵੇ ਮਾਨਾ ਗੇ, ਅਗਮੇ ਗੋਚਰ ਗੁਰੂ ਦਿਖਾਇਆ, ਪੂਲਾ ਮਾਰਗ ਸਤਿਗੁਰ ਪਾਇਆ, ਗੁਰ ਸੇਵਕ ਕਉ ਵਿਘਨ ਨਾ ਭਗਤੀ, ਹਰ ਪੂਰ ਦ੍ਰਿੜਾਇਆ ਗਿਆਨਾ ਗੇ, ਗੁਰ ਦ੍ਰਿਟਾਇਆ ਸਭ ਨਹੀਂ ਟਾਈ, ਜਲ ਤਲ ਪੂਰ ਰਹਿਆ ਗੋਸਾਈ, ਊਜ ਊਣ ਸਭ ਏਕ ਸਮਾਨਾ, ਮਨ ਲਾਗਾ ਸਹਿਜ ਧਿਆਨਾ ਗੇ, ਗੁਰ ਮਿਲੇ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨੈ ਜੋ ਹੈ ਮਾਈ, ਸਤ ਸੰਤੋਖ ਦੀਆ ਗੁਰ ਪੂਰੇ, ਨਾਮ ਅੰਮ੍ਰਿਤ ਪੀ ਪਾਨਾ ਗੇ, ਗੁਰ ਕੀ ਬਾਣੀ ਸਭ ਮਹੇ ਸਮਾਣੀ, ਆਪ ਸੁਣੀ ਤੇ ਆਪ ਵਖਾਣੀ, ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਤਿਨ ਪਾਇਆ ਨਿਚਲ ਥਾਨਾ ਗੇ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਚੁਗ ਚੁਗ ਕਰੇ ਸੋ ਆਪਣ ਪਾਣੇ, ਸਾਧੂ ਤੂਰ ਜਾਚੇ ਜਨ ਤੇਰੇ, ਨਾਨਕ ਸਤਿਗੁਰਬਾਨਾ ਗੇ, ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਹਮੇ ਵਰਤੇ ਆਪ ਨਿਰਾਰਾ, ਵਰਨ ਜਾਤ ਤਿੰਨ ਨਹੀਂ ਕੋਈ, ਸਭ ਮੇ ਸਿਰ ਟਿਓ ਪਾਏ ਦਾ, ਲਖ ਚੌਰਾਸੀ ਜੋ

ਨਿਰਗੁਣ ਕੋ ਸੰਗ ਲਿਓ ਰਲਾਏ, ਕਰ ਕਿਰਪਾ ਮੁਹਿ ਟੈ ਲੈ ਲਾਏ। ਪੱਖਾ ਫੇਰੋ ਪੀਸੋ ਸੰਤ ਆਗੇ, ਚਰਨ ਧੋਏ ਸੁਖ ਪਾਏ ਨਾ। ਬਹੁ ਦੁਆਰੇ ਭ੍ਰਮ ਭ੍ਰਮ ਆਇਆ, ਤੁਮਰੀ ਕਿਰਪਾ ਤੇ ਤੁਮ ਸਰਣ ਆਇਆ। ਸਦਾ ਸਦਾ ਸੰਤੇ ਸੰਗ ਰੱਖੋ, ਕਿਉ ਨਾਮ ਦਾਨ ਦੇਵਾਇਣਾ। ਪਏ ਕਿਰਪਾਲ ਗੁਸਾਈ ਮੇਰੇ, ਦਰਸ਼ਨ ਪਾਇਆ ਸਤਿਗੁਰ ਪੂਰੇ। ਸੁਖ ਸਹਿਜ ਸਦਾ ਆਨੰਦਾ, ਨਾਨਕ ਦਾਸ ਦਸਾਇਣਾ। ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿਮਰੇ ਧਰਤੀ ਅਰ ਆਕਾਸਾ, ਸਿਮਰੇ ਚੰਦ ਸੂਰਜ ਗੁਣ ਤਾਸਾ। ਪੌਣ ਪਾਣੀ ਬੈਸੰਤਰ ਸਿਮਰੇ, ਸਿਮਰੇ ਸਗਲ ਉਪਾਰ ਜਨਾ। ਸਿਮਰੇ ਖੰਡ ਦੀਪ ਸਭ ਲੋਆ, ਸਿਮਰੇ ਪਾਤਾਲ ਪੁਰੀਆਂ ਸਸੋਆ। ਸਿਮਰੇ ਖਾਣੀ ਸਿਮਰੇ ਬਾਣੀ, ਸਿਮਰੇ ਸਗਲੇ ਹਰ ਜਨਾ। ਸਿਮਰੇ ਬ੍ਰਹਮੇ ਵਿਸ਼ਨ ਮਹੇਸਾ, ਸਿਮਰੇ ਦੇਵਤੇ ਕੋੜ ਤੇ ਤੀਸਾ। ਸਿਮਰੇ ਜਖ ਦੈਂਤ ਸਭ ਸਿਮਰੇ, ਅਗਣਤ ਨ ਜਾਈ ਜਸ ਗਨਾ। ਸਿਮਰੇ ਪਸਪੰਖੀ ਸਭ ਭੂਤਾ, ਸਿਮਰੇ ਬਾਨ ਪਰਬਤ ਔਧੂਤਾ। ਲਤਾ ਬਲੀ ਸਾਗ ਸਭ ਸਿਮਰੇ, ਹਰਵ ਰਿਆ ਸਵਾਮੀ ਸਭ ਮਨਾ। ਸਿਮਰੇ ਥੂਲ ਸੂਖਮ ਸਭ ਜਨਤਾ, ਸਿਮਰੇ ਸਿਰ ਸਾਧਕ ਹਰ ਮੰਤਾ। ਗੁਪਤ ਪ੍ਰਗਟ ਸਿਮਰੇ ਪ੍ਰਾ ਮੇਰੇ, ਸਗਲ ਪਵਨ ਕਾ ਪ੍ਰਭਤ ਹਨਾ। ਸਿਮਰੇ ਨਰ ਨਾਰੀ ਆਸਰਮਾ, ਸਿਮਰੇ ਜਲ ਜੋਸ ਸਾ ਵਰਨਾ। ਸਿਮਰੇ ਗੁਣੀ ਚਿਤ੍ਰ ਸਾ ਬੇਤੇ, ਸਿਮਰੇ ਰੈਣੀ ਅਰ ਦੇਨਾ। ਸਿਮਰੇ ਘੜੀ ਮੂਰਤ ਪਲ ਨਿਮਖਾ, ਸਿਮਰੇ ਕਾਲ ਅਕਾਲ ਸੁਚ ਸੋਚਾ। ਸਿਮਰੇ ਸੁਣ ਸਾ ਤਿਰ ਸੰਯੋਗਾ, ਅਲਖ ਨ ਲਕੀਏ ਇਕ ਖਿਨਾ। ਕਰਨ ਕਰਾਮਨ ਗਾਰ ਸੁਵਾਮੀ, ਸਗਲ ਘਟਾਂ ਕੇ ਅੰਤਰ ਜਾਮੀ। ਕਰ ਕਿਰਪਾ ਜਿਸ ਭਗਤੀ ਲਾਵ, ਜਨਮ ਪਦਾਰਥ ਸੋਜਨਾ। ਜਾ ਕੇ ਮਨ ਰੂਠਾ ਪ੍ਰਵਿਆਪਨਾ, ਪੂਰੇ ਕਰਮ ਗੁਰ ਕਾ ਜਪ ਜਪਨਾ। ਸਰਬ ਨਿਰੰਤਰ ਸੋ ਪ੍ਰਜਾਤਾ, ਬਹੁੜ ਨਾ ਜੋਨੀ ਪਰਮ ਰੋਨਾ। ਗੁਰ ਕਾ ਸ਼ਬਦ ਵਸੇ ਮਨ ਜਾ ਕੇ, ਦੁਖ ਦਰਦ ਪ੍ਰਮਤਾ ਕਾ ਪਾਗੇ। ਸੁਖ ਸਹਿਜ ਆਨੰਦ ਨਾਮ ਰਸ, ਅਨੰਦ ਬਾਣੀ ਸਹਿ ਤੁਨਾ। ਸੋ ਧਨਵੰਤਾ ਜਿਨ ਪ੍ਰੋਤਿਆਇਆ, ਸੋ ਪਤਵੰਤਾ ਜਿਨ ਸਾਧ ਸੰਗ ਪਾਇਆ। ਪਾਰ ਬ੍ਰਹਮ ਜਾ ਕੇ ਮਨ ਉਠਾ, ਸੋ ਪੂਰ ਕਰਮਾ ਨਾਸ਼ਿਰਾ। ਜਲ ਥਲ ਮਈਲ ਸਵਾਮੀ ਸੋਈ, ਅਵਰ ਨ ਕਹੀ ਗਏ ਦੂਜਾ ਕੋਈ। ਗੁਰ ਗਿਆਨ ਅੰਜਨ ਕਾਟਿਓ ਪਉ ਸਗਲਾ, ਅਵਰ ਨ ਦੀਸੇ ਏਕ ਬਿਨਾ। ਉੱਚੇ ਤੇ ਉੱਚਾ ਦਰਬਾਰਾ, ਤੈਨ ਨ ਜਾਈ ਅੰਤ ਨ ਪਾਰਾ। ਗਹਿਰ ਗੰਭੀਰ ਅਥਾ ਸਵਾਮੀ, ਅਤੁਲ ਨ ਜਾਈ ਕਿਆ ਬਿਨਾ। ਤੂੰ ਕਰਤਾ ਤੇਰਾ ਸਭ ਕੀਆ, ਤੁਝ ਬਿਨ ਅਵਰ ਨ ਕੋਈ ਬੀਆ। ਆਦ ਮਧ ਅੰਤ ਪ੍ਰਤੂ ਹੈ, ਸਗਲ ਪਸਾਰਾ ਤੁਮ ਤਨਾ। ਜਮ ਦੂਤ ਇਸ ਨਿਕਟ ਨ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਸਗਲ ਮਨੋਰਥਤਾ ਕੇ ਪੂਰਨ, ਜੋ ਸਰਵਣੀ ਪ੍ਰਭ ਕਾ ਜਸ ਸੁਨਾ। ਤੂੰ ਸਭਨਾ ਕਾ ਸਭ ਕੋ ਤੇਰਾ, ਸੱਚੇ ਸਾਹਿਬ ਗੈਰ ਗੰਭੀਰਾ। ਕਹੋ ਨਾਨਕ ਸੇਈ ਜਨ ਉਤਮ, ਜੋ ਭਾਵੇ ਸਵਾਮੀ ਤੁਮ ਮਨਾ। ਮਾਰੂ ਮਹੱਲਾ ਪੰਜਵਾਂ, ਪ੍ਰਸਮਰੱਥ ਸਰਵ ਸੁਖਦਾਨਾ। ਸਿਮਰੋ ਨਾਮ ਹੋ ਮਿਹਰਬਾਨਾ, ਹਰ ਦਾਤਾ ਜੀ ਜੰਤ ਪੇਖਾਰੀ। ਜਨ ਬਾਂਛੇ ਜਾ ਚੰਗਨਾ, ਮੰਗੋ ਜਨ ਧੂਰ ਪਰਮ ਗਤ ਪਾਵੋ। ਜਨਮ ਜਨਮ ਕੀ ਮੈਲ ਮਿਟਾਵੋ, ਦੀਰਘ ਰੋਗ ਮਿਟੇ ਹਰ ਔਖਦ। ਹਰ ਨਿਰਮਲ ਰਾਪੇ ਮੰਗਣਾ, ਸ਼੍ਰਾਵਣੀ ਸੁਨੋ ਬਿਮਲ ਜਸ ਸਵਾਮੀ। ਏਕਾ ਓਟ ਤਜੋ ਬਿਖ ਕਾਮੀ, ਨਿਵ ਨਿਵ ਪਾਏ ਲਗੋ ਦਾਸ ਤੇਰੇ। ਕਰ ਸੁਕ੍ਰਿਤ ਨਾਹੀ ਸੰਗਣਾ, ਰਸਨਾ ਗੁਣ ਗਾਵੇ ਹਰ ਤੇਰੇ। ਮਿਟੇ ਕੁਮਾਤੇ ਅਵਗੁਣ ਮੇਰੇ, ਸਿਮਰ ਸਿਮਰ ਸਵਾਮੀ ਮਨ ਜੀਵੇ। ਪੰਜ ਦੂਤ ਤਾਜ ਤੰਗਣਾ, ਚਰਨ ਕਮਲ ਜਾ ਬੋਹਤ ਚਰੀਏ। ਸੰਤ ਸੰਗ ਮੇਰੇ ਸਾਗਰ ਤਰੀਏ, ਅਰਚਾ ਬੰਧਨ ਹਰ ਸੰਤ ਨਿਵਾਸੀ। ਬੌੜ ਜੋਨ ਨਾ ਨੰਗਣਾ, ਦਾਸ ਦਾਸੁਨ ਕੋ ਘਰ ਲਿਓ ਗੋਪਾਲਾ। ਕਿਰਪਾ ਨਿਧਾਨ ਦੀਨ ਦਿਆਲਾ, ਸਖਾ ਸਹਾਈ ਪੂਰਨ ਪਰਮੇਸ਼ਰ। ਮਿਲ ਕਦੇ ਨਾ ਹੋਵੀ ਪੰਗਣਾ, ਮਨ ਤਨ ਅਰਪ ਤਰੀ ਅਰਾਗੇ। ਜਨਮ ਜਨਮ ਕਾ ਸੋਇਆ ਜਾਗੇ, ਜਿਸ ਕਾ ਸਾ ਸੋਈ ਪ੍ਰਤਪਾਲਕ। ਹਤਿਆਗੀ ਹੋਮੇ ਹੰਤਨਾ, ਜਲ ਤ ਪੂਰਨ ਅੰਤਰ ਜਾਮੀ। ਖੜਕਾ ਰਵਿਆ ਅਸ਼ਲ ਸਵਾਮੀ, ਪਰਮ ਭੀਤ ਖੋਈ ਗੁਰਪੂਰੇ। ਏਕ ਰਵਿਆ ਸਰ ਮੰਗਣਾ, ਜਦ ਕਦ ਪੇਖੋ ਪ੍ਰਭ ਸੁਖ ਸਾਗਰ। ਹਰ ਤੋੜ ਭੰਡਾਰ ਨਾ ਹੀ ਰਤਨਾਗਰ, ਅਗੇ ਅਗਾਕ ਸ਼ਮਿਤ ਨਹੀਂ ਪਾਈਏ। ਤੋ ਬੂਝੇ ਜਿਸ ਕਿਰਪੰਗਣਾ, ਜਾਤੀ ਸੀਤਲ ਮਨ ਤਾਂ ਠੰਡਾ। ਜਨਮ ਮਰਨ ਕੀ ਮਿਟਵੀ ਡੰਜਾ, ਕਰ ਗਏ ਕਾੜ ਲਿਗੇ ਪ੍ਰਭ ਆਪਣੇ। ਅਮਿਉ ਤਾਰ ਦੇ ਟੰਗਣਾ, ਏਕੋ ਏਕ ਰਵਿਆ ਸਭ ਠਾਈ। ਸਿਬਨ ਦੂਜਾ ਕੋਈ ਨਾਹੀ, ਆਦ ਮਦ ਅੰਤ ਪ੍ਰਵ ਰਵਿਆ।
ਤ੍ਰਿਸ਼ਨ ਪੂਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਤਿਭਗ ਸੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੇਖਾ ਸੋ ਸਭ ਕੇ ਸੁਆਮੀ ਜੋ ਸੁਣਨਾ ਸੋ ਪ੍ਰਭ ਕੀ ਬਾਨੀ ਜੋ ਕੀਨੋ ਸੋ ਤੁਮੇ ਕਰਾਇਓ ਸਰਣ ਸਹਾਈ ਸੰਤ ਹੈ ਤਨਾ ਜਾਤਕ ਜਾਤੇ ਤੁਮੇ ਆਰਾਧੇ ਪਤ ਪਾਵਨ ਪੂਰਨ ਪ੍ਰਸਾਦੇ ਏਕੋ ਦਾਨ ਸਰਬ ਸੋ ਗੁਣ ਨਿੰਦ ਆਨ ਮੰਗਣ ਨਹੀਂ ਕਿੰਚਨਾ ਕਾਇਆ ਪਾਤਰ ਪ੍ਰਭ ਕਰਨੇ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਗਰਬਾਣੀ ਮਨ ਨਾਮ ਜੀਠੇ ਰੰਗਣਾ ਸੋਲ ਹੈ ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕੁਰ ਚੜਿਆ ਅੰਧ ਵਿਨੋਧ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਨਾ ਮਾਰੂ ਸੋਲ ਹੈ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਹੋ ਸੇਵਕ ਕੀਤਾ ਜਿਉ ਪਿੰਡ ਸਭ ਤੇਰਾ ਦੀਤਾ ਕਰਨ ਕਰਾਵਨ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਸ ਅਸਾੜਾ ਤੁਮੇ ਪਠਾਏ ਤਾਂ ਜਗ ਮੈਂ ਆਏ ਜੋ ਤੂ ਪਾਣਾ ਸੇ ਕਰਮ ਕਮਾਏ ਤੂੰ

ਕਾਲੀ ਚੱਕਰ ਪਾਣ ਦਰਸ ਅਨੂਪਿਆ, ਸਹਿਸ ਨੇਤਰ ਮੂਰਤ ਹੈ ਸਹਿਸਾ, ਇਕ ਦਾਤਾ ਸਭ ਹੈ ਮੰਗਾ, ਭਗਤ ਵਚਲ ਅਨਾਥੇ ਨਾਥੇ, ਗੋਪੀ ਨਾਥ ਸਗਲ ਹੈ ਸਾਥੇ, ਬਾਦੇਵ ਨਿਰੰਜਨ ਦਾਤੇ, ਵਰਣ ਸਾਕੋ ਗੁਣ ਅੰਗਾ, ਮੁਕੰਦ ਮਨੋਹਰ ਲਖਮੀ ਨਾਰਾਇਣ, ਦ੍ਰੋਪਦੀ ਲੱਜਾ ਨਿਵਾਰ ਉਦਾਹਰਣ, ਕਮਲਾ ਕੰਤ ਕਰੇ ਕੰਤੂਹਲ, ਅੰਧ ਬਿਨੋਦੀ ਨੇ ਸੰਗਾ, ਅਮੋਗ ਦਰਸ਼ਨ ਆਜੋ ਨੀ ਸੰਭਉ, ਅਕਾਲ ਮੂਰਤ ਜਿਸ ਕਦੇ ਨਾਹੀ ਖਉ, ਅਵਨਾਸੀ ਅਵਗਤ ਅਗੋਚਰ, ਸਭ ਕੁਝ ਤੁਝ ਹੀ ਹੈ ਲੱਗਾ, ਸ੍ਰੀ ਰੰਗ ਬੈਕੁੰਠ ਕੇ ਵਾਸੀ, ਮਸਕ ਪੂਰਮ ਆਗਿਆ ਔਤਰਾਸੀ, ਕੇਸ ਚਲਦ ਕਰੇ ਨਿਰਾਲੇ, ਕੀਤਾ ਲੋੜੇ ਸੋ ਹੋਏਗਾ, ਨਿਰਾਹਾਰੀ ਨਿਰਵੈਰ ਸੁਮਾਇਆ, ਧਾਰ ਖੇਲ ਚਤਰ ਪੋਜ ਖਾਇਆ, ਸਾਵਲ ਸੁੰਦਰ ਰੂਪ ਬਣਾਵੇ, ਬੇਣ ਸੁਨਤ ਸਾ ਮੋਹੇਗਾ, ਬਨਮਾਲਾ ਵਿਭੂਖਣ ਕਮਲ ਨਾਇਨ, ਸੁੰਦਰ ਕੁੰਡਲ ਮੁਕਟ ਬੈਨ, ਸੰਖ ਚੱਕਰ ਗਦਾ ਹੈ ਤਾਰੀ, ਮਾਂ ਸਾਰਥੀ ਸਸੰਗਾ, ਪੀਤ ਪੀਤੰਬਰ ਤੇ ਪਵਣ ਤਣੀ, ਜਗਨਨਾਥ ਗੋਪਾਲ ਮੁਖ ਭਣੀ, ਸਾਰਗ ਤਰ ਭਗਵਾਨ ਬੀਠਲਾ, ਮੈਂ ਗਣਤਨ ਆਵੇ ਸਰਬੰਗਾ, ਨੇ ਕੰਟਕ ਨੇ ਕੇਵਲ ਕਹੀਏ, ਧਨੰਜੇ ਜਲ ਥਲ ਹੈ ਮਹੀਏ, ਮ੍ਰਿਤ ਲੋਕ ਪਿਆਲ ਸਮੀਪਤ, ਅਸਥਿਰ ਥਾਨ ਜਿਸ ਹੈ ਅਭਗਾ, ਪਤ ਪਾਵਨ ਦੁਹ ਪੈ ਪੰਜਨ, ਅਹੰਕਾਰ ਨਿਵਾਰਨ ਹੈ ਪਵ ਖੰਡਨ, ਭਗਤੀ ਤੋਖਤ ਦੀਨ ਕਿਰਪਾਲਾ, ਗੁਣ ਨ ਕਿਤ ਹੀ ਹੈ ਪਿੱਗਾ, ਨਿਰੰਕਾਰ ਅਛਲ ਅਡੋਲੋ, ਜੋਤ ਸਰੂਪੀ ਸਭ ਜਗ ਮੋਲੋ, ਤੋ ਮਿਲੇ ਆਪ ਮਿਲਾਏ, ਆਪੋ ਕੋਈ ਨ ਪਾਵੇਗਾ, ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੇ ਬਾਨਾ, ਆਪ ਪਾਵੇ ਆਪ ਖਪਾਵੇ, ਤੋ ਲੇਪ ਨਹੀਂ ਇਕ ਤਿਲ ਰੰਗਾ, ਏਕ ਜੀ ਗੁਣ ਕਮਨ ਬਖਾਨੇ, ਸਹਿਜ ਫਣੀ ਸਿਧ ਅੰਤ ਨ ਜਾਣੇ, ਨਵਤ ਨਾਮ ਜਪੇ ਦਿਨ ਰਾਤੀ, ਇਹ ਗੁਣਾ ਹੀ ਪ੍ਰਭ ਕੇ ਸੰਗਾ, ਓੜ ਗਹੀ ਜਗਤ ਸਰਣਾਇਆ, ਪਏ ਪਿਆਨ ਜਮ ਦੂਧ ਦੁੱਤਰ ਹੈ ਮਾਇਆ, ਹੋ ਕਿਰਪਾ ਇੱਛਾ ਕਰ ਰੱਖੋ, ਸਾਧ ਸੰਤਨ ਕੇ ਸੰਗ ਸੰਗਾ, ਦਿਸ਼ਟ ਮਾਨ ਕੇ ਸਗਲ ਮਥੀਨਾ, ਇਕ ਮੰਗੋ ਦਾਨ ਗੋਬਿੰਦ ਸੰਤਰੇਨਾ, ਮਸਤਕ ਲਾਏ ਪਰਮ ਪਦ ਪਾਵੋ, ਜੇ ਪ੍ਰਾਪਤ ਸੋ ਪਾਵੇਗਾ, ਜਿਨ ਕੋ ਕਿਰਪਾ ਕਰੀ ਸੁਖ ਦਾਤੇ, ਤਿਨ ਸਾਧੂ ਚਰਨ ਲੈ ਰਦੇ ਪਰਾਤੇ, ਸਗਲ ਨਾਮ ਨਿਧਾਨ ਤਿਨ ਪਾਇਆ, ਅਨਖਾ ਸ਼ਬਦ ਮਨ ਵਾ ਜੰਗਾ, ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ, ਕਹੋ ਨਾਨਕ ਭਗਤ ਪਏ ਸਰਣਾਈ, ਦਿਓ ਦਰਸ ਮਨ ਰੰਗ ਲੱਗਾ, ਤੇਰੀ ਗਤਮਤ ਤੂੰ ਹੈ ਜਾਣ ਹੈ, ਤੂੰ ਆਪੇ ਕਥੇ ਰਹਿ ਆਪ ਵਖਾਣੇ, ਨਾਨਕ ਦਾਸ ਦਾਸਨ ਕੋ ਕਰੀਓ, ਅਰ ਭਾਵੇ ਦਾਸਾਂ ਰਾਜ ਸੰਗਾ, ਮਾਰੂ ਮੁਹੱਲਾ ਪੰਜਵਾਂ, ਅੱਲੇ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆਂ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲਦਾਰਾ, ਸੱਚ ਨਿਵਾ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰਿਓ ਆਸਾ, ਦੇ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ, ਸਰਾ ਸਰੀਅਤ ਲੇ ਕਮਾਵਹੁ, ਤਰੀਕਤ ਤਰਕ ਖੋਜ ਟੋ ਲਾਵਹੁ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ, ਕੁਰਾਨ ਕਤੇਬ ਦਿਲ ਮਾਏ ਕੁਮਾਹੀ, ਦਸ ਔਰਾਤ ਰੱਖੋ ਬਦ ਰਾਹੀ, ਪੰਚ ਮਰਦ ਸਿਦਕਲੇ ਬੱਧ ਹੋ, ਖੈਰ ਸਬੂਰੀ ਕਬੂਲ ਪਰਾ, ਮੱਕਾ ਮੇਰ ਰੋਜਾ ਪਏ ਖਾਕਾ, ਇਸਤ ਪੀਰ ਲਫਜ਼ ਕੁਮਾਏ ਅੰਦਾਜਾ, ਹੋਰ ਨੂਰ ਮੁਸਕ ਖੁਦਾਇਆ, ਬੰਦਗੀ ਅੱਲੇ ਆਲਾ ਹੁਜਰਾ, ਸੱਚ ਕੁਮਾਵੇ ਸੋਈ ਕਾਜੀ, ਜੋ ਦਿਲ ਸੋਧੇ ਸੋਈ ਹਾਜੀ, ਸੋ ਮੁੱਲਾਂ ਮਲਊਨ ਨਿਵਾਰੇ, ਸੋ ਦਰਵੇਸ਼ ਜਿਸ ਸਿਫਤ ਤਰਾ, ਸਭੇ ਵਸਤ ਸਭੇ ਕਰ ਵੇਲਾ, ਖਾਲਕ ਯਾਦ ਦਿਲੇ

ਮੇਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ, ਕੁਦਰਤ ਕਾਦਰ ਕਰਨ ਕਰੀਮਾ, ਸਿਵਤ ਮੁਹੱਬਤ ਅਥਾਰ ਹੀਮਾ, ਹੱਕ ਹੁਕਮ ਸੱਚ ਖੁਦਾਇਆ ਬੁੱਝ, ਨਾਨਕ ਬੰਦ ਖਲਾਸ ਤਰਾ, ਮਾਰੂ ਮਹੱਲਾ ਪੰਜਵਾਂ, ਪਾਰ ਬ੍ਰਹਮ ਸਭ ਊਚ ਬੇਰਾਜੇ, ਆਪੇ ਥਾਪ ਥਾਪੇ ਸਾਜੇ, ਪ੍ਰਭ ਕੀ ਸਰਣ ਗਏ ਤੋ ਸੁਖ ਪਾਈਐ, ਜਿਸ ਪਵਨਾ ਵਿਆਪੇ ਬਾਲਕਾ, ਗਰਭ ਅਗਨ ਮੈਂ ਜਿਨੇ ਉਬਾਰਿਆ, ਰਗਤ ਕਿਰਮ ਮੈਂ ਨਹੀਂ ਸੰਘਾਰਿਆ, ਆਪਣਾ ਸਿਮਰਨ ਦੇ ਪ੍ਰਦ ਪਾਲਿਆ, ਉਹ ਸਗਲ ਘਟਾਂ ਕਾ ਮਾਲਕਾ, ਚਰਨ ਕਮਲ ਸਰਣਾਈ ਆਇਆ, ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁਖ ਨਿਵਾਰੇ, ਜਪ ਹਰ ਹਰ ਭਉ ਨੀ ਕਾਲ ਕਾ, ਸਮਰੱਥ ਅਕਥ ਅਗੋਚਰ ਦੇਵਾ, ਜੀ ਜਨਸਵਤਾ ਕੀ ਸੇਵਾ, ਅੰਡਜ ਜੇਰਜ ਸਿਹਤ ਉਦਭੁਜ, ਬਹੁ ਪ੍ਰਕਾਰੀ ਪਾਲਕਾ, ਤਿਸੇ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ, ਕਰ ਗਏ ਲੀਨੇ ਅੰਧ ਕੂਪ ਤੇ, ਵਿਰਲੇ ਕੇਈ ਸਾਲਕਾ, ਆਦ ਅੰਤ ਮਤ ਪ੍ਰਸੋਈ, ਆਪੇ ਕਰਤਾ ਕਰੇ ਸੋਈ, ਪ੍ਰਾਂਪੋ ਮਿਟਿਆ ਸਾਧ ਸੰਗ ਤੇ, ਦਾਲਦਨਾ ਕੋਈ ਕਾਲਕਾ, ਉਤਮ ਬਾਣੀ ਗਾਓ ਗੋਪਾਲਾ, ਸਾਧ ਸੰਗਤ ਕੀ ਮੰਗੋਰ ਵਾਲਾ, ਬਾਸਨ ਮੇਟ ਨਿਬਾਸਨ ਹੋਈਏ, ਕਲ ਮਰ ਸਗਲੇ ਜਾਲਕਾ, ਸੰਤਾਂ ਕੀ ਇਹ ਰੀਤ ਨਿਰਾਲੀ, ਪਾਰ ਬ੍ਰਹਮ ਕਰ ਦੇਖੇ ਨਾਲੀ, ਸਾਸ ਸਾਸ ਅਰਾਧਨ ਹਰ ਹਰ, ਕਿਉ ਸਿਮਰਤ ਕੀ ਜੇ ਆਲਕਾ, ਜੇ ਦੇਖਾ ਤੇ ਅੰਤਰ ਜਾਮੀ, ਨਿਮਖ ਨਾ ਵਿਸਰੋ ਪ੍ਰਭ ਮੇਰੇ ਸਵਾਮੀ, ਸੇਮਰ ਸੇਮਰ ਜੀਵੇ ਤੇਰੇ ਦਾਸਾਂ, ਬਨ ਜਲ ਪੂਰਨ ਥਾਲਕਾ, ਤੱਤੀ ਵਾਉ ਨਾ ਤਾਕੋ ਲਾਗੇ, ਸਿਮਰਤ ਨਾਮ ਅਨਦਿਨ ਜਾਗੇ, ਅੰਧ ਵਿਨੋਦ ਕਰੇ ਹਰ ਸਿਮਰਨ, ਜੇ ਮਾਇਆ ਸੰਗ ਨਾ ਤਾਲਕਾ, ਰੋਗ ਸੋਗ ਦੂਤ ਸਨਾਹੀ, ਸਾਧ ਸੰਗ ਹਰ ਕੀਰਤਨ ਗਾਹੀ।

ਸੱਚ ਵਰਤਦਾ ਸੱਚ ਸਿਰਜਣਹਾਰਾ। ਸਲੋਕ ਮਹੱਲਾ ਤੀਜਾ। ਕੇਦਾਰਾ ਰਾਗਾਂ ਵਿੱਚ ਜਾਣੀਏ ਪਾਈ, ਸਬਦੇ ਕਰੇ ਪਿਆਰ, ਸਤਸੰਗ ਸਿਓ ਮਿਲਦੋ ਰਹੇ ਸੱਚੇ ਤਰੇ ਪਿਆਰ। ਵਿੱਚੋ ਮਲ ਕੱਟੇ ਆਪਣੀ, ਕੁਲਾਂ ਕਾ ਕਰੇ ਉਧਾਰ, ਗੁਣਾਂ ਕੀ ਰਾਸ ਸੰਗ੍ਰਹਿ, ਅਵਗਣ ਕੱਢੇ ਵਿਡਾਰ। ਨਾਨਕ ਮਿਲਿਆ ਸੋ ਜਾਣੀਏ, ਗੁਰੂ ਨਾ ਛੋਡੇ ਆਪਣਾ, ਦੂਜੇ ਨਾ ਤਰੇ ਪਿਆਰ। ਮਹੱਲਾ ਚੌਥਾ। ਸਾਗਰ ਦੇਖੋ ਡਰ ਮਰੋ, ਪਏ ਤੇਰੇ ਡਰ ਨਾਹੇ, ਗੁਰ ਕੇ ਸਭ ਸੰਤੋਖੀਆ, ਨਾਨਕ ਬਿਗਸਤਾ ਨਾਏ। ਮਹੱਲਾ ਚੌਥਾ। ਚੜ ਬੋਏ ਤੇ ਚਾਲ ਸੋ, ਸਾਗਰ ਲਹਿਰੀ ਦੇ, ਠਾਕ ਨਾ ਸੱਚੇ ਬੋਏ ਥੇ, ਜੇ ਗੁਰ ਤੀਰਕ ਦੇ, ਤੇਦਰ ਜਾਏ ਉਤਾਰੀਆ, ਗੁਰ ਦਿਸੇ ਸਾਵਧਾਨ, ਨਾਨਕ ਨਦਰੀ ਪਾਈਏ, ਦਰਗੇ ਚੱਲੇ ਮਾਨ। ਪੌੜੀ ਨੇ ਕੰਟਕ ਰਾਜ ਪੁੰਚ ਤੂੰ, ਗੁਰਮੁਖ ਸੱਚ ਕਮਾਈ, ਸੱਚੇ ਤਖਤ ਬੈਠਾ ਨਿਆਉ ਕਰ, ਸਤਸੰਗਤ ਮੇਲ ਮਿਲਾਈ, ਸੱਚਾ ਉਪਦੇਸ਼ ਹਰ ਜਾਪਣਾ, ਹਰ ਸਿਉ ਬਣ ਆਈ।

ਨਾਨਕ ਚਾਨਣ ਗੁਰ ਮਿਲੇ, ਦੁਖ ਬਿਗਜਾ ਲੀਨਾ ਏ ਪੌੜੀ, ਮਾਇਆ ਵੇਖ ਨਾ ਪੁੱਲ, ਤੂੰ ਮਨਮੁਖ ਮੂਰਖਾ, ਚਲਦਿਆਂ ਨਾਲ ਨਾ ਚੱਲਈ, ਸਭ ਝੂਠ ਦਰਬ ਲੱਖਾ, ਅਗਿਆਨੀ ਅੰਧ ਨਾ ਬੂਝਈ, ਸਿਰ ਉੱਪਰ ਜਮ ਖੜਗ ਕਲੱਖਾ, ਗੁਰ ਪ੍ਰਸਾਦੀ ਉਭਰੇ

ਗੁਰ ਸ਼ਬਦ ਨਿਸ਼ਾਨ, ਸਨਮੁਖ ਸਦਾ ਸੋਹਣੇ, ਸੱਚੇ ਦਰ ਜਾਣੇ, ਆਇਥੇ ਉਥੇ ਮੁਕਤ ਹੈ ਜਿਨ ਰਾਮ ਪਛਾਣੇ, ਧਨ ਧਨ ਸੇ ਜਨ ਜਿਨ ਹਰ ਸੇਵਿਆ, ਤਿਨ ਹਉ ਕੁਰਬਾਨ। ਸਲੋਕ ਮਹੱਲਾ ਪਹਿਲਾ। ਮਹਿਲ ਕੁਚੱਜੀ ਮਰਵੜੀ, ਕਾਲੀ ਮਨੋ ਕਸੁੱਧ, ਜੇ ਗੁਣ ਹੋਵਨ ਤਾਂ ਪਿਰ ਰਵੇ, ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ। ਸਾਜ ਸੀਲ ਸਤ ਸੰਜਮੀ ਸਾ ਪੂਰੀ ਪਰਿਵਾਰ, ਨਾਨਕ ਐਨ ਸਦਾ ਭਲੀ, ਫਿਰ ਕੇ ਗੇਤ ਪਿਆਰ ਪੌੜੀ। ਆਪਣਾ ਆਪ ਪਛਾਣਿਆ, ਨਾਮ ਨਿਦਾਨ ਪਾਇਆ, ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ। ਗੁਰ ਕੀ ਬਾਣੀ ਨਿਰਮਲੀ, ਹਰ ਰਸ ਪੀ ਆਇਆ, ਹਰ ਚਨੀ ਚਾਖਿਆ, ਹਨਸ ਠਾਕ ਰਖਾਇਆ, ਹਰ ਪੀ ਸਦਾ ਤ੍ਰਿਪਤ ਭਏ, ਫਿਰ ਤਿਸ਼ਨਾ ਭੁੱਖ ਗਵਾਇਆ। ਸਲੋਕ ਮਹੱਲਾ ਤੀਜਾ। ਫਿਰ ਖੁਸ਼ਗੇ ਤਨ ਰਾਵੀਗੇ, ਤਨ ਉਰ ਨਾਮ ਸੀ।

ਜਾਣਾ ਠਾਕਿਆ ਸੁਖ ਸਹਿਜ ਸਵੀਜੈ। ਸਲੋਕ ਮਹੱਲਾ ਪਹਿਲਾ। ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਮਹੱਲਾ ਤੀਜਾ। ਸਹਿਜ ਬਨਸਪਤ ਫੁੱਲ ਫਲ, ਪਰ ਵਸੇ ਪੈ ਖੰਡ, ਨਾਨਕ ਤਰਵਰ ਏਕ ਹੈ ਏਕੋ ਫੁੱਲ ਪੇ ਰੰਗ ਪੌੜੀ। ਯੋਜਨ ਲੂਜੇ ਮਨੇ ਸਿਉ, ਸੇ ਸੂਰੇ ਪ੍ਰਧਾਨਾ, ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆ ਪਛਾਨਾ। ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਏ ਸਮਾਨਾ, ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ। ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗ ਤਿਨੇ ਜਿਤਾਨਾ। ਸਲੋਕ ਮਹੱਲਾ ਤੀਜਾ। ਜੋਗੀ ਹੋਵਾਂ ਜਗ ਭਵਾਂ, ਧਰ ਕਰ ਭੀਖਿਆ ਲਿਓ, ਦਰਗਹਿ ਲੇਖਾ ਮੰਗੀਏ ਕੇਸ ਕਿਸ ਉੱਤਰ ਦਿਓ। ਭਿਖਿਆ ਨਾਮ ਸੰਤੋਖ ਮੜੀ, ਸਦਾ ਸਚ ਹੈ ਨਾ।

ਆ ਮਰੇ ਦੁਖ ਪਾਵੇ, ਅੰਧੇ ਆਪਣਾ ਪਛਾਣਨੀ, ਦੂਜੇ ਭਜ ਜਾਵੇ, ਆਤ ਕ੍ਰੋਧ ਸਿਉਂ ਲੂਜਦੇ, ਅੱਗੇ ਪਿੱਛੇ ਦੁਖ ਪਾਵੇ, ਹਰ ਜੀਉ ਅਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵੇ, ਅਹੰਕਾਰ ਮੋਏ ਸੇ ਵਗਤੀ ਗਏ, ਮਰ ਜਨਮੇ ਫਿਰ ਆਵੇ।

ਹੋਵਾਂ ਪੰਡਿਤ ਜੋਤ ਕੀ, ਵੇਦ ਪੜਾਂ ਮੁਖ ਚਾਰ, ਨਾਖਣ ਮੱਧੇ ਪੂਜੀਆ ਆਪਣੇ ਚੱਜ ਵੀ ਚਾਰ, ਮਤ ਸੱਚਾ

ਤੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਜੈ ਗੁਰਸਬਦੀ ਹਰ ਖੇਦੀ ਹੈ ਹਰ ਜਪ ਹਰ ਬੂਜੈ ਸੋ ਹਰ ਸਰਣਾਈ ਛੁੱਟੀ ਹੈ ਜੋ ਮਨ ਸਿਉ ਜੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ।

ਕਾਲਰ ਲਾਦਸ ਸਰ ਲਾਂਘਣ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਆਖੁੱਟੋ ਦਰਬ ਅਪਾਰ ਨਾਨਕ ਵੱਖਰ ਨਿਰਮਲੋ

ਪਿੰਡ ਸਵਾਰਿਉਨ ਵਿੱਚ ਨਵਨਿਤ ਨਾਮ, ਇੱਕ ਆਪੇ ਪਰਮ ਪੁਰਾਇਣ ਤਿੰਨ ਨੇਫਲ ਕਾਮ, ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ, ਇੱਕ ਨੀ ਸੁਣ ਕੇ ਮੰਨੇ

ਹੋਲਤਨ ਪਏ ਮਨ ਵਸੈ ਹਿੱਕ ਪਦਰ ਹੀੜ ਆਤ ਡਾਹਪਣ ਦੁਖ ਕਣੋ ਤੀਨੇ ਥਾ ਪਰੀੜ ਮਹੱਲਾ ਪਹਿਲਾ ਮਾਂਦਲ ਬੇਸੇ ਬਾਜਣੋ ਘਣੋ ਤੜੀਏ ਜੋਏ ਨਾਨਕ ਨਾਮ ਸਮਾਲ ਤੂੰ ਵਿਚੋ ਅਵਰ ਨਾ ਕੋਏ।

ਪਵਾਂ ਮਝ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬੇਨ ਕਿਸੇ ਨਾ ਲੱਤੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਣ ਸੋ ਪਾਏ।

ਨਾਮ ਮਗਨਾ ਪਾਵੇ, ਹਰ ਨਾਮ ਧਿਆਵੇ ਦਿਨ ਸਰਾਤ, ਹਰ ਨਾਮ ਸੁਮਾਵੇ। ਸਲੋਕ ਮਹੱਲਾ ਪਹਿਲਾ, ਸੁਣੀਏ ਏਕ ਵਖਾਣੀਏ, ਸੁਰਗ ਮਿਰਤ ਪਿਆਲ, ਹੁਕਮ ਨ ਜਾਈ ਮੇਟਿਆ, ਜੋ ਲਿਖਿਆ ਸੋ ਨਾਲ। ਕੌਣ ਮੂਆ ਕੌਣ ਮਾਰਸੀ, ਕੌਣ ਆਵੇ ਕੌਣ ਜਾਏ, ਕੌਣ ਰਸੀ ਨਾਨਕਾ, ਕਿਸ ਕੀ ਸੁਰਤ ਸੁਮਾ।

ਤੇ ਲੋਇਣੀ ਕੰਨੀ ਸੁਰਤ ਸਮਾਏ ਜੀਬ ਰਸਾਇਣ ਚੂਨੜੀ ਰੱਤੀ ਲਾਲ ਲਵਾਏ ਅੰਦਰ ਮੁਸਕ ਚਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚੋ ਪੱਲੇ ਹਰ ਜਨ ਨੇੜ ਨ ਆਵਈ ਜਮ ਕੰਕਰ ਜਮ ਕੱਲੇ ਤੇ ਸਾਸ ਤੇ ਵਣ ਜਾ ਰਿਹਾ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਪਾਈ ਹੈ ਜਾਂ ਆਪ ਹਰ ਕੱਲੇ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੇ ਸਾਰ ਨਾ ਜਾਣਨੀ ਬਿਖ ਬਿਹਜ ਹੈ ਬਿਖ ਸੰਗ੍ਰਹਿ ਬਿਖਸੋ ਤਰੇ ਪਿਆਰ ਬਾਰਹੋਂ ਪੰਡਤ ਸਦਾਏ ਦੇ

ਹੁਕਮ ਨੇ ਦੁੱਖ ਜਾਏ, ਆਪੇ ਦਾਤਾ ਸੁਖੇ ਦਾ ਆਪੇ ਦੇਸ ਜਾਏ। ਨਾਨਕ ਏਵੈ ਜਾਣੀਏ, ਸਭ ਕਿਛ ਤਿਸੇ ਰਜਾਏ ਪੌੜੀ। ਹਰ ਨਾਂ ਬਿਨਾ ਜਗਤ ਹੈ ਨਿਰਥਨ, ਬਿਨ ਨਾਵੇ ਤ੍ਰਿਪਤ ਨਾਹੀ। ਦੂਜੇ ਪਰਮ ਭੁਲਾਇਆ ਹਉਮੈ ਦੁਖ ਪਾਹੀ, ਬਿਨ ਕਰਮਾ ਕਿਛੂ ਨਾ ਪਾਈਐ। ਜੇ ਬਹੁਤ ਲੋਚਾਹੀ ਆਵੇ ਜਾਏ ਜੰਮੇ ਮਰੇ, ਗੁਰ ਸ਼ਬਦ ਛੁਟਾਹੀ ਆਪ ਕਰੇ ਕਿਸੇ ਆਖੀਐ, ਦੂਜਾ ਕੋ ਨਾਹੀ। ਸਲੋਕ ਮਹੱਲਾ ਤੀਜਾ। ਇਸ ਜਗ ਮੈਂ ਸੰਤੀ ਤਨ ਖੱਟਿਆ, ਜਿਨ੍ਹਾਂ ਸਤਿਗੁਰ ਮਿਲਿਆ ਪ੍ਰਵਿਆਏ। ਸਤਿਗੁਰ ਸੱਚ ਦ੍ਰਿੜਾਇਆ, ਇਸ ਤਨ ਕੀ ਕੀਮਤ ਕਹੀ ਨਾ ਜਾਏ। ਇਤ ਤਨ ਪਾਇਆ ਭੁਖ ਲੱਥੀ, ਤੁਖ ਵਸਿਆ ਮਨ ਆਏ। ਜਿਨ੍ਹਾਂ ਕਉ ਤੁਰ ਲਿਖਿਆ ਤਿਨੀ ਪਾਇਆ ਆਏ। ਮਨਮੁਖੋ ਜਗਤ ਨਿਰਧਨ ਹੈ, ਮਾਇਆ ਨੂੰ ਬਿਰ ਲਾਏ। ਅਨ ਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਸਾਂਤ ਨਾ ਕਦੇ ਆਵਈ, ਨੈ ਸੁਖ ਵਸੇ ਮਨ ਆਏ। ਸਦਾ ਚਿੰਤ ਚਿਤ ਵਧਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ। ਸਦਾ ਸਦਾ ਸੁਖਮੈ ਰਹੇ, ਸੱਚੇ ਮਾਏ ਸੁਮਾਏ ਮਹੱਲਾ ਤੀਜਾ। ਜੇ ਨਿਉ ਪਾਈ ਮੇਦਨੀ, ਸੋਈ ਸਾਰ ਕਰੇ। ਏਕੋ ਸਿਮਰੋ ਪਾਏ ਰਹੋ, ਤਿਸ ਬਿਨ ਅਵਰ ਨਾ ਕੋਏ। ਖਾਣਾ ਸ਼ਬਦ ਚੰਗਿਆਈਆਂ, ਜਿਨ ਖਾਧੇ ਸਦਾ ਤ੍ਰਿਪਤ ਹੋਏ। ਪਹਿਨਣ ਸ਼ਬਦ ਸੁਨਾਏ ਹੈ, ਸਦਾ ਸਦਾ ਉਹ ਊਜਲਾ ਮੇਰਾ ਕਦੇ ਨਾ ਹੋਏ। ਸਹਿਜੇ ਸਤਨ ਖੱਟਿਆ, ਥੋੜਾ ਕਦੇ ਨਾ ਹੋਏ। ਦੇਹੀ ਨੋ ਸ਼ਬਦ ਸੀਗਾਰ ਹੈ, ਜਿਤ ਸਦਾ ਸਦਾ ਸੁਖ ਹੋਏ। ਨਾਨਕ ਗੁਰਮੁਖ ਬੁੱਝੀਐ, ਜਿਸ ਨੂੰ ਆਪ ਵਿਖਾਲੇ ਸੋਏ ਪੌੜੀ। ਅੰਤਰ ਜਪ ਤਵ ਸੰਜਮੋ, ਗੁਰ ਸ਼ਬਦੀ ਜਾਪੈ। ਹਰ ਹਰ ਨਾਮ ਧਿਆਈਐ, ਹਉਮੈ ਅਗਿਆਨ ਗਵਾਪੈ। ਅੰਦਰ ਅੰਮ੍ਰਿਤ ਭਰਪੂਰ ਹੈ, ਚਾਖਿਆ ਸਾਧ ਜਾਪੈ। ਜਿਨ ਚਾਖਿਆ ਸੇ ਨਿਰਭਉ ਭਏ, ਸੇ ਹਰ ਅਸਤਰਾਪੈ। ਹਰ ਕਿਰਪਾ ਤਾਰ ਪੀ ਆਇਆ, ਫਿਰ ਕਾਲ ਨਾ ਵਿਆਪੈ। ਸਲੋਕ ਮਹੱਲਾ ਤੀਜਾ। ਲੋਕ ਅਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਏ। ਗੁਣ ਕਾ ਗਾਹਕ ਨਾਨਕਾ, ਵਿਰਲਾ ਕੋਈ ਹੋਏ। ਗੁਰ ਪ੍ਰਸਾਦੀ ਗੁਣ ਪਾਈਐਨ, ਜਿਸ ਨੂੰ ਨਦਰ ਕਰੇ ਮਹੱਲਾ ਤੀਜਾ। ਗੁਣ ਅਵਗੁਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਨਾਨਕ ਹੁਕਮ ਮੰਨੇ ਸੁਖ ਪਾਈਐ, ਗੁਰ ਸ਼ਬਦੀ ਵਿਚਾਰ ਪੌੜੀ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਉ। ਗੁਰ ਸ਼ਬਦੀ ਦਰ ਜਾਣੀਐ, ਅੰਦਰ ਮਹਿਲ ਅਸਰਾਓ। ਖਰੇ ਪਰਖ ਖਜਾਨੇ ਪਾਈਐਨ, ਖੋਟਿਆ ਨਾ ਹੀ ਥਾਓ। ਸਭ ਸੱਚੋ ਸੱਚ ਵਰਤਦਾ, ਸਦਾ ਸੱਚ ਨਿਆਉ। ਅੰਮ੍ਰਿਤ ਕਾ ਰਸ ਆਇਆ, ਮਨ ਵਸਿਆ ਨਾਉ। ਸਲੋਕ ਮਹੱਲਾ ਪਹਿਲਾ। ਹਉਮੈ ਕਰੀ ਤਾਂ ਤੂੰ ਨਾਹੀ, ਤੂੰ ਹੋਵੇ ਹੋ ਨਾਹੇ। ਬੂਝੋ ਗਿਆਨੀ ਬੂਝਣਾ, ਇਹ ਅਕਥ ਕਥਾ ਮਨ ਮਾਹੇ। ਬਿਨ ਗੁਰ ਤਤ ਨ ਪਾਈਏ, ਅਲਖ ਵਸੇ ਸਭ ਮਾਹੇ। ਸਤਿਗੁਰ ਮਿਲੇ ਤਾਂ ਜਾਣੀਏ, ਜਾਂ ਸ਼ਬਦ ਵਸੇ ਮਨ ਮਾਹੇ। ਆਪ ਗਿਆ ਭ੍ਰਮ ਪਉ ਗਿਆ, ਜਨਮ ਮਰਨ ਦੁਖ ਜਾਹੇ। ਗੁਰਮਤ ਅਲਖ ਲਖਾਈਏ, ਊਤਮ ਮਤ ਤਰਾਹੇ। ਨਾਨਕ ਸੋ ਹੰਗ ਹੰਗ ਸਾ ਜਪ ਜਾਪੋ, ਤਿਰ ਪਾਵਣ ਤਿਸੇ ਸਮਾਹੇ। ਮਹੱਲਾ ਤੀਜਾ। ਮਨ ਮਾਣਕ ਜਿਨ ਪਰਖਿਆ, ਗੁਰ ਸ਼ਬਦੀ ਵਿਚਾਰ। ਸੇਜਨ ਵਿਰਲੇ ਜਾਣੀਐ, ਕਲਯੁਗ ਵਿੱਚ ਸੰਸਾਰ। ਆਪੇ ਨੂੰ ਆਪ ਮਿਲ ਰਹਿਆ, ਹਉਮੈ ਦੁਬਦਾ ਮਾਰ। ਨਾਨਕ ਨਾਮ ਰਤੇ ਦੁੱਤਰ ਤਰੇ, ਭੌਜਲ ਬਿਖਮ ਸੰਸਾਰ ਪੌੜੀ। ਮਨਮੁਖ ਅੰਦਰ ਨਾ

ਸੋਗ ਨਾ ਮੋਹੇ ਜਰ, ਨਾਨਕ ਨਾਮ ਨਿਧਾਨ, ਮਨ ਮੈਂ ਸੰਜ ਤਾਰ। ਸਲੋਕ ਮੁਹੱਲਾ ਪੰਜਵਾਂ, ਮਾਇਆ ਮਨੋ ਨਾ ਵਿਸਰੈ, ਮੰਗੇ ਦੰਮਾ ਦੰਮ, ਤੋ ਪ੍ਰਚਿਤ ਨ ਆਵਈ, ਨਾਨਕ ਨਹੀਂ ਕਰਮ। ਮੁਹੱਲਾ ਪੰਜਵਾਂ, ਮਾਇਆ ਸਾਥ ਨਾ

ਗੁਰ ਮੇਲੇ ਹੋਣ, ਭਾਣੇ ਸੱਚ ਧਿਆਇਆ, ਭਾਣੇ ਜੇਵੜ ਹੋਰ ਦਾਤ ਨਾਹੀ, ਸੱਚ ਆਗ ਸੁਣਾਇਆ, ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ।

ਕੌਣ ਤੂੰ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰਾਉਣ ਤੂੰ ਅੱਪੜ ਕੋਈ ਨਾ ਸਕੈ ਤੂੰ ਉਬਨਾਸੀ ਜਗ ਉਧਰਣ ਤੂੰ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਧਰਨ ਤੁਦ ਆਵਣ ਜਾਣਾ ਕੀਆ ਤੁਦ ਲੇਪ ਨਾ ਲੱਗੇ ਤ੍ਰਿਣ ਜਿਸ ਹੋਵੇ ਆਪ ਦਿਆਲ ਤਿਸ ਲਾਭੈ ਸਤਿਗੁਰ ਚਰਨ ਤੂੰ ਹੋਰ ਉਪਾਏ ਨਾ ਲੱਭੀ ਅਵਨਾਸੀ ਸਿਸ਼ਟ ਕਰਨ ਦੱਖਣੇ ਮਹੱਲਾ ਪੰਜਵਾਂ ਜੇ ਤੂੰ ਵੱਤੇ ਅੰਗਣੇ ਹਬ ਤਰਤ ਸੁਹਾਵੀ ਹੋਏ ਇੱਕ ਸਕੰਤੇ ਬਾਰੀ ਮੈਂਡੀ ਵਾਤ ਨਾ ਪੁੱਛੇ ਕੋਏ ਮਹੱਲਾ ਪੰਜਵਾਂ ਹੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮੱਲ ਪਹੀ ਨਾ ਵੰਜੇ ਬਿਰਥੜਾ ਜੋ ਕਰ ਆਵੇ ਚੱਲ ਮਹੱਲਾ ਪੰਜਵਾਂ ਸੇਜ ਵਿਛਾਈ ਕੰਤ ਕੂ ਕੀਆ ਹਬ ਸੀਗਾਰ ਇੱਤੀ ਮੰਝ ਨਾ ਸਮਾਵਈ ਜੇ ਗਲ ਪੈਰਾਂ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਨਾ ਆਵਹੀ ਤੂੰ ਹੁਕਮੀ ਸਾਜੇ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉਂ ਤੁਝੇ ਤੇ ਆਵਹੀ ਤੂੰ ਸਭ ਮੈਂ ਵਰਤੇ ਆਪ ਕੁਦਰਤ ਦੇਖਾਵਹੀ ਤੇਰੀ ਭਗਤ ਫਰੇ ਭੰਡਾਰ ਤੋਟ ਨਾ ਆਵਹੀ ਇਹ ਰਤਨ ਜਵੇਹਰ ਲਾਲ ਕੀਮ ਨਾ ਪਾਵਹੀ ਜਿਸ ਹੋਵੇ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਭਹੀ ਕਦੇ ਨਾ ਆਵੇ ਤੋਟ ਜੋ ਹਰ ਗੁਣ ਗਾਵਹੀ ਦੱਖਣੇ ਮਹੱਲਾ ਪੰਜਵਾਂ ਜਾਮ ਪੱਸੀ ਹੱਠ ਮੈਂ ਪਿਰੀ ਬਿਹਿੰਜੇ ਨਾਲ ਹੱਬੇ ਡੁੱਖ ਉਲਾਹਮ।

ਜੋ ਈਸਾਈ ਮੋਖੜਾ ਮੁਹੱਲਾ ਪੰਜਵਾਂ ਕਿਆ ਗੱਲ ਆਇਓ ਪੂਛ ਪਰ ਵੇਲ ਨਾ ਜੋਗੇ ਕੰਤ ਤੂੰ ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਵ ਸੰਸਾਰ ਜਿਉਂ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਾਮੇ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਾਰਿਓ

ਤੇ ਗੁਰਮੰਤਾ ਜੋ ਆਪ ਚਲਾਵੇ ਤਿਉ ਚੱਲ ਦੇ ਕਿਸ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਵਦੋ ਜਾਮ ਖਿਸੰਦੋ ਪੇਰ ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਥੜੀ ਮੰਜ।

ਤੂੰ ਵਰਨਾ ਬਾਰਾ ਇਹ ਮਾਣਸ ਜਾਣੇ ਦੂਰ ਤੂੰ ਵਰਤੇ ਜਹਰਾ ਤੂੰ ਸਭ ਕੜ ਪੋਗੇ ਆਪ ਤੂੰ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰਹਰਾ ਕਿਆ ਆਰਾਧੇ ਜੇਵਾ ਇੱਕ ਤੂੰ ਅਵਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਇਸਕੇ ਸਭ ਕੁਲ ਤਰਾ।

ਪੱਲਾ ਪੰਜਵਾਂ ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗੜ ਥੇ ਸੋਈ ਸੁਹਾਵਾ ਥਾਨ ਜਿੱਥੇ ਪ੍ਰਿਗੇ ਨਾਨਕ ਜੀ ਤੂੰ ਮੁੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪੇ।

ਏ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਇਆ ਸੁਖ।

ਪੰਜਵਾਂ ਦੇਖਣ ਕੂ ਮੁਸਤਾਕ ਮੁੱਕ ਕੇ ਜੇਹਾ ਤਉ ਧਣੀ ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾ ਮਨ ਧਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ ਜਾਣਾ ਲੱਖ ਪਵੇ ਤੇਰੀ ਡਿਖੰਦੋ ਤਾਂ ਜੀਵ ਸਾ ਮਹੱਲਾ ਪੰਜਵਾਂ ਢਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ ਸੇਈ ਰਹੇ ਅਮਾਣ ਜਿੰਨਾ ਸਤਿਗੁਰ ਪੇਟਿਆ ਪੌੜੀ ਜੇ ਜਨ ਤੇਰੀ ਭੁੱਖ ਹੈ ਤੇ ਦੁੱਖ ਨਾ ਵਿਆਪੇ ਜਿਨ ਜਨ ਗੁਰਮੁਖ ਬੁੱਝਿਆ ਸੋਚੋ ਕੁੰਡੀ ਜਾਪੇ ਜੋ ਨਰ ਉਸਕੀ ਸਰਣੀ ਪਰੇ ਤਿਸ ਕੰਬੇ ਪਾਪੇ ਜਨਮ ਜਨਮ ਕੀ ਮਲ ਉਤਰੇ ਗੁਰ ਤੂੜੀ ਨਾਪੇ ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੇ ਹਰ ਜੀਓ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੇ ਐਸੀ ਸੋਭਾ ਜਨੇ ਕੀ ਜੇਵਡ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੇ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀ ਰਵਿਆਸ ਜਿੰਨਾ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਵ ਪਵਿਆਏ ਜੋ ਬੈਠੇ ਸੇ ਫਥਿਆ ਉਬਰੇ ਪਾਗ ਮਥਾਏ ਮਹੱਲਾ ਪੰਜਵਾਂ ਡਿੱਠਾ ਹੱਬ ਮਜਾਕ ਖਾਲੀ ਕੋਏ ਨਾ ਜਾਣੀਏ ਤੈ ਸਗੀ ਪਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹੋ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭਾਵੇ ਪ੍ਰਭ ਮੇਰਾ ਫਿਰ ਥਾਵਰੀ ਹੋਰ ਆਵੇ ਜਾਵੇ ਸੋ ਮੰਗਾਂ ਦਾਨ ਗੁਸਵਾਈਆਂ ਜਿਤ ਭੁੱਖ ਲੈ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮੈਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੇ ਹੋ ਨਿਰਗੁਣ ਢਾਡੀ ਬਖਸਿਓਨ

ਘਰ ਮਿਲਣ ਕਉ ਕਿਉਂ ਦਰਸ਼ਨ ਪਾਈਆ ਮੈਂ ਲੱਖ ਵੜਤੇ ਸਾਹਿਬ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵੜਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਲਾਈਆ ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈਆ ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆ ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆ ਤੁਧ ਜੇਵੜ ਹੋਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ।

ਪੰਜਵਾਂ ਠੱਗਾ ਨਿਯਮਤ ਰੋੜ ਜਾਣ ਗੰਧਰਬਾ ਨਗਰੀ ਸੋ ਕਟਾਊ ਡੂਏ ਇਸ ਪੰਧਾਣੂ ਕਰ ਕਣੇ ਪੌੜੀ ਅਕਰ ਕਲਾ ਨੈ ਪਾਈਏ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਪਰਮਤੇ ਫਿਰੇ ਨੈ ਮਿਲ ਗਏ ਪੇਖੰ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੰ ਵੇਦ ਪੜੇ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੇ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੇ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਕਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਊ ਨਾਥੀਏ ਕਾਰ ਕੂੜਾ ਵੀ ਛੱਡ ਸੰਮਲ ਸੱਚ ਤਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜੋ ਜਲਕਟਾਊ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਉ ਆੜ ਪੈਰ ਗੁਣ ਗਾਓ ਨਾਨਕ ਦਰਗੇ ਮੰਨੀਐ ਮਿਲੀ ਨਿਥਾ ਵੇ ਥਾਓ ਪੌੜੀ ਬਾਹਰ ਪੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਰ ਜੀਓ ਬਹਾਰੀ ਸਭ ਫਿਰੇ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਬ ਫਿਰਾਮੀ ਫਿਰੇ ਗੁਮਾਨੀ ਜਗ ਮੈਂ ਕਿਆ ਗਰਭੇ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਣ ਜਾਏ ਬੇਲਾਮੀ ਵਿਚਰਦੇ ਫਿਰੇ ਸੰਸਾਰ ਮੈਂ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਾਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਡੱਕਣੇ ਮਹੱਲਾ ਪੰਜਵਾਂ ਮੁਖ ਅਲਾਏ ਹਬ ਮਰਨ ਪਾਸ਼ਾਨੰਦੋ ਕੋਏ ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣਵ ਸੰਦੋ ਮੰਜ ਪਛਾਣੂ ਕੋ ਹੇਕੜੋ ਤੈਤਨ ਪੜਦਾ ਨਾਹੇ ਨਾਨਕ ਜੈ ਗੁਰ

ਨਿਰਭਉ ਨਾਮ ਸਾਰਿਆ ਨਾਲ ਮਾਇਆ ਰਚਾ, ਆਵੇ ਜਾਏ ਪਵਾਈਏ ਬੋਜੋ ਨੀ ਨੱਚਾ, ਭਜਨ ਕਰੇ ਤਾਇ ਖਿਸਕ ਜਾਏ ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖਚਾ, ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚ, ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ, ਜਮਦੂਤੀ ਹੈ ਹੇਰਿਆ ਦੁੱਖ ਹੀ ਮੈਂ ਪਚਾ, ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ, ਡੱਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ, ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ, ਨਾਨਕ ਸਬਲ ਜਨਮ ਜੈ ਕੱਢ ਉੱਠਾ ਸੱਚ ਤਣੀ ਮਹੱਲਾ ਪੰਜਵਾਂ, ਲੋਇਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਹ ਘਣੀ, ਨਾਨਕ ਸੇ ਅੱਖਣੀਆਂ ਬੇਅੰਨ ਜਿਨ ਡਿਸਨ ਦੋ ਮਾਂ ਪਿਰੀ ਪੌੜੀ, ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਉਂ ਸਭ ਜਗਤ ਤਰਾਈ, ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ, ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ, ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਖਾਈ, ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ, ਹੋਆ ਓਈ ਅਲ ਜਗ ਮੈਂ ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ ਹਰ ਸਿਉ ਬਣਿਆਈ, ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਏ ਕੂੜੇ ਕੂੜੀ ਸੋਏ, ਨਾਨਕ ਵਿਰਲੇ ਜਾਣੀਏ ਜਿਨ ਸਜ ਪੱਲੇ ਹੋਏ ਮਹੱਲਾ ਪੰਜਵਾਂ, ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲਸ, ਸੁਤੜੀ ਸੋ ਸੋ ਡਿੱਠ ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾਂ, ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ, ਮਨ ਮਜਾਹੂ ਲੱਖ ਤੁਦੋਂ ਦੂਰ ਨਾ ਸੋ ਪਿਰੀ ਪੌੜੀ, ਤਰਤ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ, ਬਾਦਸ਼ਾਹ ਸਾ ਉਮਰਾਵ ਖਾਨ ਢਾਹੇ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ, ਕਾਜੀ ਸੇਖ ਮਸਾਇਕਾ ਸਭੇ ਉੱਡ ਜਾਸੀ, ਪੀਰ ਪੈਕੰਬਰ ਔਲੀਏ ਕੋ ਥਿਰ ਨਾ ਰਹਾਸੀ, ਰੋਜਾ ਬਾਗ ਨਿਵਾਜ ਕਤੇਵ ਵਿਣ ਬੁੱਝੇ ਸਭ ਜਾਸੀ, ਲਖ ਚੌਰਾ ਸੀ ਮੇਦਨੀ ਸਭ ਆਵੇ ਜਾਸੀ, ਨਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ, ਡੱਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ, ਹਿਕਸ ਪਾਜ ਨਾ ਕੋਏ ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ, ਆਸਕ ਆਸਾ ਬਾਰਾ ਮੂਹ ਮਨ ਵੱਡੀ ਆਸ, ਆਸ ਨਿਰਾਸਾ ਹਿਕ ਤੂੰ ਹਉ ਬਲ ਬਲ ਬਲ ਗਈ ਆਸ, ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਧ, ਬਾਜ ਪਿਆਰੇ ਆਪਣੇ

ਖੱਟ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀ ਸਭ ਕਾਲੇ ਵਾਸੀ ਮੁਨ ਜੋਗੀ ਦਿਗੰਬਰ ਜਮੇ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਤੇ ਪਾਰ ਬ੍ਰਹਮ ਪਰਮੇਸ਼ਰੋ

ਸੁਭ ਦਿਸ਼ਟ ਮੁਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਸ ਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤ ਨਾਮ ਵਿਹੂਣਿਆ ਮੁਹੱਲਾ ਪੰਜਵਾਂ ਹਿਗਸ ਕੂ ਤੂੰ ਆਗੇ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਗੇ ਮਾਨੁਖ ਪਰਥਾਈ ਲਜੀਵ ਦੋ ਪੌੜੀ ਨੇਚਲ ਏਕ ਨਰਾਇਣੋ ਹਰ ਅਗਮ ਅਗਧ ਨੇਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲੱਧ ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵੱਧ ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਧ ਦਇਆ ਧਰਮ ਤਪ ਨੇਚਲੋ ਜਿਸ ਕਰਮ ਲਿਖਦ ਨੇਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲੱਧ ਨੇਚਲ ਸੰਗਤ ਸਾਧ ਜਾਨ ਬਜਨ ਨੇਚਲ ਗੁਰਸਦ ਜਿਨਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧ ਸਲੋਕ ਡੱਖਣੇ ਮੁਹੱਲਾ ਪੰਜਵਾਂ ਜੋਡ ਬੰਦੋ ਆਪ।

ਨਹੀਂ ਮੱਥਾ, ਪੈਰੀ ਮਾਰਗ ਗੁਰ ਚੱਲਦਾ, ਪੱਖਾ ਫੇਰੀ ਹੱਥਾ, ਅਕਾਲ ਮੂਰਤ ਹਿਰਦੇ ਧਿਆਏਗਾ, ਦਿਨ ਰਹਿਣ ਜਪੰਥਾ, ਮੈਂ ਛੱਡਿਆ ਸਗਲ ਅਪਾਇਣੋ, ਪਰਵਾਸੇ ਗੁਰ ਸਮਰਥਾ, ਗੁਰ ਬਖਸ਼ਿਆ ਨਾਮ ਨਿਧਾਨ, ਸਭੋ ਦੁਖ ਲੱਥਾ, ਪੋਗੋ ਪੁੰਚੋ ਪਾਈ ਹੋ, ਪੱਲੇ ਨਾਮ ਅਗਥਾ, ਨਾਮ ਦਾਨ ਇਸ ਨਾਨ ਦਿੜ, ਸਦਾ ਕਰੋ ਗੁਰ ਕਥਾ।

ਪੀਆਂ ਹੱਠ ਮਜਾਹੂ ਸੋਤਣੀ ਬਿਆਰਾਂ ਡਿੱਠੋ ਕੋਏ ਮਹੱਲਾ ਪੰਜਵਾਂ ਕਥੜੀਆਂ ਸੰਤਾਹ ਤੇ ਸੁਖਾਊ ਪੰਧੀਆਂ ਨਾਨਕ ਲੱਦੜੀਆਂ ਤਿੰਨਾਹਾਂ ਜਿੰਨਾ ਪਾਗ ਮਥਾੜੇ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਤੂੰ ਬਣਾ ਫਰਕੰਦਰ ਪਾਤਾਲਾ ਆਕਾਸ ਪੂਰਨ ਹਵ ਘਟ ਨਾਨਕ ਪੇਖ ਜੀਓ ਇਕਤ ਸੂਦ ਪਰੋਤੀ ਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏਂਦਾ

ਸੁਖਦਾਇਕ ਗਿਆਨ ਰਾਸ ਨਾਮ ਤਨ ਸੰਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਦੱਖਣੇ ਮੁਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਚੋੜ ਮੁਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਧਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮੁਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਵਣ ਚੁਹਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜਿਣਦੀਆਂ

ਪਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ, ਬਿਨ ਕਰਮਾ ਕਿਸ਼ੂ ਨਾ ਲੱਭਈ, ਜੇ ਫਿਰੇ ਸਭ ਤਰਣਾ, ਗੁਰਮਿਲ ਪਾਉ ਗੋਬਿੰਦ ਕਾ, ਭਏ ਡਰ ਦੂਰ ਕਰਨਾ, ਭਏ ਤੇ ਬੈਰਾਗ ਉਪਜ, ਹਰ ਖੋਜਤ ਫਿਰਣਾ, ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨਾ ਮਰਣਾ, ਹੇ ਆਏ ਕੁਮਾਏ ਤੇ ਆਇਆ, ਪਾਇਆ ਸਾਧ ਸਰਣਾ, ਬੋਇਤ ਨਾਨਕ ਦਿਓ ਗੋਰ, ਜਿਸ ਹਰ ਚੜਾਏ

ਮਹੱਲਾ ਪੰਜਵਾਂ ਮੂਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿਨ੍ਹਾਂ ਮੁਹੱਬਤ ਇੱਕ ਸਿਉਂ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵਸੇ ਪਾਰ ਬ੍ਰਹਮ ਨਿਕਟ ਨਾ ਆਵੇ ਪੀਰ ਭੁੱਖ ਤਿਖ ਤਿਸ ਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਏ ਸੱਚ ਸਾ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧ ਨੂੰ ਤੋਲੇ ਭੰਨਣ ਘਾੜਨ ਸਮਰੱਥ ਹੈ ਉਪਤ ਸਭ ਪਰਲੇ ਕਰਨ ਕਾਰਨ ਸਮਰੱਥ ਹੈ ਘਾਟ ਖੜ ਸਾ ਬੋਲੇ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੇ ਗਹਿਰ ਗੰਭੀਰ ਅਥਾਉ ਤੂੰ ਗੁਣ ਗਿਆਨ ਅਮੋਲੇ ਸੋਈ ਕੰਮ ਕਮਾਵਣਾ ਕੀਆ ਤੁਰ ਮੌਲੇ

ਬਿਆਸ ਕਹਿਤ ਗਏ ਸੁਖ ਕੋ ਪੁੱਛੋ ਜਾਈ ਕਹਿ ਕਬੀਰ ਰਾਮੇ ਰਾਮ ਛੂਟੋ ਨਾਏ ਤਾਂ ਬੂਢੇ ਪਾਈ ਬਣੇ ਬਸੇ ਕਿਉਂ ਪਾਈਏ ਜੌਲਾ ਮਨੋ ਨਾ ਤਰੇ ਵਿਕਾਰ ਜੇ ਘਰ ਬਣ ਸੰਸਰ ਕੀ ਆ ਤੇ ਪੂਰੇ ਸੰਸਾਰ ਸਾਰ ਸੁ ਪਾਈ ਗੇ ਰਾਮਾ ਰੰਗ ਰਵੋ ਆਤਮੈ।

ਹੋਏ ਉਦਾਸ, ਅੰਜਨ ਦੇ ਸਵੇ ਕੋਈ, ਟੁਕ ਚਾਹਨ ਮਾਏ ਵਿਡਾਨ, ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ, ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਏ, ਅੰਤਰਗਤ ਹਰ ਪੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ, ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਉਂ ਕਿਆ ਕਾਜ, ਤੇਰੇ ਕਹਿਣੇ ਕੀ ਗਦ ਕਿਆ ਕਹੋ, ਮੈਂ ਬੋਲਤ ਹੀ ਬੜਲਾ।

ਕੀ ਸਾਖਿਆ ਨਦੀ ਤਰੰਗ ਸਮਾਵੇਂ ਗੇ ਸੁਨੈ ਸੁਨ ਮਿਲਿਆ ਸਮੁੰਦਰ ਸੀ ਪਵਨ ਰੂਪ ਹੋਏ ਜਾਵੇਂ ਗੇ ਬਹੁਰ ਹਮ ਕਾਹੇ ਆਵੇਂ ਗੇ ਆਮਨ ਜਾਣਾ ਹੁਕਮ ਤਿਸੇ ਕਾ ਹੁਕਮੇ ਬੁਝ ਸੁਮਾਵੇਂ ਗੇ ਰਹਾਉ ਜਾ ਚੁਕੇ ਪੰਜ ਤਾਤ ਕੀ ਰਜਨਾ ਐਸੇ ਪਰਮ ਚੁਕਾਵੇਂ ਗੇ ਦਰਸ਼ਨ ਛੋੜ ਪਏ ਸਮੁੰਦਰ ਸੀ ਏਕੋ ਨਾਮ ਧਿਆਵੇਂ ਗੇ ਜੇ ਤਮਨ ਲਾਏ ਤਿਤ ਹੀ ਲਾਗੇ ਪੈਸੇ ਕਰਮ ਕਮਾਵੇਂ ਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਾਉ ਗੁਰ ਕੇ ਸ਼ਬਦ ਸੁਮਾਵੇਂ ਗੇ ਜੀਵਤ ਮਰੋ ਮਰੋ ਫੁਨ ਜੀਵ ਹੋ ਪੁਨਰਪ ਜਨਮ ਨਾ ਹੋਈ ਕਉ ਕਬੀਰ ਜੋ ਨਾਮ ਸਮਾਨੇ ਸੁਨ ਰਹਾ ਲੈ ਸੋਈ ਜੋ ਤੁਮ ਮੋਕੋ ਦੂਰ ਕਰਤ ਹੋ ਤਾਉ ਤੁਮ ਮੁਕਤ ਬਤਾਵ ਹੋ ਏਕ ਅਨੇਕ ਹੋਏ ਰਹੋ ਸਗਲ ਮੈਂ ਅਬ ਕੈਸੇ ਪਰਮਾਵ ਹੋ ਰਾਮ ਮੋਕੋ ਤਾਰ ਕਹਾਂ ਲੈ ਜਈ ਹੈ ਸੁਧ ਮੁਕਤ ਕਹਾਂ ਦਿਓ ਕੈਸੀ ਕਰ ਪ੍ਰਸਾਦ ਮੋਏ ਪਾਈ ਹੈ ਰਖਾਓ ਤਾਰਨ ਤਰਨ ਤਵੇ ਲਗ ਕਹੀਏ ਜਬ ਲਗ ਤਤ ਨਾ ਜਾਣਿਆ ਆਪ ਤੋ ਬਿਮਲ ਪਏ ਕੱਢ ਹੀ ਮੈਂ ਕਹੇ ਕਬੀਰ ਮਨ ਮਾਨਿਆ ਜਿਨ ਗੜ ਕੋੜ ਕੀਏ ਕੰਚਨ ਕੇ ਛੋੜ ਗਿਆ ਸੋ ਰਾਮਨ ਕਾਹੇ ਕੀਜਤ ਹੈ ਮਨ ਪਾਵਨ ਜਬ ਜਮ ਆਏ ਕਿਸ ਤੇ ਪਗਰੇ ਤੈ ਹਰ ਕੋ ਨਾਮ ਛਿਡਾਵਨ ਰਖਾਓ ਕਾਲ ਅਕਾਲ ਖਸਮ ਕਾ ਕੀਨਾ ਇਓ ਪ੍ਰਪੰਚ ਵਧਾਵਨ ਕਹੇ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੇ ਰਾਮ ਰਸਾਇਨ ਦੇਹੀ ਗਾਵਾ ਜੀਓ ਤਰਮ ਹੈ ਤੋ ਬਸੇ ਪੰਜ ਕਿਰਸਾਨਾ ਨੈਨੂ ਨਗਟੂ ਸ਼ਰਮਨੂ ਰਸਪਤ ਇੰਦਰੀ ਕਯਾ ਨਾ ਮਾਨਾ ਬਾਬਾ ਆਪ ਨਾ ਬਸੋ ਇਹ ਗਾਓ ਘਰੀ ਘਰੀ ਕਾ ਲੇਖਾ ਮੰਗੇ ਕਾਇਥ ਚੇਤੂ ਨਾ ਓ ਰਗਾਓ ਧਰਮ ਰਹਿ ਜਬ ਲੇਖਾ ਮੰਗੇ ਬਾਕੀ ਨਿਗਸੀ ਪਾਰੀ ਪੰਜ ਕਿਰਸਾਨ ਵਾ ਪਾਗ ਗਏ ਲੈ ਵਧਿਓ ਜੀਓ ਦੁਰਬਾਰੀ ਕਹੇ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ।

ਸਰਕਾਰ ਸਤਿਗੁਰ ਪ੍ਰਸਾਦ ਅਣਪੋ ਕਿਨੇ ਨਾ ਦੇਖਿਆ ਬੈਰਾਗੀ ਅੜੇ ਬਿਨ ਪਏ ਅਣਪਉ ਹੋਏ ਵਣਾ ਹੰਬੇ ਸੋ ਹਦੂਰ ਦੇਖੇ ਤਾਂ ਪਉ ਪਵੇ ਬੈਰਾਗੀ ਅੜੇ ਹੁਕਮੇ ਬੂਝੇ ਤਾਂ ਨਿਰਪਉ ਹੋਏ ਵਣਾ ਹੰਬੇ ਹਰ ਪਾਖੰਡ ਨਾ ਕੀ ਜਈ ਬੈਰਾਗੀ ਅੜੇ ਪਾਖੰਡ ਰੱਤਾ ਸਭ ਲੋਕ ਵਣਾ ਹੰਬੇ ਤਿਸਨਾ ਪਾਸ ਨਾ ਛੋਡਈ ਬੈਰਾਗੀ ਅੜੇ ਮਮਤਾ ਜਲਿਆ ਪਿੰਡ ਵਣਾ ਹੰਬੇ ਚਿੰਤਾ ਜਾਲਤਨ ਜਲਿਆ ਬੈਰਾਗੀ ਅੜੇ ਜੇ ਮਨ ਮ੍ਰਿਤਕ ਹੋਏ ਵਣਾ ਹੰਬੇ ਸਤਿਗੁਰ ਬੇਨ ਬੈਰਾਗ ਨਾ ਹੋਵੀ ਬੈਰਾਗੀ ਅੜੇ ਜੇ ਲੋਚੇ ਸਭ ਕੋਏ ਵਣਾ ਹੰਬੇ ਕਰਮ ਹੋਵੇ ਸਤਿਗੁਰ ਮਿਲੇ ਬੈਰਾਗੀ ਅੜੇ ਸਹਿਜੇ ਪਾਵੇ ਸੋਏ ਵਣਾ ਹੰਬੇ।

ਦੇਖ ਪਰਮ ਤੇ ਪੁੱਲ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬੇਖਾਨੀ ਕਬੀਰ ਕੋ ਠਾਕੁਰ ਅੰਧ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖਿਦ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੇ ਖੇਤ ਕਬੀਰ ਕਾ ਸ਼ਬਦ ਅਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਿਆਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲੇ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਹੁ ਜੁਗ ਜਾਣਿਓ ਜਸ ਕੀਰਤ ਮਾਥੇ ਛਦਰ ਤਰਿਓ ਰਾਜਾ ਰਾਮ ਜਪਤ ਕੋ ਨਾ ਤਰਿਓ ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਭਗਤ ਤਾਕੋ ਨਾ ਪਰਿਓ ਅਰਹਾਓ ਸੰਖ ਚੱਕਰ ਮਾਲਾ ਤਿਲਕ ਬਿਰਾਜ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭਏ ਰਾਮ ਬਲ ਗਰਜਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕੋ ਦਿਓ ਅਭੈ ਪਦ ਰਾਜ ਭਪੀਖਨ ਅਦਕ ਕਰਿਓ ਨੌਨਿਧ ਠਾਕੁਰ ਦਈ ਸੁਦਾਮੇ ਤਰੂ ਅਟਲ ਅਜਹੂ ਨਾ ਟਰਿਓ ਭਗਤ ਹੇਤ ਮਾਰਿਓ ਹਰਨ ਅਗਸ ਨਰ ਸਿੰਘ ਰੂਪ ਹੋਏ ਦੇ ਤਰਿਓ ਨਾਮਾ ਕਹੇ ਭਗਤ ਬਸ ਕੇਸਵ ਅਜਹੂ ਬਲ ਕੇ ਦੁਆਰ ਖਰੋ ਮਾਰੂ ਕਬੀਰ ਜੀਓ ਦੀਨ ਵਸਾਰਿਓ ਰੇ ਦੇਵਾਨੇ ਦੀਨ ਵਸਾਰਿਓ ਰੇ ਪੇੜ ਭਰਿਓ ਪਸ਼ੂਆ ਜਿਉ ਸੋਇਓ ਮਨੁੱਖ ਜਨਮ ਗਏ ਹਾਰਿਓ ਰਖਾਓ ਸਾਧ ਸੰਗਤ ਕਭੂ ਨਹੀਂ ਕੀਨੀ ਅਰਚੋ ਤੰਦੇ ਝੂਠ ਸਵਾਨ ਸੂਕਰ ਬਾਸ ਜਿਵੇਂ ਭਟਕਤ ਚੱਲ ਊਠ ਆਸ ਕੋ ਦੀਰਘ ਕਰ ਜਨ ਔਰਨ ਕੋ ਲਗਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ

ਨਿਸਬਸਰ ਰੰਗ ਰਾਵ ਨਾਨਕ ਪ੍ਰਯੋ ਪ੍ਰੋਚਵੇ ਬਵੀਖ ਕੋਕਲ ਸ਼ਬਦ ਸੁਹਾਵੇ ਤੂੰ ਸੁਨ ਹਰਸ ਪਿੰਨ ਪ੍ਰੀਤਮੇ ਆਪਣੇ ਮਨ ਤਨ ਰਵ ਤਰਵੰਨੇ ਘੜੀ ਨਾ ਬੀਸਰੈ ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ ਹੋਂ ਜੀਵਾਂ ਗੁਣ ਗਾਏ ਨਾ ਕੋਈ ਮੇਰਾ ਹੋਂ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓੜ ਗਈ ਹਰ ਚਰਨ ਨਿਵਾਸੇ ਪਏ ਪਵਿੱਤਰ ਸਰੀਰ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਗੁਰਸਬਦੀ ਮਨ ਤੀਰ ਬਸੇ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਪਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੇ ਜਾਂ ਪ੍ਰਭਾਵੇ ਤਨ ਉਬੀ ਗੁਣ ਸਾਰੀ ਕਰ ਕਰ ਕੰਤਰ ਵੇ ਸੁਹਾਗਣ ਹੋ ਕਿਉ ਕੰਤ ਵਸਾਰੀ ਉਨ ਕਨਸ਼ਾਏ ਬਰਸ ਸੁਪਾਏ ਮੰਤਨ ਪ੍ਰੇਮ ਸੁਖਾਵੇ ਨਾਨਕ ਵਰਸੇ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੇ ਚੇਤ ਬਸੰਤ ਫਲਾ ਪਾਵਰ ਸੁਹਾਵੜੇ ਬਣ ਫੂਲੇ ਮੰਝ ਬਾਰ ਮੈਂ ਪਿਰ ਕਰ ਬਹੋੜੇ ਪਿਰ ਕਰ ਨੀ ਆਵੇ ਤਨ ਕਿਉ ਸੁਖ ਪਾਵੇ ਬਿਰੇ ਬਰੋ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ

ਕਿਉ ਜੀਵਾਂ ਮਰਮਾਏ, ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਰ ਕਰਤਨ ਪਾਏ, ਵੈਸਾਖ ਭਲਾ ਸਾਖਾ ਵੇਸ ਕਰੇ, ਤਨ ਦੇਖੇ ਹਰਦੁਆਰ ਆਪ ਹੋ ਦਇਆ ਕਰੇ, ਕਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੁੱਲੋ, ਕੀਮਤ ਕੌਣ ਕਰੇ ਤੁਧ ਪਾਵਾਂ, ਦੇਖ ਦਿਖਾਵੇ ਟੋਲੋ, ਦੂਰ ਨਾ ਜਾਨਾ ਅੰਤਰ ਮਾਨਾ, ਹਰਕਾ ਮਹਿਲ ਪਛਾਨਾ, ਨਾਨਕ ਵੈਸਾ ਕੀ ਪ੍ਰਪਾਵੇ, ਸੁਰਤ ਸ਼ਬਦ ਮਨ ਮਾਨਾ, ਮਾਹੋ ਜੇੜ ਭਲਾ ਪ੍ਰੀਤ ਕਿਉਂ ਬਿਸਰੇ, ਥਲ ਤਾਪੇ ਸਰ ਪਹਾਰ ਸਾਤਨ ਬਿਨੋ ਕਰੇ, ਤਨ ਬਿਨੋ ਕਰਿੰਦੀ ਗੁਣਸਾਰਿੰਦੀ, ਗੁਣਸਾਰੀ ਪ੍ਰਭਾਵ ਸਾਚੇ ਮਹਿਲ ਰਹਿ ਬੈਰਾਗੀ, ਆਵਣ ਦੇ ਤਾਂ ਆਵ ਨਿਮਾਣੀ ਨਿਤਾਣੀ ਹਰ ਬਿਨ, ਕਿਉਂ ਪਾਵੇ ਸੁਖ ਮਹਿਲੀ, ਨਾਨਕ ਜਿੜ ਜਾਣੇ ਤੀ ਜੈਸੀ, ਕਰਮ ਮਿਲੇ ਗੁਣ ਗਹਿਲੀ,

ਲਿਆ ਰਾਮ ਸੇਵ ਕਸੂਰ ਕਰਮ ਸਤਿਗੁਰ ਸ਼ਬਦ ਦਿਖਾ ਲਿਆ ਰਾਮ ਗੁਰ ਸ਼ਬਦ ਦਿਖਾ ਲਿਆ ਸੱਚ ਸਮਾਲਿਆ ਅਹੇ ਨਿਸ ਦੇਖ ਵਿਚਾਰਿਆ ਧਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ ਅੰਤਰ ਜੋਤ ਪਈ ਗੁਰਸਾਖੀ ਤੀਨੇ ਰਾਮ ਕਰਮਾ ਨਾਨਕ ਕਹੋ ਮੇ ਮਾਰ ਬਤੀਣੇ ਤਾਰਾ ਚੜਿਆ ਲੰਮਾ।

ਤੇ ਮਨ ਮਾਨਿਆ ਜਿਨ ਜਲ ਥਾਲ ਤਿਰ ਪਵਨ ਘੜ ਘੜ ਥਾ ਪਿਆ ਤੋ ਪ੍ਰਾ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤ੍ਰਿਵਧ ਮੇਟ ਸਮਾਈ।

ਤੂੰ ਨਿਰਕਰ ਵਸੜਾ ਹਾਂ ਰੁਲ ਪਸਮੈ ਟੇਰੀ ਬਿਨ ਆਪਣੇ ਨਾਹੇ ਕੋਈ ਨਾ ਚਾਹੇ ਕਿਆ ਕਹੀਏ ਕਿਆ ਕੀਜੇ ਅੰਮ੍ਰਿਤ ਨਾਮ ਰਸਨ ਰਸ ਰਸਨਾ।

ਨਾ ਦੂਜਾ ਪਾਲੇ, ਗੁਰ ਅਲਖ ਲਖਾਇਆ ਜਾਂ ਤਿਸ ਪਾਇਆ, ਜਾਂ ਪ੍ਰਭ ਕਿਰਪਾ ਤਾਰੀ, ਜਗ ਜੀਵਨ ਦਾਤਾ ਪੁਰਖ ਵਿਧਾਤਾ, ਸਹਿਜ ਮਿਲੇ ਬਨਵਾਰੀ, ਨਦਰ ਕਰੇ ਤੂੰ ਤਾਰੇ ਤਰੀਏ, ਸਚ ਦੇਵ ਹੋ ਦੀਨ ਦਇਆਲਾ।

ਬੰਧਿਆ ਇਨ ਬਿਧਿ ਛੂਟੈ ਗੁਰਮੁਖ ਸੇਵੇ ਨਰ ਹਰੇ। ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ। ਏ ਮਨ ਮੇਰਿਆ ਹਰ ਸੇਵ ਹੋ ਪੁਰਖ ਨਿਰਾਲਾ ਰਾਮ। ਹਰ ਸਿਮਰ ਏਕ ਅੰਕਾਰ ਸਾਚਾ ਸਭ ਜਗਤ ਜੇ ਨਿਉ ਪਾਇਆ। ਪਾਉਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ। ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ।

ਆਮਰ ਸਾਏ ਰਸੀਏ ਗੁਰ ਗਿਆਨ ਅੰਜਨ ਸਾਰ ਹੈ ਤ੍ਰੈਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਘਾਰ ਹੈ ਹੈ ਕਾਟ ਨਿਰਪੋਤਰੇ ਦੁੱਤਰ ਗੁਰ ਮਿਲੇ ਕਾਰਜ ਸਾਰੇ ਰੂਪ ਰੰਗ

ਤਾਂ ਛੁੜਸੀ ਜਾਂ ਪਰਮ ਚੁਕਾਏ ਸੀ ਰਾਮ। ਤਨ ਸੰਚ ਹਰ ਹਰ ਨਾਮ ਵੱਖਰ, ਗੁਰ ਸ਼ਬਦ ਪਾਉ ਪਛਾਣ ਹੈ। ਮੈਲ ਪਰ ਹਰ ਸ਼ਬਦ ਨਿਰਮਲ, ਮੈਲ ਕਰ ਸਜ ਜਾਣ ਹੈ। ਪਦ ਨਾਮ ਪਾਵੇ ਕਰ ਸਿਧਾਵੇ, ਚੋਲ ਅੰਮ੍ਰਿਤ ਪੀ ਰਸ। ਹਰ ਨਾਮ ਤੇ ਆਏਗੇ ਸ਼ਬਦ ਰਸ ਪਾਈਏ, ਵਡਭਾਗ ਜਪੀਏ ਹਰ ਜਸੋ।

ਧਿਆਈ ਹਮ ਸਤਿਗੁਰ ਵਿਟੋਂ ਕੁਮਾਏ ਹਮ ਪਾਥਰ ਗੁਰਨਾਵ ਬਿਗ ਪਉਜਲ ਤਾਰੀਏ ਰਾਮ ਗੁਰਦੇਵ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀਏ ਰਾਮ ਹਮ ਮੂੜ ਮੁਗਧ ਕਿਸ਼ਮਿਤ ਨਹੀਂ ਪਾਈ ਤੂੰ ਅਗਾ

ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਿਹਾਰੀਏ, ਸਤਿਗੁਰ ਆਗੇ ਸੀਸ ਪੇਟ ਦਿਓ, ਜੇ ਸਤਿਗੁਰ ਸਾਚੇ ਪਾਵੇ, ਆਪੇ ਦਇਆ ਕਰੋ ਪ੍ਰਦਾਤੇ, ਨਾਨਕ ਅੰਕ ਸਮਾਵੇ, ਤੁਖਾਰੀ ਮਹੱਲਾ ਚੌਥਾ, ਹਰ ਹਰ ਅਗਮ ਅਗਾਧ।

ਤੇ ਆਇਆ ਗੁਰਵਾਗ ਸਤਿਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋ ਤਸਮਾਣੀ ਹਰ ਕਿਰਪਾ ਕਰ ਧਰਣੀ ਤਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰਾ ਤੁਮ ਸਵਾਮੀ ਅਗਮ ਅਥਾਹਾ ਤੂੰ ਕਟ ਕਟ ਪੂਰ ਰਹਿਆ ਤੂੰ ਅਲਖ ਅਪੇਉ ਅਗਮ ਗੁਰ ਸਤਿਗੁਰ ਬਚਨ ਲਹਿਆ ਤਨ ਤਨ ਤੇਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਬਵੇਕ ਬੁੱਧ ਵਿਚਾਰ ਗੁਰਮੁਖ।

ਕਾਣ ਜਿਨ ਸੇਵਿਆ ਗੁਰਮਤਿ ਹਰੇ ਤਿਨਕੇ ਕੋਟ ਸਭ ਪਾਪ ਖੇਨ ਪਰ ਹਰ ਹਰ ਦੂਰ ਕਰੇ ਤਿਨਕੇ ਪਾਪ ਦੋਗ ਸਾ ਬਿਨਸੇ ਜਿਨ ਮਨ ਚਿਤ ਇਕ ਅਰਾਧਿਆ ਤਿਨਕਾ ਜਨਮ ਸਭਲਿਓ ਸਭ ਕੀ ਆ ਕਰਤੇ ਜਿਨ ਗੁਰਭਜਨੀ ਸਚ ਪਾਖਿਆ ਤੇ ਤਨ ਜਾਨਵੜ ਪੁਰਖ ਪੂਰੇ ਜੋ ਗੁਰਮਤ ਹਰ ਜਪ ਪਉ ਬਿਖਮ ਤਾਰੇ ਸੇਵਕ ਜਨ ਸੇਵੈ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾਮੀ ਹਰ ਆਪ ਜਿਉ ਤੂੰ ਚਲਾਵੇ ਪਿਆਰੇ ਹਉ ਤਿਵੇ ਚਲਾ ਹਮਰੇ ਹਾਦ ਕਿਛ ਨਾਹੇ ਜਾ ਤੂੰ ਮਿਲੇ ਪਾਹੋਂ ਆਏ ਮਿਲਾ ਜਿਨ ਕੋ ਤੂੰ ਹਰ ਮਿਲੇ ਸਵਾਮੀ ਸਭ ਤਿਨਕਾ ਲੇਖਾ ਛੁੜਕ ਗਿਆ।

ਪੁੱਤਰ ਹਰ ਲਿਖਿਆ ਸਵਾਮੀ ਤਿੰਨ ਹਰ ਹਰ ਨਾਮ ਅਰਾਧਿਆ ਤਿੰਨ ਕੇ ਪਾਪ ਇੱਕ ਨਿਮਕ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ

ਪੂਰ ਸਭ ਉਪਰ ਸਾਜ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਗਤ ਘਣੀ ਜਿਨ ਜਪਿਆ ਹਰ ਤੇ ਮੁਗਤ ਪਰਾਣੀ ਤਿਨ ਕੇ ਉਜਲ ਮੁਖ ਹਰ ਦਵਾਰ ਹੋਏ ਹਲਤ ਪਲਤ ਜਨ ਪਏ ਸੁਹੇਲੇ ਹਰ ਰਾਖ ਲੀਏ ਰੱਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਪਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਥਲ ਮਈਲ ਭਰਪੂਰ ਸਭ ਉਪਰ ਸਾਚ ਤਣੀ ਤੂੰ ਥਾਨ ਸਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਾਣ ਤ੍ਰੈਣ ਤਿਰ ਪਵਨ ਸਭ ਸਿੱਟ ਮੁਖ ਹਰ ਹਰ ਨਾਮ ਚਵਿਆ ਸਭ ਚਵੇ ਹਰ ਹਰ ਨਾਮ ਕਰਤੇ ਅਸੰਗ ਗਣਤ ਹਰ ਧਿਆਵੇ ਸੋ ਤਨ ਤਨ ਹਰ ਸੰਤ ਸਾਧੂ

ਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੇ ਮੇਰੇ ਸੁਆਮੀ ਤਿਸ ਮਿਲੇ ਜਿਸ ਕੇ ਮਸਤਕ ਗੁਰਹਾਥ ਤਿਸ ਹਿਰਦੇ ਹਰ ਗੁਣ ਟਿਕੇ ਹਰ ਗੁਣ ਹਿਰਦੇ ਟਿਕੇ ਤਿਸ ਕੇ ਜਿਸ ਅੰਤਰ ਭਉ ਭਾਵਨੀ ਹੋਈ ਬਿਨ ਪੈ ਕਰੇ ਨਾ ਪ੍ਰੇਮ ਪਾਇਆ ਬਿਨ ਪੈ ਪਾਰ ਨਾ ਉਤਰਿਆ ਕੋਈ ਪਾਉ ਭਾਉ ਪ੍ਰੀਤ ਨਾਂਗ ਤਿਸੇ ਲਾਗੇ ਜੇ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਭੰਡਾਰ ਅਸੰਖ ਜੇ ਤੂੰ ਦੇਵੇ ਮੇਰੇ ਸੁਆਮੀ ਤਿਸ ਮਿਲੇ ਤੁਹਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਪਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪਰ

ਪੁਰਬ ਅਭੀਜ ਗੁਰ ਸਤਿਗੁਰ ਦਰਸ ਪਾਇਆ ਮਾਰਗ ਪੰਥ ਚੱਲੇ ਗੋਰ ਸਤਿਗੁਰ ਸੰਗ ਸਿਖਾ ਆਣ ਦਿਨ ਭਗਤ ਬਾਣੀ ਖੇਨ ਖੇਨ ਨਿਮਖ ਵਿਖਾ ਹਰ ਹਰ ਭਗਤ ਬਾਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ

ਚੰਦਨ ਭਈ ਭਾਈ ਹਮ ਕਰੇ ਕਿਆ ਕਿਸ ਪਾਸ ਮੰਗੇ ਸਭ ਭਾਗ ਸਤਿਗੁਰ ਪਿੱਛੇ ਪਈ ਜਾਗਾਤੀਆ ਉਹ ਪਾਪ ਸਿਆਣਪ ਕਰ ਵਿਚਾਰ ਡਿੱਠਾ ਪਾਣ ਬੋਲ ਕਾ ਸਭ ਉੱਠ ਗਿਆ ਤ੍ਰਿਤੀਆ ਆਏ ਸੁਰਸਰੀ ਤੈ ਕੌਤਕ ਚਲਤ ਪਇਆ ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ ਗੁਰ ਸਤਿਗੁਰ ਗੁਰ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਤਰ ਸਭਨੀ ਸਹੀ ਕੀਤਾ ਸੁਖ ਪ੍ਰਹਿਲਾਦ

ਕੁਨ ਹੋਵੇ। ਗੁਰ ਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ। ਤੁਖਾਰੀ ਸ਼ੰਤ ਮੁਹੱਲਾ ਪੰਜਵਾਂ, ਇੱਕ ਓਅੰਕਾਰ

ਪ੍ਰਾਣ ਹਿਤ ਚੇਤਾ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਣ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੇਹਾ ਤੂੰ ਫੁਰਮਾਏ ਜਾ ਕੋ ਕਿਰਪਾ ਕਰੀ ਜਗਦੀਸਰ ਤਿੰਨ ਸਾਧ ਸੰਗ ਮਨ ਜਿੱਤਾ ਕਹੋ ਨਾਨਕ ਜੀੜਾ ਬਲਿਹਾਰੀ ਜਿਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲਈਆ।

ਸਤਿਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮਨਿਤ ਗਾਵੀਐ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮੇਰੇ ਲਖਾਵੀਏ ਰੇ ਰਖਾਉ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤੇ ਜਨ ਕੋ ਹਰ ਲਿਵ ਲਾਵੀਏ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਪਾਵੇ ਸੋਥਾਏ ਪਾਵੀਏ ਰੇ ਹਰ ਹਰ ਨਾਮ ਅਮੋਲ ਹਰ ਪੈ ਹਰ ਦੇਵੇ ਤਾਂ ਨਾਮ ਧਿਆਵੀਏ ਰੇ ਜਿਸ ਨੂੰ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛਡਾਵੀਏ ਰੇ ਹਰ ਨਾਮ ਅਰਥ ਹੈ ਸੇ ਤਨ ਜਨ ਕਹੀਏ ਤਿਨ ਮਸਤਕ ਭਾਗ ਤੁਰ ਲਿਖ ਪਾਵੀਏ ਰੇ ਤਿਨ ਦੇਖੇ ਮੇਰਾ ਮਨ ਬਿਗਸੇ ਜੋ ਸੁਤ ਮਿਲ ਮਾਤ ਗਲ ਲਾਵੀਏ ਰੇ ਹਮ ਬਾਰਕ ਹਰ ਪਿਤਾ ਪ੍ਰਾ ਮੇਰੇ ਮੁਕੋ ਦਿਓ ਮਤੀ ਜਿਤ ਹਰ ਪਾਵੀਏ ਰੇ ਜੋ ਬਸ਼ਰਾ ਦੇਖ ਗਊ ਸੁਖ ਮਾਨੇ

ਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰ ਕੇ ਚਰਨ ਤੋਏ ਤੋਏ ਪੂਜੋ ਇਨ ਬਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋਭ ਅਵਮਾਨ ਵਿਖੇ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੇ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਵਮਾਨ ਜੋਰ ਤੂੰ ਕੇਸ਼ ਕੇਸ਼ ਕਿਸ ਜਾਣਤਾ ਇਹ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਕਉ ਹਰ ਦਇਆਲ ਹੋ ਸੁਆਮੀ

ਕਿਹਾਰੀ ਖੁੱਲੇ ਕਪਟ ਤਟ ਬੁੱਧ ਤ੍ਰਿਸ਼ਨਾ ਜੀਵ ਪੇਗ ਦਰਸਾਰੀ ਕੌਣ ਸੋ ਜਤਨ ਉਪਾਉ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਪਮਾਨ ਹੋ ਤਜ ਨਾਨਕ ਸੰਤ ਹੈ ਸੰਗ ਉਧਾਰੀ।

ਹਰ ਬੇਨ ਜਨਮ ਅਕਾਰ ਸਜਾਤ ਤਦ ਗੋਪਾਲ ਅਨ ਰੰਗ ਰਾਚਤ ਮਿਥਿਆ ਪੈਰਤ ਖਾਤ ਰਹਾਉ ਤਨ ਜੋਬਨ ਸੰਪੈ ਸੁਖ ਭੁਗਵੈ ਸੰਗਨ ਨਿਭਤ ਮਾਤ ਮ੍ਰਿਤਸਿਨਾ ਦੇਖਰ ਚਿਉ ਬਾਵਰ ਦ੍ਰਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗੈ ਲਿਓ ਦਾਸ ਨਾਨਕ ਕਉ ਪ੍ਰਭ ਜੀ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਈ ਨ ਚਾਲਤ ਸਾਥ ਦੀਨਾ ਨਾਥ ਕਰਣਾ ਪਰਸਵਾਮੀ ਅਨਾਥਾਂ ਕੇ ਨਾਥ ਰਖਾਓ ਸੁਧ ਸੰਪਤ ਵਿਖਿਆ ਰਸ ਭੁਗਵਤ।

ਵਿਖੇ ਅਗਰ ਨਾ ਜਲੀ ਗਏ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ।

ਪੱਤਰ ਮੈਂ ਤੂੰ ਪੁਰਖ ਵਿਧਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਘੜ ਘਟ ਨਦਰ ਨਿਹਾਲਿਆ ਜੋ ਸਰਣੀ ਆਵੇ ਸਰਵ ਸੁਖ ਪਾਵੇ।

ਭਗਤ ਜਨ ਬੇਦਿਆ ਸੇ ਆਨ ਕਦ ਜਾਹੀ ਮੀਨ ਵਿਸ਼ੋਹਾ ਨਾ ਸਹੇ ਜਲ ਬਿਨ ਮਰ ਪਾਹੀ ਹਰ ਬਿਨ ਕਿਉਂ ਰਹੀਏ ਦੂਹ ਕਿਨ ਸਹੀਏ ਚਾਤਰਕ ਬੂੰਦ ਪਿਆਸਿਆ ਤਬ ਰੈਨ ਬਿਹਾਵੇ ਚੱਕਵੀ ਸੁਖ ਪਾਵੇ।

ਸੀ। ਸਾਸ ਬਿਨਾ ਜਿਉ ਦਿਓਰੀ ਕਤ ਸੋਭਾ ਪਾਵੇ, ਦਰਸ ਬਿਹੂ ਨਾ ਸਾਧ ਜਾਨ ਖੇਨ ਟਿਕਣ ਨਾ ਆਵੇ, ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ, ਚਰਨ ਕਮਲ ਮਨ ਬੇਦਿਆ ਹਰਸ ਕਬੈਰਾਗੀ ਨਾਮ ਲਿਵ ਲਾਗੀ, ਤਤੋ ਨਾ ਜਾਏ ਨਖੇਤਿਆ ਹਰ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾਮ ਆਵੇ, ਹੋ ਕਿਰਪਾਲ ਨਾਨਕ ਕੇ ਸੁਆਮੀ ਹਰ ਚਰਨ ਹੈ ਸੰਗ ਸੁਮਾਵੇ, ਖੋਜਤ ਖੋਜਤ ਪ੍ਰਭ ਮਿਲੇ ਹਰ ਕਰਣਾ ਤਾਰੇ, ਨਿਰਗੁਣ ਨੀਜ ਅਨਾਥਮੈ ਨਹੀਂ ਦੁਖ ਵਿਚਾਰੇ, ਨਹੀਂ ਦੁਖ ਵਿਚਾਰੇ ਪੂਰਨ ਸੁਖ ਸਾਰੇ, ਪਾਵਨ ਬਿਰਧ ਬਖਾਨਿਆ ਭਗਤ ਵਚਲ ਸੁਨ ਅੰਚਲੋ ਗਇਆ, ਘਟ ਘਟ ਪੂਰ ਸਮਾਨਿਆ ਸੁਖ ਸਾਗਰੋ ਪਾਇਆ ਸਹਿਜ ਸੁਖਾਇਆ, ਜਨਮ ਮਰਨ ਦੁਖ ਹਾਰੇ ਕਰ ਗਏ ਲੀਨੇ ਨਾਨਕ ਦਾਸ ਆਪਣੇ।

ਨਿਭਗੀ ਖੇਪ ਹਮਾਰੀ, ਤਰੀਕ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋ ਮਨ ਮਤ ਵਾਰ, ਮੇਰ ਸਰ ਪਾਠੀ

ਤਾਂ ਰੱਖੋ ਰਹੇ ਅਵਸਥਾ ਪੂਰੇ। ਆਪਨ ਕੀਆ ਕਛੂ ਨਾ ਹੋਵੇ, ਕਿਆ ਕੋ ਕਰੇ ਪਰਾਨੀ, ਜਤ ਭਾਵੇ ਸਤਿਗੁਰ ਪਿੱਟ, ਏਕੋ ਨਾਮ ਬਖਾਨੀ। ਬਲੂਆ ਕੇ ਕਰੂਆ ਮੈਂ ਬਸਤੇ, ਫੁਲਵਤ ਦੇ ਅਯਾਨੇ। ਕਹੋ ਕਬੀਰ ਜੇ ਰਾਮ ਨਾ ਚੇਤੇ ਹੋ, ਬੁੱਢੇ ਬਹੁਤ ਸਿਆਨੇ।

ਆਰਾਮ ਬਸਾਰਿਓ ਗਏ ਅਭਿਮਾਨ, ਕਣਕ ਕਾਮਨੀ ਮਾਂ ਸੁੰਦਰੀ ਪੇਖ ਪੇਖ ਸਚ ਮਾਨ ਰਖਾਓ, ਲਾਲਚ ਝੂਠ ਵਿਕਾਰ ਮਹਾਂਮਤ

ਪਹਿਲਾ ਕਰ ਦੂਜਾ ਗੁਰ ਕੇ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਿਮਾਦ ਤਰੇ ਤਨਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਵ ਜਿਲ ਬਿਨ ਸ਼ਬਦੇ ਕਿਉਂ ਤਰੀ ਹੈ ਨਾ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਏ ਰਹਾਓ ਗੁਰ ਦੇਵਾ ਗੁਰ ਅਲਖ ਅਪੇਵਾ ਤੇਰ ਪਾਵਣ ਸੋਜੀ ਗੁਰ ਕੀ ਸੇਵਾ ਆਪੇ ਦਾਦ ਕਰੀ ਗੁਰਦਾਤ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨੇ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੇ ਗੁਣ ਗਾਈ ਗੁਰ ਤੇ

ਮੁਹੱਲਾ ਪਹਿਲਾ ਗੁਰ ਕੇ ਸੰਗ ਰਹੇ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਣ ਅੰਤਰ ਜਾਣ ਪਛਾਤਾ ਦੋ ਜਨ ਐਸਾ ਮੈਂ ਮਨ ਭਾਵੇ ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਰ ਪੁਰਖ ਨਿਰੰਜਨ ਆਦਿ ਪੁਰਖ ਆਦੇਸੋ ਕੜ ਕੜ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵੇਸੋ ਸਾਜ ਰਤੇ ਸਚ ਅੰਮ੍ਰਿਤ ਜੇਵਾ ਮਿਥਿਆ ਮਹਿਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਚਾਖੇ।

ਗੁਰਮੁਖ ਰਾਮ ਨਾਮ ਜਬ ਹਿਰਦੇ ਸਹਿ ਸੇਤੀ ਕਰ ਜਾਈਏ ਰਖਾਓ। ਪਰਮ ਭੇਦ ਪਉ ਕਭੂ ਨਾ ਛੂੜਸ ਆਪਤ ਜਾਤ ਨਾ ਜਾਨੀ। ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੁਬ ਮੋਏ ਬਿਨ ਪਾਨੀ। ਧੰਦਾ ਕਰਤ ਸਗਲੀ ਪਦ ਖੋਬਸ ਪਰਮ ਨਾ ਮਿਟਸ ਗੁਵਾਰਾ। ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਧਲੇ ਤੰਦ ਬਸਾਰਾ। ਅਕੋਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ। ਅੰਤਰ ਬਾਹ ਏਕੋ ਜਾਣਿਆ

ਤੇਨ ਬਿਰਥੇ ਜਗ ਜਨਮਾ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇ ਨੇਫਲ ਮਨ ਭ੍ਰਮਣਾ ਰਖਾਉ ਪੁਸਤਕ ਪਾਠ ਦਾ ਕਰਨ ਵਖਾਣ ਸੰਧਿਆ ਕਰਮ ਤੇ ਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਖਾਂ ਪ੍ਰਾਣੀ ਰਾਮ ਨਾ ਬੇਨ ਉਰਜ ਮਰੇ ਡੰਡ ਕਮੰਡਲ ਸਿਖਾ ਸੂਦ ਧੋਤੀ ਤੀਰਥ ਗਵਨ ਅਦ ਭ੍ਰਮਣ ਕਰੇ ਰਾਮ ਨਾ ਬੇਨ ਸਾਂਤ ਨਾ ਆਵੇ ਜਪ ਹਰ ਹਰ ਨਾਮ ਤੋ ਪਾਰ ਪਰੇ ਜਟਾ ਮੁਗਟ ਤਨ ਭਸਮ ਲਗਾਈ ਬਸਤਰ ਛੋੜ ਤਨ ਨਗਨ ਪਇਆ ਰਾਮ ਨਾਮ ਬਿਨ ਤ੍ਰਿਪਤ ਨ ਆਵੇ ਕਿਰਤ ਕੇ ਬੰਧੇ ਭੇਸ ਪਇਆ ਜੇਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ।

ਨਦਰ ਕਰੇ ਸਤਿਗੁਰੂ ਮਿਲਾਏ, ਨਾਨਕ ਹਿਰਦੇ ਨਾਮ ਸਾਏ। ਭੈਰੋ ਮਹੱਲਾ ਤੀਜਾ, ਨਾਮੇ ਉਧਰੇ ਤਬ ਜਿਤਨੇ ਲੋ, ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ।

ਬਿਨਾਵੇ ਮਨਮੁਖ ਜੰਪੁਰ ਜਾਹੇ, ਔਖੇ ਹੋਵੇ ਚੂਟਾਂ ਖਾਹੇ, ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਭੈਰੋਂ ਮਹੱਲਾ ਤੀਜਾ, ਗੋਬਿੰਦ ਪ੍ਰੀਤ ਸੰਕਾਦ ਉਧਾਰੇ, ਆਰਾਮ ਨਾਮ ਸ਼ਬਦ ਵਿਚਾਰੇ, ਹਰ

ਕਲਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਏ ਪਾਹੇ। ਕਲਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੇ ਪਿਆਰ। ਰਹਾਓ ਤਾਮਨ ਖੋਜ ਕਰੇ ਮੈਂ ਪਾ।

ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੇ ਸਾਚਾ ਸੋਈ। ਸਾਚੀ ਭਗਤ ਕਰੇ ਦਿਨ ਰਾਤੀ, ਤਾਂ ਤਨ ਦੁਖ ਨ ਹੋਈ। ਭਗਤ ਭਗਤ ਕਹੇ ਸਭ ਕੋਈ।

ਜਮ ਕਾਲ ਸਦਾ ਹੈ ਸਿਰੇ ਉਪਰ, ਦੂਜੇ ਭਾਏ ਪਦ ਖੋਈ, ਬਹਿਲੇ ਪੇਖ ਪਵੇ ਦਿਨ ਰਾਤੀ, ਹੋਮੇ ਰੋਗ ਨਾ ਜਾਈ, ਪੜ ਪੜ ਲੂਜੇ ਬਾਦ ਵਖਾਣੇ, ਮਿਲ ਮਾਇਆ ਸੁਰਤ ਗਵਾਈ, ਸਤਿਗੁਰ ਸੇਵੇ ਪਰਮ ਗਦ ਪਾਵੇ, ਨਾਮ ਮਿਲੇ ਵਡਿਆਈ, ਨਾਨਕ ਨਾਮ ਜਿਨ੍ਹਾਂ ਮਨ ਵਸਿਆ, ਦਰ ਸਾਚੇ ਪਦ ਪਾਈ, ਭੈਰੋ ਮਹੱਲਾ ਤੀਜਾ, ਮਨ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ।

ਨਾਨਕ ਸਤਿਗੁਰ ਸੋਝੀ ਪਾਈ, ਸੱਚ ਨਾਮ ਨਿਸਤਾਰਾ ਭੈਰੋਂ ਮਹੱਲਾ ਤੀਜਾ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਾਜੁਗ ਪਰਮ ਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਣਸ ਵਰਤ ਵਿਰਲੇ ਹੋ ਮੈਂ ਮਾਰੀ, ਕਾਲ ਮੈਂ ਰਾਮ ਨਾਮ ਵਡਿਆਈ, ਜੋ ਜੋ ਗੁਰਮੁਖ ਏਕੋ ਜਾਤਾ, ਵਿਣ ਨਾਵੇ ਮੁਕਤ ਨ ਪਾਈ ਰਹਾਉ, ਹਿਰਦੇ ਨਾਮ ਲਖੇ ਜਨ ਸਾਚਾ, ਗੁਰਮੁਖ ਮਨ ਵਸਾਈ, ਆਪ ਤਰੇ ਸਗਲੇ ਕੁਲ ਤਾਰੇ, ਜਿਨੀ ਰਾਮ ਨਾਮ ਲਿਵਲਾਈ, ਮੇਰਾ ਪ੍ਰਭ ਗਏ ਗੁਣ ਕਾ ਦਾਤਾ, ਅਵਗੁਣ ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੇ ਨਾਮ ਵਸਾਏ, ਕਾਰ ਦਰ ਮਹਿਲ ਸਦਗੁਰੂ ਦਿਖਾਇਆ, ਰੰਗ ਸਿਵਰਲੀਆ ਮਾਣੇ, ਜੋ ਉਸ ਕਹੇ ਸੋ ਭਲਾ ਕਰ ਮਾਨੇ, ਨਾਨਕ ਨਾਮ ਵਖਾਣੇ, ਭੈਰੋਂ ਮਹੱਲਾ ਤੀਜਾ, ਮਸਾ ਮਨੇ ਸਮਾਏ ਲਏ।

ਸਤਿਗੁਰ ਜਿਨੀ ਨਾ ਸੇਵਿਆ ਦਾਤਾ ਤੇ ਅੰਤ ਗਏ ਪਛਤਾਹੇ। ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਤਾਏ। ਨਾਨਕ ਹਰ ਭਗਤ ਪਰਾ

ਤੇਗ ਕਰੇ ਬਹੁਤ ਚਿਤ ਡੋਲੇ, ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਤਿਸਾ ਭੂਗ ਅਤ ਬਹੁਤੀ, ਭੌਕਤ ਫਿਰੇ ਦਰਬਾਰ, ਗੁਰ ਕੈ ਸ਼ਬਦ ਮਰੇ ਫਿਰ ਜੀਵੇ, ਤਿਨ ਕੋ ਮੁਕਤ ਦੁਆਰ, ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰੱਖਿਆ ਉਰਧਾਰ, ਜਿਉਂ ਤਿਸ ਪਾਵੇ ਤਿਵੇ ਚਲਾਵੇ, ਕਰਣਾ ਕਿਛੂ ਨਾ ਜਾਈ, ਨਾਨਕ ਗੁਰਮੁਖ ਸ਼ਬਦ ਸੰਭਾਲੇ, ਆਰਾਮ ਨਾਮ ਵਡਿਆਈ, ਭੈਰੋ ਮਹੱਲਾ ਤੀਜਾ, ਹਉਮੈ ਮਾਇਆ ਮੋਹਿ ਖੁਆਇਆ, ਦੁਖ ਖੱਟੇ ਦੁਖ ਖਾਏ, ਅੰਤਰ ਲੋਭ ਹਲਕ ਦੁਖ ਪਾਰੀ, ਬਿਨ ਵਿਵੇਕ ਪਰਮਾਏ, ਮਨਮੁਖ ਤ੍ਰਿਗ ਜੀਵਨ ਸਹਿਸਾਰ।

ਉਬਾਰ ਖਿਨਮੇ ਭਿਆਨ ਰੂਪ ਨਿਕਸਿਆ ਥੰਮ ਉਪਾੜ ਅਰਣਾਗਸ ਨਹੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ ਇਕ ਹੀ ਕੁਲ ਉਧਾਰੇ ਗੁਰ ਕੇ ਸ਼ਬਦ ਹਉਮੈ ਬਿਖ ਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ

ਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਭਗਲਾਇਣ ਗੁਰ ਸਬਦੀ ਹਰ ਪਜ ਸੁਰਤ ਸਮਾਇਣ ਮੇਰੇ ਮਨ ਹਰ ਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਗਾਓ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕੇਲਵਖ ਪਾਪ ਗਏ ਗਾਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਧਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਪੋਤਰੀ ਰਖਾਓ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕੋਟ ਅੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸਨਾਨ ਕੀਓ ਅੜਸੜ ਸੁਰਸਰੀ ਹਮ ਮੂਰਖ ਕਉ ਹਰ ਕਿਰਪਾ ਕਰੀ ਜਨ ਨਾਨਕ ਧਾਰਿਓ ਤਾਰਨ ਹਰੀ ਭੈਰੋ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੇ ਫੇਰ ਚੱਲੇ ਤੁਦ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮਿਲੋ ਸਤ ਸੰਗਤ ਤੂੜ ਗਈ ਮਾਇਆ ਜਮਜਾਲੀ ਰਖਾਓ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਕੜੀਏ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਧ ਕਾਇਆ ਨਗਰ ਲੱਦਾ ਹਰ ਪਾਲੀ ਹਮ ਬਾਰਕ ਹਰ ਪਿਤਾ ਪ੍ਰਤਪਾਲੀ ਜਨ ਨਾਨਕ ਤਾਰੋ ਨਦਰ ਨਿਖਾਲੀ ਭੈਰੋ ਮਹੱਲਾ ਚੌਥਾ ਸਵਕੜ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਸੁਖਦਾਤਾ ਮੇਰੇ ਮਨ ਜਾਪ ਹਾਂ ਤੁਸਾ ਰਾਹੀ ਤੂੰ ਮੇਰਾ ਹਰ ਪ੍ਰਾ ਬਾਪ ਰਖਾਓ ਜਹ ਜੈ ਦੇਖਾਂ ਤੇ ਹਰ ਪ੍ਰਸੋਏ ਸਭ ਤੇਰੇ ਵਸ ਦੂਜਾ ਅਵਰ ਨ ਕੋਏ ਜਿਸ ਕਉ ਤੁਮ ਹਰ ਰਾਖਿਆ ਪਾਵੇ ਤਿਸ ਕੇ ਨੇੜੇ ਕੋਈ ਨਾ ਜਾਵੇ ਤੂੰ ਜਲ ਥਰ ਮਹੀਲ ਸਭ ਤੇ ਭਰਪੂਰ ਜਨ ਨਾਨਕ ਹਰ ਜਪ

ਗਾਵ ਲੈ ਗੁਰਮਤ ਹਰ ਜਪਣੇ। ਜੋ ਉਪਦੇਸ਼ ਸੁਣੇ ਗੁਰ ਕੇ ਰਾਹ, ਤੂ ਜਨ ਪਾਵੇ ਹਰ ਸੋ ਕਣੇ। ਤਨ ਸੋ ਵੰਸ਼, ਤਨ ਸੋ ਪਿਤਾ, ਤਨ ਸੋ ਮਾਤਾ, ਜਿਨ ਜਨਪ ਜਣੇ, ਜਿਨ ਸਾਸ ਗਰਾਸ ਧਿਆਇਆ ਮੇਰਾ।

ਗੁਰ ਪੀਰ ਮੇਲ ਖੁਦ ਖਦਮ ਪਛਾਨਾ ਭੈਰੋਂ ਮਹੱਲਾ ਪੰਜਵਾ ਦਸ ਮਿਰਗੀ ਸਹਿਜੇ ਬੰਦ ਆਨੀ ਪਾਂਜ ਮਿਰਗ ਬੇਦੇ ਸਿਵ ਕੀ ਬਾਨੀ ਸੰਤ ਸੰਗਲੇ ਚੜਿਓ ਸਿਕਾਰ ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਗਾਓ ਆਖੇਰ ਬਿਰਤ ਬਾਰ ਆਇਓ।

ਸੋ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਾਗਤ ਹਰ ਹਰ ਚੀਤਨ ਆਇਆ ਸੰਤ ਜਿਨਾ ਕੀ ਲਿਓ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕੋ ਬੋ ਨੀਰ ਪਵਾਇਆ ਨੈ ਭੀਗੇ ਅਦਕ ਸੂਕਾਇਆ ਖੜ ਸਾਸਤਰ ਮੂਰਖੇ ਸੁਨਾਇਆ ਜੈਸੇ ਦੈਦਿਸ ਪਾਮਨ ਚੁਲਾਇਆ ਬੇਨ ਕਾਣ ਖਲਹਾਨ ਜੈਸੇ ਗਾਹ ਨਾ ਪਾਇਆ ਤਿਉ ਸਾਗਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ।

ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਤਨ ਨੈ ਪਾਰਣਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋ ਮਹੱਲਾ ਪੰਜਵਾਂ ਆਗੇ ਦਈਓ ਪਾਛੇ ਨਾਰਾਇਣ ਮਦ ਭਾਗਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤ੍ਰ ਸਾਉਣ ਸੁਖ ਸਹਿਜ ਆਨੰਦ ਗ੍ਰਹਿ ਭਾਉਣ ਰਖਾਓ ਰਸਨਾ ਨਾਮ ਕਰਨ ਸੁਨ ਜੀਵੇ ਪ੍ਰਭ ਸਿਮਰ ਸਿਮਰ।

ਤਰਣਾਗਤ ਆਏ ਭੈਰੋਂ ਮੁਹੱਲਾ ਪੰਜਵਾਂ ਕੋੜ ਮਨੋਰਥ ਆਵੇ ਹਾਥ ਜਾਂ ਮਾਰ ਕੇ ਸੰਗੀ ਪਾਂਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੇ ਤਿਸ ਕੀ ਗਤ ਹੋਵੇ ਤੀਰਤ ਬਹੁੜ ਨਾ ਜੋਨ ਪਰਮਾਮ ਰਖਾਓ ਪੂਜਾ ਜਾਪ ਤਾਪ ਇਸਨਾਨ ਸਿਮਰਤ ਨਾਮ ਪਏ ਨੇ ਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਵਿਚਾਰ ਭੈਰੋਂ ਮੁਹੱਲਾ ਪੰਜਵਾਂ ਲੇਪਣਾ ਲਾਗੋ ਤਿਲਕਾ ਮੂਲ ਜੁਟ ਬ੍ਰਾਹਮਣ ਮੂਆ ਹੋਏ ਕੈਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਖਾਓ ਆਪਣਾ ਖਸਮ ਜਨ ਆਪ ਤਿਹਾਇਆ ਇਆਣਾ ਪਾਪੀ ਉਹ ਆਪ ਪਚਾਇਆ ਪ੍ਰਾ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ ਜਨ ਨਾਨਕੀ ਪਰਮੇਸ਼ਰ ਸੁਣੀ।

ਸ੍ਰੀ ਧਰਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਸ਼ੋੜ ਕਰੇ ਅਨਸੇਵਾ ਤੁਨ ਵਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਬਿੰਦ ਭਾਜ ਆਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਏ ਇਤ ਬਿਗਰ ਸਕਾਜ ਰਖਾਓ ਠਾਕੁਰ ਛੋੜਦਾਸੀ ਕੋ ਸਿਮਰੇ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤੇ ਨਿੰਦੈ ਨਿਗੁਰੇ ਪਸ਼ੂ ਸੁਮਾਨਾ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਗਤ ਕਹਿਤੇ ਮੇਰਾ ਅੰਗ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੂਮ ਜਗ ਜਬ ਤਬ ਸਭ ਸੰਜਮ ਤੜ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਭੈਰੋਂ ਮੁਹੱਲਾ ਪੰਜਵਾਂ।

ਕੋ ਕਹੇ ਗੁਰਮੁਖ ਭੇਦ ਵਿਰਲਾ ਕੋ ਲਹੇ ਰਹਾਉ ਨਿਕਟ ਨਾ ਦੇਖੇ ਪਾਰ ਗ੍ਰਹਿ ਜਾਏ ਦਰਬ ਹੇ ਰਹੇ ਮਿਥਿਆ ਕਰ ਖਾਏ ਪੈਠ ਗੌਰੀ ਹਰ ਸੰਗ ਨ ਜਾਣਿਆ।

ਸੰਤਰ ਵਸਤ ਜਸੰਤਰ ਜਾਏ ਬਾਜ ਗੁਰੂ ਹੈ ਪਰਮ ਭੁਲਾਏ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਿਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਟੇ।

ਕਾਉ ਜਿਨ ਸੇਵਿਆ ਨਿਰਪੋ ਸੁਖਦਾਤਾ ਤਿਨ ਪੋ ਦੂਰ ਕੀਆ ਏਕ ਪਰਾਤਾ ਜੋ ਤੂੰ ਕਰੇ ਸੋਈ ਫੁਨ ਹੋਏ ਮਾਰੇ ਨਾ ਰੱਖੇ ਦੂਜਾ ਕੋਏ ਕਿਆ ਤੂੰ ਸੋਚੇ ਮਾਨਸ ਬਾਣ ਅੰਤਰ ਜਾਮੀ ਪੁਰਖ ਸੁਜਾਣ।

ਤੜੀਏ ਜੇ ਕਿਸੇ ਜਾਣੇ ਨਾਹੀ ਕਿਆ ਤੜੀਏ ਜਾਂ ਭਰਪੂਰ ਸਮਾਹੀ ਤਉ ਕੜੀਏ ਜੇ ਕਿਸ ਹੋਏ ਤਿੰਘਾਣੇ ਤਉ ਕੜੀਏ ਜੇ ਭੂਲ ਰੰਜਾਣ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋਟ ਅਚਿੰਤ ਹਮ

ਰੋਗ ਬੰਦ ਰਹਿ ਰਤੀ ਨਾ ਪਾਵੇ, ਬਿਨ ਸਤਿਗੁਰ ਰੋਗ ਤਥੇ ਨਾ ਜਾਵੇ। ਪਾਰ ਬ੍ਰਹਮ ਸਿੱਕੀ ਨੀਂਦ ਆ, ਬਾਂ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਭੈਰੋਂ ਮਹੱਲਾ ਪੰਜਵਾਂ, ਕੀਤ ਆਵੇ ਤਾਂ ਮਹਾਂ ਆਨੰਦ, ਕੀਤ ਆਵੇ ਤਾਂ ਸਭ ਦੁੱਖ ਪੰਜ, ਕੀਤ ਆਵੇ ਤਾਂ ਸਰਦਾ ਪੂਰੀ, ਕੀਤ ਆਵੇ ਤਾਂ ਕਭੇ ਨਾ ਚੂਰੀ, ਅੰਤਰ ਰਾਮ ਰਾਏ।

ਪ੍ਰੰਤਾ ਕੀ ਤਿਆਵੇ ਤਾਂ ਸਭ ਰੰਗ ਮਾਣੇ, ਕੀ ਤਿਆਵੇ ਤਾਂ ਚੁੱਕੀ ਕਾਣੇ, ਈਦ ਆਵੇ ਤਾਂ ਸਹਿਜ ਕਰ ਪਾਇਆ, ਈਦ ਆਵੇ ਤਾਂ ਸੁਨ ਸਮਾਇਆ, ਈਦ ਆਵੇ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ। ਭੈਰੋਂ ਮਹੱਲਾ ਪੰਜਵਾਂ, ਬਾਪ ਹਮਾਰਾ ਸਦ ਚਰਨ ਜੀਵੀ, ਪਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਵਨਾਸੀ, ਕੁਟੰਬ ਹਮਾਰਾ ਨਿਰਕਰਵਾਸੀ। ਹਮ ਸੁਖ ਪਾਇਆ ਤਾਂ ਸਭੇ ਸੁਹੇਲੇ, ਗੁਰ ਪੂਰੇ ਪਿਤਾ ਸੰਗ ਮੇਲੇ। ਹਰਹਾਉ ਮੰਦਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤ ਅਪੂਛੇ, ਰਾਜ ਹਮਾਰਾ ਸਦ ਹੀ ਨਿਚਲ, ਮਾਲ ਹਮਾਰਾ

ਪੂਤ ਰਲ ਕੀ ਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕੇ ਰੰਗ ਲੀਨੇ। ਭੈਰੋ ਮਹੱਲਾ ਪੰਜਵਾਂ, ਨਿਰਵੈਰ ਪੁਰਖ ਸਤਿਗੁਰ ਪ੍ਰਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ, ਜਿਸ ਪਾਪੀ ਕੋ ਮਿਲੇ ਨਾ ਟੋਈ, ਸਰਣ ਆਵੇ ਤਾਂ ਨਿਰਮਲ ਹੋਈ, ਸੁਖ ਪਾਇਆ ਸਤਿਗੁਰੂ।

ਨਦਰੀ ਆਇਆ, ਖਸਮ ਤੂੰ ਹੈ ਸਭਨਾ ਕੇਰਾਇਆ, ਤੇ ਭਾਣਾ ਸੂਕੇ ਕਾਸ਼ਟ ਹਰਿਆ, ਤੇ ਭਾਣਾ ਤਾਂ ਥਲ ਸਿਰ ਸਰਿਆ, ਤੇ ਭਾਣਾ ਤਾਂ ਸਫਲ ਪਾਏ, ਚਿੰਤ ਗਈ ਲਗ ਸਗੁਰ ਪਾਏ, ਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ, ਪਾਰ ਬ੍ਰਹਮ ਗੁਰ ਪਏ ਦਿਆਲਾ, ਨਾਨਕ ਦਾਸ ਦੇਖ ਪਏ ਨਿਹਾਲਾ, ਭੈਰੋਂ ਮਹੱਲਾ ਪੰਜਵਾਂ। ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਤੋ ਲਾਗਾ ਸੇਵ ਰਖਾਓ। ਸਤਿਗੁਰ ਮੇਰਾ ਸਰਬ ਪ੍ਰਦ ਪਾਲੇ, ਸਤਿਗੁਰ ਮੇਰਾ ਮਾਰ ਜੀ ਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭ ਨੀ ਤਾਈ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀਬਾਣ, ਸਤਿਗੁਰ ਕੇ ਹੋ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤੇ ਭਉ ਨਾ ਵਿਆਪੇ, ਜਿਨ ਗੁਰ ਸੇਵਿਆ ਤੇ ਦੁਖ ਨਾ ਸੰਤਾਪੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਭੈਰੋਂ ਮਹੱਲਾ ਪੰਜਵਾਂ। ਨਾਮ ਲਏਤ ਮਨ ਪ੍ਰਗਟ ਪਇਆ, ਨਾਮ ਲਏਤ ਪਾਪ ਤਨ ਤੇ ਗਇਆ, ਨਾਮ ਲਏਤ ਸਗਲ ਪੁਰਬਾਇਆ, ਨਾਮ ਲਏਤ ਅੜਸਠ ਮਜਨਾਇਆ, ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਾ ਤਤ ਗਿਆਨ ਰਖਾਓ। ਨਾਮ ਲਏਤ ਦੁਖ ਦੂਰ ਪਰਾਨਾ, ਨਾਮ ਲਏਤ ਅਤ ਮੂੜ ਸੋ ਗਿਆ।

ਤਾਂ ਤੀਰਾਸ ਗੁਰ ਉਪਦੇਸ਼ ਕਹਿਓ ਇਓ ਸਾਰ। ਹਰ ਕੀਰਤ ਮਨ ਨਾਮ ਆਧਾਰ, ਨਾਨਕ ਉਧਰੇ ਨਾਮ ਪੁਨਹ ਚਾਰ। ਅਵਰ ਕਰਮ ਲੋਕਹਿ ਪਤੀਆਰ, ਭੈਰੋ ਮਹੱਲਾ ਪੰਜਵਾਂ। ਨਮਸਕਾਰ ਤਾਕੋ ਲਖ ਬਾਰ, ਇਓ ਮਨ ਦੀਜੇ ਤਾਕੋ ਵਾਰ। ਸਿਮਨ ਤਾਕੇ ਮਿਟੇ ਸੰਤਾਪ, ਹੋਏ ਆਨੰਦ ਨਾ ਵਿਆਪੇ ਤਾਪ। ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ। ਰਹਾਉ ਜਾ ਕੀ ਦਿਸ਼ਟ ਦੁਖ ਡੇਰਾ ਢਹੇ, ਅੰਮ੍ਰਿਤ ਨਾਮ ਸੀਤਲ ਮਨ ਗਹੇ। ਅਣਖ ਭਗਤ ਜਾ ਕੇ ਚਰਨ ਪੁਜਾਰੀ, ਸਗਲ ਮਨੋਰਥ ਪੂਰਨ ਹਾਰੀ। ਖਿਨ ਮੈਂ ਊਣੇ ਸੁਬਰ ਭਰਿਆ, ਖਿਨ ਮੈਂ ਸੂਕੇ ਕੀਨੇ ਹਰਿਆ। ਖਿਨ ਮੈਂ ਨਿਥਾਵੇ ਕੋ ਦੀਨੋ ਥਾਨ, ਖਿਨ ਮੈਂ ਨਿਮਾਣੇ ਕੋ ਦੀਨੋ ਮਾਨ। ਸਭ ਮੈਂ ਏਕ ਰਿਆ ਪਰ ਪੂਰਾ, ਸੋ ਜਾਪੇ ਜਿਸ ਸਤਿਗੁਰ ਪੂਰਾ।

ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ ਕਰ ਕਿਰਪਾ ਮੋਹਿ ਪੇਟੇ ਕੰਤ ਰਗਾਓ ਤਬਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਣਗ ਸ਼ਬਦ ਅਜ

ਗੁਰੇ ਆਪਣਾ ਮਨ ਤਨ ਸੀਤਲ ਹਰ ਹਰ ਜਪਣਾ ਕਹੋ ਨਾਨਕ ਜੋ ਜਨ ਪ੍ਰਾਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ ਚਿਤ ਪਾਪ ਨਾ ਆਲਕ ਆਵੇ ਬੇਸਵਾ ਭਜਤ ਇਸ ਨਹਿ ਸਰਮਾਵੇ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਨ ਕੀ ਵੇਲਾ ਬੱਜਰ ਸਿਰ ਪਰੇ ਮਾਇਆ ਲਗ ਫੂਲੋ ਸੰਸਾਰ ਆਪ ਭੁਲਾਇਆ ਭੁਲਾ ਮਣਹਾਰੇ ਰਾਚ ਰਹਿਆ ਬਿਰਥਾ ਵਿਵਹਾਰ ਰਗਾਓ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੇ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਤਾਵੇ ਕਰਨੇ ਹਾਰ ਨਾ ਜੀ ਮੈਂ ਪਾਵੇ ਕਰਤ ਕਰਤ ਵੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਉ ਮਨ ਨਮਸਾਏ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਰਾਮ ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਰਪਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇਜਨ ਦਰਗੇ ਪਾਵੇ ਮਾਨ ਸੋਗ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨ ਥਾਵੇ ਥਾਓ ਜੁਗੇ ਜੁਗੰਤਰ ਇਹੋ ਤਤਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜਨ ਸਭ ਤੇਰੇ ਹਾਥ ਨਾਨਕ ਕੇ ਪ੍ਰਸਦ ਕੀ ਸਾਥ ਭੈਰੋ ਮਹੱਲਾ ਪੰਜਵਾਂ ਨਾਮ ਹਮਾਰੇ ਅੰਤਰ ਜਾਮੀ ਨਾਮ ਹਮਾਰੇ ਆਵੇ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੇ ਕੀਨੋ ਦਾਨ ਨਾਮ ਰਤਨ ਮੇਰੇ ਪੰਡਾਰ ਅਗਮ ਅਮੋਲਾ ਅਭਰ ਅਪਾਰ ਰਹਾਓ ਨਾਮ ਹਮਾਰੇ ਨਿਚਲ ਧਨੀ ਨਾਮ ਕੀ ਮਹਿਮਾ ਸਭ

ਨਾਮ ਨਾ ਵਿਸਰੇ ਸੰਤ ਪ੍ਰਸਾਦ, ਨਾਮ ਲਏ ਅਨਹਦ ਪੂਰੇ ਨਾਦ, ਪ੍ਰਭ ਕਿਰਪਾ ਤੇ ਨਾਮ ਨਵਨਦ ਪਾਈ, ਗੁਰ ਕਿਰਪਾ ਤੇ ਨਾਮ ਸਿਉ ਬਣ ਆਈ, ਧਨਵੰਤੇ ਸੇਈ ਪ੍ਰਧਾਨ

ਵਿਰਲਾ ਕੋਏ, ਹਰ ਹਰ ਨਾਮ ਜਪੇ ਜਨ ਸੋਏ ਰਹਾਉ, ਅੰਗ ਬੁੱਧ ਕਾ ਛੋੜਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ, ਨਾਮ ਧਿਆਏ ਹਰ ਹਰ ਹਰੇ, ਸਾਧ ਜਨਾ ਕੇ ਸੰਗ ਨਿਸਤਰੇ, ਬੈਰੀ ਮੀਤ ਹੋਏ ਸਮਾਨ, ਸਰਬਮੈ ਪੂਰਨ ਭਗਵਾਨ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਗੁਰਪੂਰੇ ਹਰ ਨਾਮ ਦ੍ਰਿੜਾਇਆ, ਹਰ ਕਿਰਪਾ ਜਿਸ ਰਾਖੇ ਆਪ, ਹੋਈ ਭਗਤ ਜਪੇ ਨਾਮ ਜਾਪ, ਮਨ ਪ੍ਰਗਾਸ ਗੁਰ ਤੇ ਮਤ ਲਈ, ਕਉ ਨਾਨਕਤਾ ਕੀ ਪੂਰੀ ਪਈ, ਭੈਰੋ ਮਹੱਲਾ ਪੰਜਵਾਂ, ਸੁਖ ਨਾਹੀ ਬਹੁਤੇ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ, ਸੁਖ ਸਹਿਜ ਆਨੰਦ ਲਹੋ, ਸਾਧ ਸੰਗ ਪਾਈਏ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ ਰਹਾਓ। ਬੰਧਨ ਮਾਤ ਪਿਤਾ ਸੁਧ ਬੰਧਤਾ, ਬੰਧਨ ਕਰਮ ਧਰਮੋ ਕਰਤਾ, ਬੰਧਨ ਕਾਟਨਹਾਰ ਮਨ ਵਸੈ, ਤਉ ਸੁਖ ਪਾਵੇ ਨਿਜ ਕਰ ਬਸੈ, ਸਭ ਜਾਜਕ ਪ੍ਰਾਦੇ ਮਨਹਾਰ, ਗੁਣ ਨਿਧਾਨ ਬੇਅੰਤ ਅਪਾਰ, ਜਿਸ ਨੂੰ ਕਰਮ ਕਰੇ ਪ੍ਰਵਿਆਪਨਾ, ਹਰ ਹਰ ਨਾਮ ਤਿਨੇ ਜਨ ਜਪਨਾ, ਗੁਰ ਆਪਣੇ ਆਗੇ ਅਰਦਾਸ, ਕਰ ਕਿਰਪਾ ਪੁਰਖ ਗੁਣਤਾਸ, ਕਉ ਨਾਨਕ ਤੁਮਰੀ ਸਰਣਾਈ, ਜਿਉ ਭਾਵੇ ਤਿਉ ਰੱਖੋ ਗੁਸਾਈ। ਭੈਰੋ ਮਹੱਲਾ ਪੰਜਵਾਂ, ਗੁਰਮੁਖ ਤਿਆਗੋ ਦੂਜਾ ਪਾਓ, ਗੁਰਮੁਖ ਜਪਿਓ ਹਰ ਕਾ ਨਾਓ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ, ਹਰਹਾਓ ਰੋਗ ਦੋਖ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਨ ਪੀਤਰ ਸਾਰੇ, ਗੁਰ ਭੇੜਤ ਮਨ ਪਇਆ ਆਨੰਦ, ਸਰਬਨ ਦਾਨ ਨਾਮ ਭਗਵੰਤ, ਜਨ ਮਰਨ ਕੀ ਮਿਟੀ ਜਮਤਰਾਸ, ਸਾਧ ਸੰਗਤ ਹੂੰਦ ਕਵਨ ਵਿਗਾਸ, ਗੁਣ ਗਾਵਤ ਨਿਚਲ ਬਿਸਰਾਮ, ਪੂਰਨ ਹੋਏ ਸਗਲੇ ਕਾਮ, ਦੁਲਭ ਦੇ ਆਈ ਪਰਵਾਨ, ਸਫਲ ਹੋਈ ਜਪ ਹਰ ਹਰ ਨਾਮ, ਕਹੋ ਨਾਨਕ ਪ੍ਰਭ ਕਿਰਪਾ ਕਰੀ, ਸਾਸ ਗਿਰਾਸ ਜਪੋ ਹਰ ਹਰੀ, ਭੈਰੋ ਮਹੱਲਾ ਪੰਜਵਾਂ, ਤਬ ਤੇ ਉੱਚਾ ਜਾ ਕਾ ਨਾਓ, ਸਦਾ ਸਦਾ ਤਾਕੇ ਗੁਣ ਗਾਓ, ਜੇ ਸਿਮਰਤ ਸਗਲਾ ਦੁਖ ਜਾਏ, ਸਰਬ ਸੁਖ ਵਸੇ ਮਨ ਆਏ, ਸਿਮਰ ਮਨਾ ਤੂੰ ਸਾ

ਮਹੱਲਾ ਪੰਜਵਾਂ ਜੇ ਸਿਮਰਤ ਮਨ ਹੋਏ ਪਰਗਾਸ ਮਿਟੇ ਕਲੇਸ਼ ਸੁਖ ਸਹਿਜ ਨਿਵਾਸ ਜਿਸੇ ਪ੍ਰਭ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾਂ ਪ੍ਰਭ ਤੇ ਰੋ ਨਾਓ ਆਠ ਪੈਰ ਮੇਰੇ ਮਨ ਗਾਓ ਹਰਹਾਓ ਜੋ ਇੱਛੇ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਮਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ

ਕਰਨ ਕਰਾਵਨ ਗਾਰ ਸੁਵਾਮੀ, ਸਗਲ ਘਟਾਂਕੇ ਅੰਤਰ ਜਾਮੀ, ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਣ ਆਏ। ਭੈਰੋ ਮਹੱਲਾ ਪੰਜਵਾਂ, ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵਿਹੂਣ ਸੁਖੀ ਕਿਉਂ ਸੋਵੇ। ਹਰ ਸਿਮਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸਾਖਾ ਕਤ ਆਹੇ। ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੇ, ਬੰਧਨ ਕਾਟ ਅਰ ਸੰਗ ਮਿਲਾਏ। ਅਰਹਾਓ ਤੀਰਥ ਨਹਾਏ ਕਾਂ ਸੁਸੈਲ, ਮਨ ਕੋ ਵਿਆਪੇ ਹੋਮੇ ਮੈਲ, ਕੋੜ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ, ਬਿਨ ਖਾਏ ਬੂਝੇ ਨਹੀਂ ਭੂਖ, ਰੁਗ ਜਾਏ ਤਾਂ ਉਤਰੇ ਦੁਖ, ਕਾਮ ਕ੍ਰੋਧ ਲੋਭ ਮੋਹ ਵਿਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਤਨ ਤਨ ਸਾਧ ਤਨ ਹਰਨ ਆਓ, ਆਠ ਪੈਰ ਕੀਰਤਨ ਗੁਣ ਗਾਓ, ਤਨ ਹਰ ਭਗਤ ਤਨ ਕਰਨੇ ਹਾਰ, ਸਰਣ ਨਾਨਕ ਪ੍ਰਾਪੁਰਖ ਅਪਾਰ। ਭੈਰੋ ਮਹੱਲਾ ਪੰਜਵਾਂ, ਗੁਰ ਸੋ ਪ੍ਰਸੰਨ ਹੋਏ ਪਹੁ ਗਏ, ਨਾਮ ਨਿਰੰਜਨ ਮਨ ਮੈ ਲਏ, ਦੀਨ ਦਿਆਲ ਸਦਾ ਕਿਰਪਾਲ, ਬਿਨਸ ਗਏ ਸਗਲੇ ਜੰਜਾਲ, ਸੁਖ ਸਹਿਜ ਆਨੰਦ ਘਨੇ, ਸਾਧ ਸੰਗ ਮਿਟੇ ਭਏ ਪਰਮਾ, ਅੰਮ੍ਰਿਤ ਹਰ ਹਰ ਰਸਨ ਭਨੇ ਰਖਾਓ, ਚਰਨ ਕਮਸਿਉ ਲਾਗੋ ਹੇਤ, ਖਿਨ ਮੈਂ ਬਿਨਸੋ ਮਹਾਂ ਪਰੇਤ। ਆਠ ਪੈਰ ਹਰ ਹਰ ਜਪ ਜਾਪ, ਰਾਖਨ ਹਾਰ ਗੋਬਿੰਦ ਗੁਰ ਆਪ, ਆਪਣੇ ਭਗਤ ਕੋ ਸਦਾ ਪ੍ਰਤਪਾਰੇ, ਭਗਤ ਜਿਨ੍ਹਾਂ ਕੇ ਸਾਸ ਨਿਹਾਰੇ, ਮਾਨਸ ਕੀ ਕਹੋ ਕੇਤਕ ਬਾਤ, ਜਮ ਤੇ ਰੱਖ ਦੇ ਕਰ ਹਾਥ, ਨਿਰਮਲ ਸੋਭਾ ਨਿਰਮਲ ਰੀਤ, ਪਾਰ ਬ੍ਰਹਮ ਆਇਆ ਮਨ ਚੀਤ, ਹਰ ਕਿਰਪਾ ਗੁਰ ਦੀ ਨੂੰ ਦਾਨ, ਨਾਨਕ ਪਾਇਆ ਨਾਮ ਨਿਧਾਨ। ਭੈਰੋ ਮਹੱਲਾ ਪੰਜਵਾਂ, ਕਰਨ ਕਾਰਨ ਸਮਰਥ ਗੁਰ ਮੇਰਾ, ਜੀ ਪ੍ਰਾਣ ਸੁਖ ਦਾਤਾ ਨੇਰਾ, ਭਏ ਭੰਜਨ ਅਬਨਾਸੀ ਰਾਏ, ਦਰਸ਼ਨ ਦੇਖੇ ਸਭ ਦੁਖ ਜਾਏ, ਜਦ ਕਦ ਪੇਖੋ ਤੇਰੀ ਸਰਣਾ, ਬਲ ਬਲ ਜਾਈ ਸਤਿਗੁਰ।

ਗੁਰਮੁਖ ਆਰਾਧੋ ਦੁਸ਼ਮਨ ਦੂਖ ਨਾ ਆਵੇ ਨੇਰੇ ਹਰਹਾਓ ਆਪੇ ਵਣ ਤ੍ਰਿਣ ਤਿਰਪਵਣ ਸਾਰ ਜਾ ਕੇ ਸੂਤ ਪਰੋਇਆ ਸੰਸਾਰ ਆਪੇ ਸਿਵ ਸਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਦ ਕਦ ਪੇਖੋ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਏ ਨਾਮ ਕੈ ਰੰਗ ਗੁਣ ਗਾਵੇ ਨਾਨਕ।

ਸਨ। ਭੈਰੋ ਮਹੱਲਾ ਪੰਜਵਾਂ। ਭਗਤਾਂ ਮਨ ਆਨੰਦ ਗੋਬਿੰਦ, ਅਸਤ ਪਏ ਬਿਨਸੀ ਸਭ ਚਿੰਦ, ਪਏ ਪ੍ਰਾ ਬਿਨਸ ਗਏ ਖਿਨੁ ਮਾਘ, ਪਾਰ ਬ੍ਰਹਮ ਵਸਿਆ ਮਨ ਆਏ, ਰਾਮ ਰਾਮ ਸੰਤ ਸਦਾ ਸਹਾਏ।

ਨਿਮਖਣਾ ਛੋਡੈ ਸਦਗੀ ਸਾਥ ਹਰ ਸਾ ਪ੍ਰੀਤਮ ਅਵਰ ਨਾ ਕੋਏ ਸਾਰ ਸੰਭਾਲੇ ਸਾਚਾ ਸੋਏ ਮਾਲ ਪਿਤਾ ਸੁਤ ਬੰਧ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਇਸਕੀ ਧਾਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹੇ ਮਨ ਇਓ ਪੁਰਖਾਰਥ ਪ੍ਰਭੂ ਹਮਾਰਾ ਸਾਰ।

ਕਾਤੀ ਦਰਗੇ ਸਾਗਤ ਮੂਠ ਰਗਾਓ ਸੋਈ ਕੁਚੀਰ ਕੁਦਰਤ ਨਹੀਂ ਜਾਣੇ ਲੀਪੇ ਥਾਏ ਨਾ ਸੁਚ ਘਰ ਮਾਨੇ ਅੰਤਰ ਮੈਲਾ ਬਾਹਰ ਨਿਤ ਥੋਵੇ ਕਾਤੀ ਦਰਗੇ ਆਪਣੀ ਪਦ ਖੋਵੇ ਮਾਇਆ ਕਾਰਨ ਕਰੇ ਉਪਾਓ ਕਵੇ ਨਾ ਘਾਲੇ ਸੀਧਾ ਪਾਓ ਜਿਨ ਕੀਆ ਤੇ ਚੀਤ ਨਾ ਆਣੇ ਕੂੜੀ ਕੂੜੀ ਮੁਖੋ ਵਖਾਣੇ ਜਿਸ ਨੂੰ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾ ਭਗਤ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਭੈਰੋਂ ਮਹੱਲਾ ਪੰਜਵਾਂ ਨਿੰਦ

ਨਿੰਦਕ ਮੂਆ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੈ ਸਿਰ ਕੜਕਿਓ ਕਾਲ ਰਹਾਓ ਨਿੰਦਕ ਕਾ ਕਹਿਆ ਕੋਈ ਨਾ ਮਾਨੇ ਨਿੰਦਕ ਝੂੜ ਬੋਲ ਪਛਤਾਨੇ ਹਾਥ ਪਿਛੋਰੇ ਸਿਰ ਤਰਨ ਲਗਾਹੇ ਨਿੰਦਕ ਕਉ ਦਈ ਛੋਡੇ ਨਾਹੇ ਹਰ ਕਾ ਦਾਸ ਇਸ ਬੁਰਾ ਨਾ ਮੰਗੇ ਨਿੰਦਕ ਕਉ ਲਾਗ

ਵਕਾਰ ਮਿਟੇ ਪ੍ਰਸਿਮਰਤ ਜਨਮ ਜਨਮ ਕੀ ਮੈਲ ਹਰੀ ਰਖਾਓ ਜਾ ਕੇ ਗ੍ਰਹਿ ਮੈਂ ਸਗਲ ਨਿਧਾਨ ਜਾ ਕੀ ਸੇਵਾ ਪਾਏ ਗੇ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਨ ਭਗਤਨ ਆਧਾਰ ਕਾਟ ਕਾਟ ਅੰਤਰ ਸਗਲ ਪ੍ਰਗਾਸ ਜਪ ਜਪ ਜੀਵੇ ਭਗਤ ਗੁਣ ਤਾਸ ਜਾ ਕੀ ਸੇਵਨਾ ਬਿਰਤੀ ਜਾਏ ਮਨ ਤਨ ਅੰਤਰ ਏਕ ਧਿਆਏ ਗੁਰ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਉ ਥੋਕ ਕਰ ਕਿਰਪਾ ਲੀਜੇ ਲੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਭੈਰੋ ਮਹੱਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਓ ਜਾਕਾ ਕੀਆ ਸਭ ਕਿਛ ਹੋਏ ਤਿਸ ਕਾ ਅਮਰ ਨਾ ਮਿਟੇ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ।

ਆਰ ਬ੍ਰਹਮ ਕਾ ਨਿਵਾਸ, ਤਿਸ ਗੁਰ ਕਉ ਸਦ ਕਰੀ ਨਮਸਕਾਰ, ਤਿਸ ਗੁਰ ਕਉ ਸਦ ਜਾਉ ਬਲਿਹਾਰ, ਸਤਿਗੁਰ ਕੇ ਚਰਨ ਤੋਏ ਤੋਏ ਪੀਵਾਂ, ਗੁਰ ਨਾਨਕ ਜਪ ਜਪ ਸਾ ਜੀਵਾਂ।

ਸਾ ਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਗ ਸੇ ਸਾਚ ਸੁਹੇਲੇ ਸਰ ਬੀਤਾਈ ਨਦਰ ਕਰੇ ਰੋਗੀ ਖੜ ਦਰਸ਼ਨ ਪੇਖ ਧਾਰੀ

ਮੇਰੀ ਪਟਿਆ ਲਿਖ ਦਿਓ ਗੋਬਿੰਦ ਮੁਰਾਰ। ਪੁੱਤਰ ਪ੍ਰਹਿਲਾਦ ਸਿਉਂ ਕਹਿਆ ਮਾਏ, ਪਰਵਿਰਤ ਨਾ ਪੜੋ ਰਹੀ ਸਮਝਾਏ।

ਸੂਏ ਹਾਰਿਆ ਸਭ ਦੇ ਸੁਰਤ ਨਾ ਪਾਈ ਮਾਨਮੁਖ ਮਰੇ ਤਿੰਨ ਕਿਸ਼ੂ ਨਾ ਸੂਝੇ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨਾ ਪਾਵੇ ਕਬਹੀ ਡੂਬ ਮੋਏ

ਕਾਜਾ ਜਿਸ ਨਾਮ ਹਿਰਦੇ ਤਿੰਨ ਕੂੜ ਤਨ ਪਾਏ ਨਾ ਬਿਨਾ ਜਨਮ ਵਿਰਤਾ ਜਾਏ ਤੇ ਸਾਲਾ ਹੀ ਜਿਸ ਹਰ ਤਨ ਰਾਸ ਤੋ ਵਡ ਭਾਗੀ ਜੇ ਗੁਰਮਸਤਕ ਹਾਥ ਰਹਾਉ ਜਿਸ ਨਾਮ ਹਿਰਦੇ ਤਿਸ ਕੋੜ ਕਈ ਸੈਨਾ ਜਿਸ ਨਾਮ ਹਿਰਦੇ ਤਿਸ ਸਹਿ ਸੁਖੈਨਾ।

ਵੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ। ਦਾਸ ਕਮੀਰ ਚੜ੍ਹਿਓ ਗੜ ਉਪਰ ਰਾਜ ਲਿਓ ਅਬਨਾਸੀ। ਗੰਗ ਗੁਸਾਇਨ ਗਹਿਰ ਗੰਭੀਰ ਜਜੀਰ ਬੰਦ ਕਰ ਖਰੇ ਕਬੀਰ। ਮਨ ਨਾ ਡਿਗੇ ਤਨ ਕਾਹੇ ਕਉ ਡਰਾਏ ਚਰਨ ਕਮਲ ਚ ਤਰੇ ਉਸ ਸਮਾਏ।

ਨਾਮ ਅਸੰਖ ਕੋਟ ਅਨ ਪੂਜਾ ਕਰੀ। ਏਕ ਨ ਪੂਸ ਨਾਮੈ ਹਰੀ, ਪਰਮੈ ਨਾਮ ਦਿਓ ਇਹੋ ਕਰਣਾ। ਅੰਤ ਰੂਪ ਤੇਰੇ ਨਾਰਾਇਣ, ਪਰ ਥਾਨ ਪਰ ਦਾਰਾ ਪਰ ਹਰੀ, ਤਾਂ ਕਿ ਨਿਟ ਬਸੇ ਨਰ ਹਰੀ ਜੋ ਨਾ

ਵਾਦ ਵਿਵਾਦ ਤਾਉ ਸਿਉ ਨਾ ਕੀਜੇ, ਰਸਨ ਆਰਾਮ ਰਸਾਇਣ ਪੀਜੇ, ਆਪ ਜੀ ਜਾਨ ਐਸੀ ਬਣ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ, ਉਸਤਤ ਨਿੰਦਾ ਕਰੇ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋ।

ਪੰਡਤ ਨਾਮ ਦਿਓ, ਇੱਕ ਨਾਮ ਨਿਸਤਾਰੇ, ਜੇ ਗੁਰ ਮਿਲੇ ਤੇ ਪਾਰ ਉਤਾਰੇ, ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮ।

ਪਾਸ ਜਾ ਕੇ ਮਸਤਕ ਲਿਖਿਓ ਕਰਮਾ ਸੋ ਪਾਜ ਪਰ ਹੈ ਗੁਰ ਕੀ ਸਰਨ ਕਹਿਤ ਨਾਮ ਦਿਓ ਵਿਚਾਰ ਇਨ ਬਿਸੰਤ ਉਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਹੀ ਪਚਕਾਰੇ ਆਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੇ ਬਿਗਾਰੇ ਆਰਾਮ ਨਾਮਾ ਜਪਵੋ ਕਰੇ ਹਿਰਦੇ ਹਰ ਜੀ ਕੋ ਸਿਮਰਨ।

ਰੇਠਾਨੀ ਦੁੱਟ ਸਵਾ ਮੇਲ ਮੰਤਰ ਉਪਾਇਆ ਕਰਸੇ ਔਧ ਕਨੇਰੀ ਗਿਰ ਤਾਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾੜ ਖੜਗ ਕਾਲ ਪੈ ਕੋਪਿਓ ਮੋਏ ਬਤਾਓ ਜੋ ਤੁਹੇ ਰਾਖੇ ਪੀਤ ਪੀਤਾਂਬਰ ਤੇਰ ਪਵਨ ਧਣੀ ਥੰਭ ਮਾਏ ਹਰ ਭਾਖੇ ਹਰਨਾਕਸ ਜਨ ਨਖੇ ਬਿਦਾਰਿਓ

ਜੋ ਗੁਰ ਦੇਉ ਤਾਂ ਅਕਥ ਕਹਾਣੀ, ਜੋ ਗੁਰ ਦੇਉ ਤਾਂ ਅੰਮ੍ਰਿਤ ਦੇਹੇ, ਜੋ ਗੁਰ ਦੇਉ ਨਾਮ ਜਪ ਲੇਹ, ਜੋ ਗੁਰ ਦੇਉ ਪਵਨ ਤ੍ਰੈ ਸੂਜੇ, ਜੋ ਗੁਰ ਦੇਉ ਊਜ ਪਦ ਬੂਜੇ, ਜੋ ਗੁਰ ਦੇਉ ਤਾਂ ਸੀਸ ਆਕਾਸ, ਜੋ ਗੁਰ ਦੇਉ ਸਦਾ ਸਾਬਾਸ, ਜੋ ਗੁਰ ਦੇਉ ਸਦਾ ਬੈਰਾਗੀ, ਜੋ ਗੁਰ ਦੇਉ ਪਰ ਨਿੰਦਾ ਤਿਆਗੀ, ਜੋ ਗੁਰ ਦੇਉ ਪੁਰਾ ਪਲਾ ਏਕ, ਜੋ ਗੁਰ ਦੇਉ ਲਲਾਟੇ ਲੇਕ, ਜੋ ਗੁਰ ਦੇਉ ਕੰਧ ਨਹੀਂ ਹਿਰੇ, ਜੋ ਗੁਰ ਦੇਉ ਦੇਉਰਾ ਫਿਰੇ, ਜੋ ਗੁਰ ਦੇਉ ਤਾਂ ਸ਼ਾ ਪਰਛਾਈ, ਜੋ ਗੁਰ ਦੇਉ ਸੇਜ ਨਿਕਸਾਈ, ਜੋ ਗੁਰ ਦੇਉ ਤਾਂ ਅੜਸਟ ਨਾਇਆ, ਜੋ ਗੁਰ ਦੇਉ ਤਨ ਚੱਕਰ ਲਗਾਇਆ, ਜੋ ਗੁਰ ਦੇਉ ਤਾਂ ਦਵਾਦ ਸੇਵਾ, ਜੋ ਗੁਰ ਦੇਉ ਸਭੇ ਵਿਖਮੇਵਾ, ਜੋ ਗੁਰ ਦੇਉ ਤਾਂ ਸੰਸਾਰ ਟੂਟੇ, ਜੋ ਗੁਰ ਦੇਉ ਤਾਂ ਜਮ ਤੇ ਛੂਟੇ, ਜੋ ਗੁਰ ਦੇਉ ਤਾਂ ਪੌਜਲ ਤਰੇ, ਜੋ ਗੁਰ ਦੇਉ ਤਾਂ ਜਨਮ ਨ ਮਰੇ, ਜੋ ਗੁਰ ਦੇਉ ਅੱਠ ਦਸ ਵਿਵਹਾਰ, ਜੋ ਗੁਰ ਦੇਉ ਅਠਾਰੇ ਭਾਰ, ਬਿਨ ਗੁਰ ਦੇਉ ਅਵਰ ਨਹੀਂ ਜਾਈ, ਨਾਮ ਦੇਉ ਗੁਰ ਕੀ ਸਰਣਾਈ, ਭੈਰੋ ਬਾਣੀ ਰਵਿਦਾਸ ਜੀਓ ਕੀ, ਕਾਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦੀਸੇ ਸੋ ਹੋਏ ਬਿਨਾਸਾ, ਵਰਨ

ਜਿਨ ਆਕਾਸ ਕੁਲੇ ਸਿਰਕੀਨੀ ਕੌਸੇ ਸੁਪਤ ਪਿਆਲਾ ਚਮਰ ਪੋਸਕਾ ਮੰਦਰ ਤੇਰਾ ਏਵਦ ਬਣੇ ਗੋਪਾਲਾ ਛਪਨ ਕੋੜ ਕਾ ਪੇਹਨ ਤੇਰਾ ਸੋਲੇ ਸਹਿਸ ਇਜਾਰਾ ਪਾਰ ਅਠਾਰੇ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮੈਂ ਜਿਦ ਮਨ ਮਹੋਲਾਨੇ

ਬਿਨ ਬੂਝੇ ਸਭ ਖੜੀ ਸੰਬੰਧ ਜੇਤੇ ਜੀ ਲਿਖੀ ਸਰਕਾਰ ਕਰਨੀ ਉੱਪਰ ਹੋਵ ਸਾਰ ਹੁਕਮ ਕਰੇ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਬਸੰਤ ਮਹੱਲਾ ਤੀਜਾ ਤੀਜਾ ਬਸਤਰ ਉਤਾਰ ਦਿਗੰਬਰ ਹੋਗ ਜਟਾ ਤਾਰ ਕਿਆ ਕਮਾਵੇ ਜੋਗ ਮਨ

ਹੁਕਮੇ ਬੂਝੇ ਤਾਂ ਸਾਚਾ ਪਾਏ, ਜੇ ਜਿਉ ਅੰਤਰ ਮੈਲਾ ਹੋਏ, ਤੀਰਥ ਪਵੇ ਦਿਸੰਤਰ ਲੋਏ, ਨਾਨਕ ਮਿਲੀਏ ਸਤਿਗੁਰ ਸੰਗ, ਤਉ ਪਵਜਲ ਕੇ ਤੂੜ ਸੰਬੰਧ, ਬਸੰਤ ਮਹੱਲਾ ਪਹਿਲਾ, ਸਗਲ ਪਵਨ ਤੇਰੀ ਮਾਇਆ ਮੋਹ, ਮੈਂ ਅਵਰ ਨ ਦਿਸੇ।

ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬ ਪਾਲ ਅਰਹਾਉ। ਬਿਨ ਸਾਧਨ ਪਾਏਗੇ ਹਰ ਕਾ ਸੰਗ, ਬਿਨ ਗੁਰਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ, ਗੁਰ ਸ਼ਬਦ ਸਲਾਹੇ ਸਾਚ ਸੋਏ, ਜਾ ਕੋ ਤੂੰ ਰੱਖੇ ਰੱਖਣਹਾਰ, ਸਤਿਗੁਰੂ ਮਿਲਾਵੇ ਕਰੇ ਸਾਰ, ਵਿਖੋਮੇ ਮਮਤਾ ਪਰਹਰਾਏ, ਸਭ ਦੁਖ ਬਿਨਾਸੇ ਰਾਮ ਰਾਏ, ਊਤਮ ਗਤ ਮਿਤ ਹਰ ਗੁਣ ਸਰੀਰ, ਗੁਰਨ ਪਲਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾ ਦੂਜਾ ਪਾਓ, ਜਨ ਨਾਨਕ ਹਰ ਗੁਰ ਗੁਰ ਮਿਲਾਓ, ਸੰਤ ਮਹੱਲਾ ਪਹਿਲਾ, ਮੇਰੀ ਸਖੀ ਸਹੇਲੀ ਸੁਣੋ ਪਾਏ, ਮੇਰਾ ਪੇਰੀ ਸਾਲੂ ਸੰਗ ਸਾਏ, ਉਹ ਅਲੱਖ ਨ ਲਖੀਏ ਕਹੋ ਕਾਏ, ਉਰ ਸੰਗ ਦਿਖਾਇਓ ਰਾਮ ਰਾਏ, ਮਿਲ ਸਖੀ ਸਹੇਲੀ ਹਰ ਗੁਣ ਬਣੇ, ਹਰ ਪ੍ਰਸੰਗ ਖਿਲੇ ਵਰ ਕਾ ਮਨ, ਗੁਰਮੁਖ ਖੋਜਤ ਮਨ ਮਨੇ ਅਰਹਾਉ, ਮਨਮੁਖੀ

ਬਿਨ ਗੁਰ ਸੰਤ ਨਾ ਸੰਗ ਦੇ, ਬਿਨ ਗੁਰ ਅੰਧਲੇ ਤੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ, ਗੁਰਮਨ ਮਾਰਿਓ ਕਰ ਸੰਜੋਗ, ਐਨ ਸਰਾਵੇ ਭਗਤ ਜੋਗ।

ਰਾਜ ਗੁਰਮਤ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁਲ ਤੋਲ ਰਖਾਓ ਗੁਰ ਚਰਨ ਸਰੇ ਵੇ ਗੁਰ ਸਿਖ ਤੋਰ ਗੁਰ ਸੇਵ ਤੈ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨਾ ਭਾਈ।

ਭਾਗ ਗੁਰਮੇਲ ਮਿਲਾਵੇ ਕਰੇ ਦਾਤ ਗੁਰਸੁਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਉ ਨਾਨਕ ਪਾਵੇ ਵਿਰਲੇ ਕੇ ਬਸੰਤ ਮਹੱਲਾ ਤੀਜਾ ਇਕ ਤੁਕਾ ਸਾਹਿਬ ਪਾਵੇ ਸੇਵਕ ਸੇਵਾ ਕਰੇ ਜੀਵਿਤ ਮਰੇ

ਬਸੰਤ ਹੰਡੋਲ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕਰਤ ਤੁਲਸੀ ਮਾਲਾ ਆਰਾਮ ਨਾਮ ਜਾ ਬੇੜਾ ਬੰਦ ਹੋ ਦਇਆ ਕਰੋ ਦਇਆ।

ਕਰ ਹਰ ਹਟ ਮਾਲ ਟਿੰਡ ਪਰੋਵਹੁ ਤਿਲ ਪੀਤਰ ਮਨ ਜੋਵਹੁ ਅਮਰ ਸਿੰਚੋ ਪਰੋ ਕਿਆਰੇ ਤਉ ਮਾਲੀ ਕੇ ਹੋਵਹੁ ਕਾਮ ਕ੍ਰੋਧ ਕਰੋ ਬਸੋਲੇ ਗੋਡੋ ਧਰਤੀ ਪਾਈ ਜਿਉ ਗੋਡੋ ਤਿਉ ਤੁਮ ਸੁਖ ਪਾਵੋ ਕਿਰਤਨਾ ਮੇਟਿਆ ਜਾਈ ਬਗਲੇ ਤੇ ਫੁਨ ਹੰਸਲਾ ਹੋਵੇ।

ਕੰਤ ਪਿਆਰੀ, ਜੇ ਤੂੰ ਪੜਿਆ ਪੰਡਿਤ ਬੀਨਾ, ਦੋਇ ਅੱਖਰ ਦੋਇ ਨਾਵਾ, ਪਰਮਤ ਨਾਨਕ ਏਕ ਲੰਘਾਏ, ਜੇ ਕਰ ਸੱਚ ਸਮਾਵਾ, ਬਸੰਤ ਹਿੰਡੋਲ ਮੁਹੱਲਾ ਪਹਿਲਾ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ, ਦੋਇ ਮਾਈ ਦੋਇ ਬਾਪਾ ਪੜੀਏ, ਪੰਡਿਤ ਕਰੋ ਵਿਚਾਰੋ, ਸਵਾਮੀ ਪੰਡਤਾ ਤੁਮ ਦੇਹੋ ਮਤੀ, ਕਿਨ ਵਿਦ ਪਾਵੋ ਪ੍ਰਾਣ ਪਤੀ, ਰਹਾਓ ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ, ਚੰਦ ਸੂਰਜ ਦੋਇ ਕਰਹੀ ਪੀਤਰ, ਐਸਾ ਗਿਆਨ ਨਾ ਪਾਇਆ, ਰਾਮ ਰਵੰਤਾ ਜਾਣੀਏ, ਇਕ ਮਾਈ ਭੋਗ ਕਰੇ, ਤਾ ਕੇ ਲਖਣ ਜਾਣੀਏ, ਖਿਮਾ ਤਨ ਸੰਗ੍ਰੇਹ, ਕਹਿਆ ਸੁਣੇ ਨਾ ਖਾਇਆ ਮਨ ਹੈ, ਤਿਨਾ ਹੀ ਸੇਤੀ ਵਾਸਾ, ਪਰਣਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ, ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਚਾ ਸਾਉ ਗੁਰੂ ਸੁਖ ਦਾਤਾ।

ਜੀਉ ਪਾਵੇ। ਸਦਾ ਸੁਭ ਸਰੀਰ ਪਾਣੇ ਚਿਤ ਲਾਵੇ, ਆਪਣਾ ਪ੍ਰਸੇਵੇ ਸਹਿਜ ਸੁਪਾਏ। ਨਾਨਕ ਨਾਮ ਸੇ ਮਨ ਆਏ, ਬਸੰਤ ਮਹੱਲਾ ਤੀਜਾ। ਮਾਇਆ ਮੋਹ ਸ਼ਬਦ ਜਲਾਏ, ਮਨ ਤਨ ਹਰਿਆ ਸਤਿਗੁਰ ਪਾਏ। ਸਫਲਿਓ ਬਿਰਖ ਹਰ ਕੇ ਦੁਆਰ, ਸਾਚੀ ਬਾਣੀ ਨਾਮ ਪਿਆਰ। ਇਹ ਮਨ ਹਰਿਆ ਸਹਿਜ ਸੁਪਾਏ, ਸਚ ਫਲ ਲਾਗ।

ਗੁਰਮੁਖ ਬਿਗਸੇ ਸਹਿਜ ਸੁਪਾਏ, ਅਨ ਦਿਨ ਕੀਰਤਨ ਕਰੇ ਦਿਨ ਰਾਤ, ਤਦ ਗੁਰ ਗਵਾਈ ਵਿੱਚੋਂ ਜੂਠ ਭਰਾਂਤ, ਪਰਪੰਚ ਵੇਖ ਰਿਹਾ ਵਿਸਮਾਦ, ਗੁਰਮੁਖ ਪਾਏਗੀ ਨਾਮ ਪ੍ਰਸਾਦ, ਆਪੇ ਕਰਤਾ ਸਭ ਰਸ ਭੋਗ, ਜੋਗਿਸ਼ ਕਰੇ ਸੋਈ ਪਰ ਹੋਗ, ਵੱਡਾ ਦਾਤਾ ਤਿਲ ਨਾ ਤਮਾਏ, ਨਾਨਕ ਮਿਲੀਏ ਸ਼ਬਦ ਕਮਾਏ।

ਸ਼ਬਦ ਜਗ ਮਾਏ ਸੁਮਾਣੀ ਚੋ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੇ ਸ਼ਬਦ ਰਹੇ ਲਿਵਲਾਏ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਨ ਦੇਖ ਹਜੂਰ ਸੰਤ ਜਨਾ ਕੀ ਪਾਗ ਪੰਕਜ ਧੂਰ ਏਕੋ ਕਰਤਾ ਅਵਰ ਨਾ ਕੋਏ ਗੁਰ ਸ਼ਬਦੀ ਮੇਲਾਵਾ ਹੋਏ ਜਿਨ ਸਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਿਜੇ ਨਾਮ ਸੁਮਾਇਆ ਬਸੰਤ ਮਹੱਲਾ।

ਪਰ ਬਿਨ ਨਾਮੇ ਮੁਗਤ ਕਿਨੇ ਨਾ ਪਾਈ, ਪੂਰੇ ਗੁਰ ਤੇ ਨਾਮ ਪੱਲੇ ਪਾਈ, ਸੋ ਬੂਝੇ ਜਿਸ ਆਪ ਬੁਝਾਏ, ਸਤਿਗੁਰ ਸੇਵਾ ਨਾਮ ਦਿਰੜਾਏ, ਜਿਨ ਇੱਕ ਜਾਤਾ

ਬਹੁ ਪੇਖ ਕਰੇ ਮਨ ਸਾਂਤ ਨ ਹੋਏ, ਬਹੁ ਅਵਮਾਨ ਆਪਣੀ ਪਦ ਖੋਏ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਕਰਮ ਆੜਿਆ, ਘਰ ਮੈਂ ਵਸਤ ਅਗਮ ਅਪਾਰਾ। ਗੁਰਮਤ ਖੋਜੇ ਸ਼ਬਦ ਵਿਚਾਰਾ, ਨਾਮ ਨਾਮਨਿਦ ਪਾਈ ਕਰ ਹੀ ਮਾਹੇ, ਸਦਾ ਰੰਗ ਰਾਤੇ ਸੱਚ ਸਮਾਹੇ। ਆਪ ਕਰੇ

ਅਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਬ ਹੋ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਵਮਾਨ ਸਹਿਜ ਪਾਏ ਪਾਇਆ ਹਰ ਨਾਮ ਊਤਮ ਊਚਾ ਸ਼ਬਦ ਕਾਮ ਨਾਨਕ ਵਖਾਣੇ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਸਤ ਮੌਲੀ ਚੜਿਆ ਬਸੰਤ ਇਹੋ ਮਨ ਮੋਲਿਆ ਸਤਿਗੁਰੂ ਸੰਗ ਤੁਮ ਸਾਜ ਧਿਆਵੋ ਮੂਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਅਰਹਾਉ ਏਤ ਮਨ ਮੌਲਿਆ ਪਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਤਬ ਆਖ ਵਖਾਣੇ ਹੁਕਮੇ ਬੂਝੇ ਤਾਂ

ਸਤਿਗੁਰ ਪੇਟੇ ਮਤ ਬੁੱਧ ਹੋਏ, ਹਰ ਜੂ ਆਪੇ ਲਹੂ ਮਿਲਾਏ। ਗੁਰ ਕੇ ਸ਼ਬਦ ਸਚ ਨਾਮ ਸਮਾਏ, ਰਹਾਉ ਮਨ ਬਸੰਤ ਹਰੇ ਸਭ ਲੋਏ। ਫਲੇ ਫੁਲੀਏ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ। ਰਾਮ ਨਾਮ ਰਾਖੇ ਉਰ ਥਾਰੇ, ਮਨ ਬਸੰਤ ਤਨ ਮਨ ਹਰਿਆ ਹੋਏ। ਨਾਨਕ ਇਉ ਤਨ ਬਿਰਖ, ਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ। ਪੂਰੇ ਭਾਗ ਹਰ ਭਗਤ ਕਰਾਏ, ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਇਉ ਮਨ ਜਲਿਆ ਦੂਜੇ ਦੋਏ, ਅਰਹਾਉ ਇਉ ਮਨ ਤੰਦੇ ਬੰਦਾ ਕਰਮ ਕਮਾਏ। ਮਾਇਆ ਮੂਠਾ ਸਦਾ ਬਿਰ ਲਾਏ, ਇਉ ਮਨ ਛੂਟੈ ਜਾਂ ਸਤਿਗੁਰ ਪੇਟੈ। ਜਮ ਕਾਲ ਕੀ ਫਿਰ ਆਵੇ ਨਾ ਫਿੱਟ, ਇਉ ਮਨ ਛੂਟਾ ਗੁਰ ਲੀਆ ਛਡਾਏ। ਨਾਨਕ ਮਾਇਆ ਮੋਹ ਸ਼ਬਦ ਜਲਾਏ, ਬਸੰਤ ਮਹੱਲਾ ਤੀਜਾ ਬਸੰਤ ਚੜਿਆ ਹੂਲੀ ਬਨਰਾਏ। ਇਹ ਜੀ ਜੰਤ ਫੂਲੇ ਹਰ ਚਿਤ ਲਾਏ, ਇਨ ਬਿਧ ਇਉ ਮਨ ਹਰਿਆ ਹੋਏ। ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ ਰਹਾਉ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਉ ਜਗ ਹਰਿਆ ਸਤਿਗੁਰ ਪਾਏ। ਫਲ ਫੂਲ ਲਾਗੇ

ਵਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿੱਟੋ ਵਾਰਿਆ ਭਾਈ ਗੁਰ ਸ਼ਬਦ ਵਿੱਟੋ ਬਲ ਜਾਈ ਗੁਰ ਸਲਾਈ ਸਦ ਆਪਣਾ ਪਾਈ ਗੁਰ

ਗੁਰ ਰਾਖੇ ਸੇ ਉਭਰੇ ਭਾਈ, ਹਰਸ ਅੰਮ੍ਰਿਤ ਪੀ ਆਏ। ਵਿੱਚੋਂ ਹੋਮੇ ਦੁੱਖ ਉੱਠ ਗਿਆ ਭਾਈ, ਸੁਖ ਉੱਠਾ ਮਨ ਆਏ। ਤੁਰ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ, ਸਬਦੇ ਲਾਇਨ ਮਿਲਾਏ। ਤੂੜ ਤਿਨਾ ਕੀ ਅਖੁੱਲੀਏ ਭਾਈ, ਸਤ ਸੰਗਤ ਮੇਲ ਮਿਲਾਏ। ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ

ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਤਿਉਂ ਕੜ ਕੜ ਰਮਈਆ ਓਤ ਪੋਤ ਇਹ ਕੋਹਾ ਰਵਿਆ ਸਰਬਥਾਏ ਗੁਰਸਬਦੀ ਮਿਲੀ ਗਏ ਮੇਰੀ ਮਾਏ ਰਹਾਓ ਕੜ ਕੜ ਅੰਤਰ

ਪੰਚ ਚੋਰ ਮਿਲ ਲਾਗੇ ਨਗਰੀਆ ਰਾਮ ਨਾਮ ਤਨ ਹਿਰਿਆ ਗੁਰਮਤ ਖੋਜ ਪਰੇ ਤਾ ਪਕਰੇ ਤਨ ਸਾਬਤ ਰਸ ਉਭਰਿਆ ਪਾਖੰਡ ਪਰਮ ਉਪਾਪ ਕਰ ਥਾਕੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਦ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸਾਂਤ ਹੋਵੇ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਡੋਲ ਤੋਂ ਵੜ ਪੁਰਖ ਵੜ ਅਗਮ ਗੁਸਾਈ

ਪ੍ਰਚਾਵੇ ਤਾਂ ਪੂਰੇ ਮਾਨਸ ਤਿੰਨ ਛੇ ਸੇ ਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਰਛੇ ਹਮ ਢੀਂਡੇ ਢੀਮ ਬਹੁਤ ਅਧ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਨ ਨਾਨਕ ਗੁਰ ਪਾਇਆ ਘਰ ਤੂਠੇ ਹਮ ਕੀਏ ਪਤਤ ਪਵੀਸ਼ੇ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇਕਨ ਮਨੁਮਾ ਰਹਿ ਨਾ ਸਕੇ ਨਿਤ ਹਰ ਹਰ ਨਾਮ ਰਸ ਗੀਦੇ ਜੋ ਬਾਰਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗ ਗੁਰ ਸਤਿਗੁਰ ਪਾਇਆ ਵਿਚ ਕਾਇਆ ਨਗਰ ਹਰ ਸੀਧੇ ਰਖਾਓ ਜਨ ਕੇ ਸਾਸ ਸਾਸ ਹੈ ਜੇਤੇ ਹਰ ਬਿਰੇ ਪ੍ਰਭੂ ਹਰ ਬੀਦੇ ਜਿਉ ਜਲ ਕਮਲ ਪ੍ਰੀਤ ਅਧ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹੋਮੇ ਮਲ ਨਿਗਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਅਪਨੀਦੇ ਹਰ ਪਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਪਰਮ ਬੋਧ ਧਾਵੇ ਤਿਲ ਕਰਨੀ ਵਾਸਾ ਪਾਈਏ ਗੁਰ ਅੰਗ ਸ਼ਬਦ ਦਾਰੂ ਸਿਰ ਤਾਰਿਓ ਘਰ ਮੰਦਰ ਆਣ ਵਸਾਈਏ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ ਹਉਮੈ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਧ ਲਗਾਈਏ ਰਖਾਓ ਘਰ ਰਤਨ ਲਾਲ ਬਹੁ ਮਾਣਕ ਲਾਦੇ ਮਨ ਭਰਮਿਆ ਲੈ ਨਾ ਸਕਾਈਏ ਜਿਉ ਓਡਾ ਕੂਪ ਗੁਜ ਖਿਨ ਕਾਢੇ ਤਿਉ ਸਤਿਗੁਰ ਵਤਸ ਲਹਾਈਏ ਜਿਨ ਐਸਾ ਸਤਿਗੁਰ ਸਾਧ ਨ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਏ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਏਗੇ ਮਧ ਸੂਦਨ

ਆਮਣ ਜਾਣ ਪਇਆ ਦੁਖ ਬਿਗਿਆ ਦੇ ਮਨਮੁਖ ਸੁਨੀ ਸੁਨ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਾਂ ਪਕਰੇ ਕਾਲ ਸੁਲੁਨ ਗੋਬਿੰਦ ਜੀਓ ਬਿਖੋ ਮੇ ਮਮਤਾ ਮੁਨ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਾਰਸ ਪੁੰਜ ਰਹਾਓ ਸਤ ਸੰਗਤ ਸਾਧ ਦਇਆ ਕਰ ਮਿਲੋ ਸਰਨਾਗਤ ਸਾਧੂ ਪੰਜ ਹਮ ਡੁੱਬਦੇ ਪਾਥਰ ਕਾਢ ਲਿਹੋ ਪ੍ਰਭ ਤੁਮ ਦੀਨ ਦਇਆਲ ਦੁਖ ਪੰਜ ਹਰ ਉਸਤ ਧਾਰੋ ਰਿਤ ਅੰਤਰ ਸਵਾਮੀ ਸਤ ਸੰਗਤ ਮਿਲ ਬੁੱਧ ਲਾਂਜ ਹਰ ਨਾਮੇ ਹਮ ਪ੍ਰੀਤ ਲਗਾਨੀ ਹਮ ਹਰ ਵਿਟੋ ਕੁਮ ਵੰਜ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲੰਜ ਜਨ ਨਾਨਕ ਮਨ ਤਨ ਅੰਧ ਪਇਆ ਹੈ ਗੁਰ ਮੰਤਰ ਦਿਓ ਹਰ ਪੰਜ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੇਵ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ

ਸਦ ਬਸੰਤ ਗੁਰ ਮਿਲੇ ਦੇਵ, ਬਿਰਖ ਜਮੇ ਹੋਏ ਪਾਰ ਜਾਤ, ਫੂਲ ਲੱਗੇ ਫਰਤਨ ਭਾਂਤ, ਤ੍ਰਿਪਤ ਅਗਾਨੇ ਹਰ ਗੁਣੇ ਗਾਏ, ਜਨ ਨਾਨਕ ਹਰ ਹਰ ਹਰ ਧਿਆਏ, ਬਸੰਤ ਮਹੱਲਾ ਪੰਜਵਾਂ, ਹਟਵਾਣੀ ਤਨ ਮਾਲ ਹਾਟ ਕੀਤ, ਜੂਆਰੀ ਜੂਵੇ ਮਾਏ ਚੀਤ, ਅਮਲੀ ਜੀਵੇ ਅਮਲ ਖਾਏ, ਤਿਉ ਹਰ ਜਨ ਜੀਵੇ ਹਰ ਧਿਆਏ, ਆਪਣੇ ਰੰਗ ਸਭ ਕੋ ਰਚੇ, ਜਿਤ ਪ੍ਰਭਲਾਇਆ ਤਿਤ ਤਿਤ ਲੱਗੇ, ਅਰਹਾਉ ਮੇਘ ਸਮੇਂ ਮੋਰ ਨਿਰਤਕਾਰ, ਚੰਦ ਦੇਖ ਬਿਗਸੇ ਕੌਲਾਰ, ਮਾਤਾ ਬਾਰਕ ਦੇਖ ਆਨੰਦ, ਤਿਉ ਹਰ ਜਨ ਜੀਵੇ ਜਪ ਗੋਬਿੰਦ, ਸਿੰਘ ਰੁਚੇ ਸਦ ਭੋਜਨ ਮਾਸ, ਰਣ ਦੇਖ ਸੂਰੇ ਚਿਤ ਉਲਾਸ,

ਨਾਨਕ ਦਾਸ ਤੇ ਜਨ ਕੁਰਬਾਨ। ਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੋਂ ਪਿੰਡ ਦੀਨ। ਮੁਗਧ ਸੁੰਦਰ ਧਾਰ ਜੋਧ ਕੀਨ, ਸਭ ਜਾਜਕ

ਜਾ ਕੀ ਗਤ ਮਿਤ ਕਹੀ ਨਾ ਜਾਏ, ਕਾਢ ਕਾਟ ਕਾਢ ਕਾਟ ਰਿਆ ਸਮਾਏ, ਜਾ ਕੇ ਭਗਤ ਆਨੰਦ ਮੈ, ਜਾ ਕੇ ਭਗਤ ਕੋ ਨਾ ਹੀ ਖੈ, ਜਾ ਕੇ

ਪੰਜਵਾਂ ਮਿਲ ਪਾਣੀ ਜਿਉਂ ਹਰੇ ਬੂਟ ਸਾਧ ਸੰਗਤ ਤਿਉਂ ਹੋਮੇ ਛੂਟ ਜੈਸੀ ਦਾਸੇ ਤੀਰ ਮੀਰ ਤੈਸੇ ਉਧਾਰਨ ਗੁਰੇ ਪੀਰ ਤੁਮ ਦਾਤੇ ਪ੍ਰਭ ਦੇਨਹਾਰ ਨਿਮਖ ਨਿਮਖ ਇਸ ਨਮਸਕਾਰ ਅਰਹਾਉ ਜਿਸੇ ਪ੍ਰਾਪਤ ਸਾਧ ਸੰਗ ਹੇ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਪਏ ਮੁਕਤ ਭਗਤ ਆਰਾਧੇ ਜੋਗ ਜੁਗਤ ਨੇਤਰ ਸੰਤੋਖੇ ਦਰਸ ਤੇਖ ਰਸਨਾ ਗਾਏ ਗੁਣ ਅਨੇਕ ਤਿਸਨਾ ਬੂਝ

ਆਗਮ ਆਗਮ ਉਚੇ ਤੇ ਊਚ ਹਾਮ ਥੋਰੇ ਤੋਂ ਬਹੁਤ ਮੂਚ ਜਿੰਤੂ ਧਿਆਇਆ ਸੇ ਗਣੀ ਜਿੰਤੂ ਪਾਇਆ ਸੇ ਧਨੀ ਜਿੰਤੂ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ ਬਸੰਤ ਮਹੱਲਾ ਪੰਜਵਾਂ ਤੇ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਲ ਜਿਨ ਜੀਓ ਦੀਆ ਤਿਸਕਾ ਚਾਕਰ ਹੋਵੇ ਫਿਰ ਡਾਨ ਨਾ ਲਾਗੇ ਤਿਸਕੀ ਕਰ ਪੋਤਦਾਰੀ ਫਿਰ ਦੁੱਖ ਨਾ ਲਾਗੇ ਇਹ ਵਡਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਇਹੋ ਪਦ ਨਿਰਬਾਣੀ ਰਹਾਓ ਦੂਜੀ ਸੇਵਾ ਜੀਵਨ ਬਿਰਥਾ ਕਛੂ ਨਾ ਹੋਏਗੇ ਪੂਰਨ।

ਗਿਆਨ ਤੇਰਿਆਂ ਸੰਤ ਜਿਨ੍ਹਾਂ ਕੀ ਬਾਛੋ ਤੂਰ। ਜਪ ਨਾਨਕ ਸਵਾਮੀ ਸਦ ਹਜੂਰ, ਬਸੰਤ ਮਹੱਲਾ ਪੰਜਵਾਂ, ਸੱਚ ਪਰਮੇਸ਼ਰ ਨਿਤ ਨਵਾਂ, ਗੁਰ ਕਿਰਪਾ ਤੇ ਨਿਤ ਚਵਾ, ਪ੍ਰਭ ਰਖਵਾਲੇ ਮਾਈ ਬਾਪ, ਜਾ ਕੇ ਸਿਮਰਨ ਨਹੀਂ ਸੰਤਾਪ, ਖਸਮ ਧਿਆਈ

ਦੁਰਟ ਦੂਤ ਸਾ ਪ੍ਰਮ ਸਕੇ ਬਿਨ ਗੁਰ ਸਾਚੇ ਨਹੀਂ ਜਾਏ ਤੁਗ ਦੇਦ ਸੰਤਰ ਰਹੇ ਤਾਏ ਕਿਰਤ ਉਹਨਾਂ ਕਾ ਮਿਟਸਨਾਹੇ ਕੋਈ ਆਪਣਾ ਬੀਜਿਆ ਆਪ ਖਾਹੇ ਜਨ ਕਾ ਰਖਵਾਲਾ ਆਪ ਸੋਏ ਜਨ ਕੋ ਪਹੁੰਚ ਨਾ ਸਕਸ ਕੋਏ ਪ੍ਰਭ ਦਾਸ ਰੱਖੇ ਕਰ ਜਤਨ ਆਪ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀਵੇ ਹਰ ਚਰਨ ਤੇ ਆਏ ਬਸੰਤ ਮਹੱਲਾ ਪੰਜਵਾਂ।

ਨਾਮ ਸਾਰੁੱਤ ਸੁਭਾਵੀ ਜਿਤ ਹਰ ਚਿਤ ਆਵੇ ਬਿਨ ਸਤਿਗੁਰ ਦੀਸੇ ਬਿਨ ਲਾਂਤੀ ਸਾਗਤ ਫਿਰ ਫਿਰ ਆਵੇ ਜਾਵੇ ਰਗਾਓ ਸੇ ਤਨਵੰਤ ਜਿਨ ਹਰ ਪ੍ਰਵਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਪੈ ਬਿਨ ਸੇ ਨਿਰਪੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਤਿਆਇਆ ਸਾਧ ਸੰਗਤ ਪ੍ਰਭ ਕੀਓ ਲਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਥਲ ਮਹੀਲ ਰਵ ਰਿਆ ਗੁਰ ਮਿਲ ਨਾਨਕ ਹਰ ਹਰ ਕਹਿਆ ਅਰਿਟ ਸਿੱਧ

ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਕਾਰ ਪਹਿਲਾ ਇਕ ਤੁਕੇ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ।

ਆਪਣਾ ਦਾਸ ਆਪ ਸੰਭਾਲਿਆ, ਸੇ ਸੁਹਾ ਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਧਨੀ, ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੂਜਾਰਿਆ। ਬਸੰਤ ਮਹੱਲਾ ਪੰਜਵਾਂ, ਕਿਲ ਬਿਨਸੇ ਗਾਏ ਗੁਣਾ, ਅਣ ਦਿਨ ਉਬਜੀ ਸਹਿਜ ਧੁਨਾ, ਮਨ

ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਘਰ ਥਾਪ ਸਾਂਤ ਸਹਿਜ ਗ੍ਰਹਿਸਥ ਬਸੰਤ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ

ਕਰਮ ਧਰਮ ਮੇਰਾ ਕਛ ਨਾ ਵਿਚਾਰਿਓ, ਬਾਂ ਪਕਰ ਭਵਜਲ ਨਿਸਤਾਰਿਓ, ਪ੍ਰਕਾਟ ਮੈਲ ਨਿਰਮਲ ਕਰੇ, ਗੁਰਪੂਰੇ ਕੀ ਸਰਣੀ ਪਰੇ, ਆਪ ਕਰੇ ਆਪ ਕਰਨੇ ਹਾਰੇ, ਕਰ ਕਿਰਪਾ ਨਾਨਕ ਉਧਾਰੇ। ਬਸੰਤ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਖ ਫੂਲ ਫੂਲ ਫੂਲੇ, ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ, ਤੋਂ ਮਿਲੋ ਪ੍ਰਸ ਪਾਗੇ, ਹਰ ਚੇਤ ਮਨ ਮੇਰੇ, ਅਰਹਾਉ ਸਗਨ ਬਾਸ ਕੂਲੇ, ਇਕ ਰਹਿ ਸੂਕ ਕਠੂਲੇ, ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ, ਅਬ ਕਰੂ ਆਇਓ ਰੇ, ਇਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ,

ਕੋਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਨ ਵਿਦ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਗਾਓ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ ਹਰ ਆਪੇ ਖੇਲੇ ਆਪੇ ਦੇਖੇ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਕਰ ਆਇਆ ਬਸੰਤ ਮਹੱਲਾ ਪੰਜਵਾਂ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣ ਹੈ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਦੇ ਪਛਾ

ਬਹੁਤੇ ਹੋਵੇ। ਇਹ ਵਿਚਾਰੀ ਹਰਜਨੀ ਨਾ ਪ੍ਰਭੂ ਕੇ ਜੋ ਰੰਗ ਰਾਤੇ, ਕਲ ਮੈਂ ਸੁਹੀਏ ਸੇ ਗਨੀ, ਆਵਰ ਉਪਾਓ ਨਾ ਕੋ ਸੂਝੈ, ਨਾਨਕ ਤਰੀਗੇ ਗੁਰਬਚਨੀ। ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮੁਹੱਲਾ ਨਾਵਾ, ਸਾਧੂ ਇਹ ਤਨ ਮਿਥਿਆ ਜਾਨੋ, ਯਾ ਪੀਤਰ ਜੋ ਰਾਮ ਬਸਤ ਹੈ, ਸਾਚੋ ਤਾਇ ਪਛਾਨੋ ਰਖਾਓ। ਇਹੋ ਜਗ ਹੈ ਸੰਪਤ ਸੁਪਨੇ ਕੀ, ਦੇਖ ਕਹਾਂ ਐਡਾਨੋ।

ਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨਾ ਸਕੈ ਗਈ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁੱਕਾ ਰਤਨ ਨਾਮ ਜਪਾਇਆ। ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ ਨਿਜ ਸੁਖ ਮਾਏ ਸਮਾਇਆ। ਜਾ ਕੋ ਹੋਤ ਦਿਆਲ ਕਿਰਪਾ ਨਿਧ

ਬਰਖਸ ਬਾਣੀ ਬੁੱਧ ਬਦਾ ਹੇਰ ਮਾਤਰ ਬੂੰਦ ਤੇ ਤਾਰ ਚੱਕ ਫੇਰ ਸਰਬ ਜੋਤ ਨਾਮੇ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰੋ ਪਗ ਲਾਗੋ ਤੋਰ ਨਾਮ ਰਤੋ ਚਾਹੋ ਤੁਝ ਓਰ ਨਾਮ ਦੁਰਾਏ ਚੱਲੇ ਸੋ ਚੋਰ ਪਦ ਖੋਈ ਬਿਖ

ਇੱਕ ਨਿਰਾਲਮ ਅਕਥ ਕਹਾਣੀ, ਇੱਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ, ਇੱਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ, ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੇ ਅਲਖ ਅਪਾਰ।

ਤੇ ਸੁਗਧ ਗੀਤੇ ਗੁਰ ਸ਼ਬਦ ਅਤੀਤਾ ਨਾਨਕ ਰਾਮ ਰਵੇਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆਂ ਮਤ ਪਸਮ ਅੰਧੂਲੇ ਗਰਭ ਜਾਹੇ ਇਨ ਬਦਨਾਂਗੇ ਜੋਗ ਨਾਹੇ ਮੂੜੇ ਕਾਇਬ ਸਾਰਿਓ ਤੇ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਖਾਓ।

ਮਿਲੇ ਪਰਮ ਚੁਕਾਇਆ, ਬੇਮੋਤਾਜ ਬੇਅੰਤ ਅਪਾਰਾ, ਸੱਚ ਭਤੀਜੇ ਕਰਨੇ ਗਾਰਾ, ਨਾਨਕ ਪੂਲੇ ਗੁਰ ਸਮਝਾਵੇ, ਇਕ ਦਿਖਾਵੇ ਸਾਚ ਟਿਕਾਵੇ, ਬਸੰਤ ਮਹੱਲਾ ਪਹਿਲਾ।

ਆਧਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰਸਾਗਰ ਗੁਣ ਗਹੀਰ ਤੂੰ ਅਕੁਲ ਨਿਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲ ਮਹੱਲਾ ਪਹਿਲਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਸਤ ਚੌਧੇ ਤੀਨ ਚਾਰ ਕਰ ਮੈਲ ਚਾਰ ਬਹਾਲੀ ਚਾਰੇ ਦੀਵੇ ਚੌਹਦ ਦੀਏ ਏਕਾ ਏਕਾ ਵਾਰੀ ਮਿਹਰਬਾਨ ਮਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਓ ਘਰ ਘਰ ਲਸਕਰ ਪਾਪਕ ਤੇਆ ਧਰਮ ਕਰੇ ਸਿਖਦਾਰੀ ਧਰਤੀ ਦੇਗ ਮਿਲੇ ਇੱਕ ਵੇਰਾ ਭਾਗ ਤੇਰਾ ਭੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਵਾਰੀ ਲਬ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇ ਚੰਗਾ ਭਾਵੇ ਮੰਦਾ ਜੈਸੀ ਨਦਰ ਤੁਮਾਰੀ ਆਦਿ ਪੁਰਖ ਕੋ ਅੱਲੋ ਕਹੀਏ ਸੇਖਾ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਂਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰੇਂਗੇ ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਣ ਪਲ ਥਿਰ ਨਾ ਰਹਾਈ ਅਨਕ ਉਪਾਅ ਜਤਨ ਕਰ ਥਾਕੇ ਬਾਰੰਬਾਰ ਫਰਮਾਈ ਮੇਰੇ ਠਾਕੁਰ ਬਾਲ ਤਿਗਤ ਘਰ ਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਅੱਜ ਰਾਮ ਨਾਮ ਨਿਸ਼ਾਨ ਰਹਾਓ ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇਹ ਗੁਰਮੁਖ ਚਲਤ ਦਿਖਾਇਆ ਬਾਰ ਖੋਜ ਮੋਏ ਸਭ ਸਾਕਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨ ਦਿਆਲ ਪਏ ਹੈ ਜਿਉ ਕ੍ਰਿਸ਼ਨ ਬਿਦਰ ਕਰ ਆਇਆ ਮਿਲਿਓ ਸੁਦਾਮਾ ਭਾਵਨੀ ਧਾਰ ਸਭ ਕੁਛ ਆਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਗਤ ਕਰੇ ਵਕੀਲੀ ਇੱਕ ਰੱਤੀ ਤਿਲ ਨਾ ਕਟਾਈ ਜਨ ਕੀ ਉਸਤਤ ਹੈ ਰਾਮ ਨਾਮਾ ਦਹਿ ਦੇ ਸੋਭਾ ਪਾਈ ਨਿੰਦਕ ਸਾਗਤ ਖਾਵ ਨਾ ਸਕੇ ਤਿਲ ਆਪਣੇ ਕਰ ਲੂਕੀ ਲਾਈ ਜਨ ਕਉ ਜਨ ਮੇਲੇ ਸੋਭਾ ਪਾਵੇ ਗੁਣ ਮੈ ਗੁਣ ਪਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ

ਅਹੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਾ ਪਿਆਰ ਅਜਾਮਲ ਉਧਰਿਆ ਕੈ ਇੱਕ ਬਾਰ ਬਾਲਮੀਕੇ ਹੋਆ ਸਾਧ ਸੰਗ ਤਰੂ ਕੋ ਮਿਲਿਆ ਹਰ ਨਿਸੰਗ ਤੇਰਿਆਂ ਸੰਤਾਂ ਜਾ

ਉਹਰ ਕੀਓ ਮੋਖ ਫਿਬਰ ਸੁਦਾ ਮੈਂ ਦਾਲਦ ਪੰਜ ਰੇ ਮਨ ਤੂ ਪੀ ਪਜ ਗੋਬਿੰਦ ਬਦਕ ਉਦਾਰਿਓ ਖੰ ਪ੍ਰਹਾਰ ਉਪਜਾ ਉਦਰੀ ਅੰਗੁਸ਼ਟ ਤਾਰ ਵਿਦ ਉਦਾਰ।

ਤੂੰ ਉੱਚਾ ਤੂੰ ਬਹੁ ਅਪਾਰ, ਕਰ ਕਿਰਪਾ ਲੜਲੇ ਹੋ ਲਾਏ। ਨਾਨਕ ਦਾਸ ਪ੍ਰਭ ਕੀ ਸਰਣਾਏ, ਬਸੰਤ ਕੀ ਵਾਰ, ਮਹੱਲ ਪੰਜਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕਹਿ, ਹੋ ਹਰਿਆ ਪਾਈ, ਕਰਮ ਲਿਖਣ ਤੇ ਪਾਈਏ ਇਹ ਰੁੱਤ ਸੁਹਾਈ, ਵਾਣ ਤ੍ਰਿਣ ਤਿਰ ਪਵਣ ਮੌਲਿਆ, ਅੰਮ੍ਰਿਤ ਫਲ ਪਾਈ, ਮੇਰ ਸਾਧੂ ਸੁਖ ਉਪਜੈ ਲੱਥੀ ਸਭ ਸ਼ਾਈ, ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਾ ਤਾਈ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਟੋਆ, ਆਪਣੇ ਚਰਨ ਚ ਪਾਇ ਵਿਚ ਦਈਓ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੂਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਕਿਥੋਂ ਉਪਜੇ ਕਹਿ ਰਹੇ ਕਹਿ ਮਾਏ ਸੁਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹੇ ਨ ਧਿਆਏ ਨ ਸੁਣ ਨਿਤ ਸੇ ਭਗਤ ਸੁਹਾਵੇ, ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ, ਸਜ ਪੂਵੇ ਗੁਰ ਉਪਦੇਸਿਆ ਨਾਨਕ ਸੁਣਾਵੇ, ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੌਲੀ ਧਰਤੀ ਮੋਲਿਆ ਆਕਾਸ, ਘੜ ਘੜ ਮੋਲਿਆ ਆਤਮ ਪ੍ਰਗਾਸ, ਰਾਜਾ ਰਾਮ ਮੋਲਿਆ ਅੰਤ ਪਾਏ, ਜੈ ਦੇਖੋ ਤੈ ਰਿਆ ਸਮਾਏ, ਰਹਾਓ ਦੁਤੀਆ ਮੋਲੇ ਚਾਰ ਬੇਦ, ਸਿਮਰਤ ਮੌਲੀ ਸਿਉਂਕ ਤੇਬ, ਸੌਂਕਰ ਮੋਲਿਓ ਜੁਗ ਧਿਆਨ, ਕਬੀਰ ਕੋ ਸਵਾਮੀ ਸਭ ਸਮਾਨ,

ਹਰਨਾਕਸ ਛੇਦਿਓ ਨਖ ਬਿਦਾਰ ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਭੇਵ ਕਹਿ ਕਬੀਰ ਕੋ ਲਖੇ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ ਏਸ ਤਾਨ ਮਨ ਮਧੇ ਮਦਨ ਚੋਰ ਜਿਨ ਗਿਆਨ ਰਤਨ

ਕਾਚ ਬਰਦ ਪਚੀਸਕ ਸੰਗ ਕਾਚ ਨੌ ਬਹੀਆਂ ਦਸ ਗੋਣ ਆਹੇ ਕਸਨ ਬਹੱਤਰ ਲਾਗੀ ਤਾਹੇ ਮੋਹੇ ਐਸੇ ਬੰਜ ਸਿਉ।

ਰਾਜ ਸਹਿਜ ਸਮਾਨੋ ਤਾਂ ਪਰਮ ਭਾਜ ਬਸੰਤ ਹਿੰਡੋਲ ਕਰ ਦੂਜਾ ਇੱਕ ਓ ਅੰਕਾਰ ਸਦ

ਭੁਗ ਪਿਆ ਸੀ। ਦਰਸ਼ਨ ਦੇਖਤ ਹੀ ਮਨ ਮਾਨਿਆ, ਜਲ ਰਸ ਕਾਮਲ ਬੇਗਾਸੀ, ਓਨ ਵ ਕਾਨਹਾਰ ਗਰਜੈ ਬਰਸੈ, ਕੋਕਲ ਮੋਰ ਬੈਰਾਗੈ, ਤਰਵਰ ਬਿਰਖ ਬਿਹੰਗ ਭੋਯੰਗਮ, ਕਾਰ ਪਿਰ ਤਨ ਸੋਹਾਗੈ, ਕੁਚਲ ਕਰੂਪ ਕੁਨਾਰ ਕੁਲਕਨੀ, ਪਿਰਕਾ ਸਹਿਜ ਨਾ ਜਾਣਿਆ, ਹਾਰਸ ਰੰਗ ਰਸਨ ਨਹੀਂ ਤ੍ਰਿਪਤੀ, ਦੁਰਮਤ ਦੁਖ ਸਮਾਨਿਆ, ਆਏ ਨਾ ਜਾਵੇ ਨਾ ਦੁਖ ਪਾਵੇ, ਨਾ ਦੁਖ ਦਰਦ ਸਰੀਰੇ, ਨਾਨਕ ਪ੍ਰਭਤੇ ਸਹਿਜ ਸੁਹੇਲੀ, ਪ੍ਰਭ ਦੇਖਤ ਹੀ ਮਨ ਤੀਰੇ, ਸਾਰਗ ਮਹੱਲਾ ਪਹਿਲਾ, ਦੂਰ ਨਾਹੀ ਮੇਰੋ ਪ੍ਰਾ ਪਿਆਰਾ, ਸਤਿਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਅਧਾਰਾ, ਹਰਹਾਉ ਇਨ ਬਿਧ ਹਰ ਮਿਲੀ ਗਏ ਵਰ ਕਾਮਨ, ਤਨ ਸੁਹਾਗ ਪਿਆਰੀ, ਜਾਦ ਬਰਨ ਕੋਲ ਸਹਿਸਾ ਚੂਕਾ, ਗੁਰਮਤ ਸ਼ਬਦ ਵਿਚਾਰੀ, ਜਿਸ ਮਨ ਮਾਨੈ

ਸਤ ਸੰਗਤ ਪਗ ਨਹਾਏ ਤੂਰ, ਦੁਰਮਤ ਵਿਕਾਰ ਮਲੀਨ ਮਤ ਹੋਸ਼ੀ, ਹਿਰਦਾ ਕਸੁੱਧ ਲਾਗਾ ਮੋਹ ਕੂਰ। ਬਿਨ ਕਰਮਾ ਕਿਉ ਸੰਗਤ ਪਾਈਏ, ਹੋਮੇ ਵਿਆਪ ਰਹਾ ਮਨ ਚੂਰ। ਓ ਦਿਆਲ ਕਿਰਪਾ ਕਰ ਹਰ ਜੀ, ਮੰਗੋ ਸਤ ਸੰਗਤ ਪਗ ਤੂਰ, ਨਾਨਕ ਸੰਤ ਮਿਲੇਗਾ।

ਆਨ ਦਿਨ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਪਾਇਆ ਹਿਰਦੇ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਗ।

ਸਵਾਰੇ, ਜਿਨ ਉਪਰ ਗੁਰਮੁਖ ਮਨ ਮਾਨਿਆ, ਤਿਨ ਕੇ ਕਾਜ ਸਵਾਰੇ ਰਖਾਓ। ਜੋ ਜਨ ਦੀਨ ਪਏ ਗੁਰ ਅੱਗੇ, ਤਿਨ ਕੇ ਦੁਖ ਨਿਵਾਰੇ। ਅਨ ਦਿਨ ਭਗਤ ਕਰੇ ਗੁਰ ਅੱਗੇ, ਗੁਰ ਕੇ ਸ਼ਬਦ ਸਵਾਰੇ। ਹਿਰਦੇ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੇ ਰਸ ਵਿਚਾਰੇ। ਗੁਰ ਪ੍ਰਸਾਦ ਅੰਮ੍ਰਿਤ ਰਸ ਜੀਨਿਆ, ਕੋਈ ਪਾਵੇ ਮੋਹ ਦੁਆਰੇ। ਸਤਿਗੁਰ ਪੁਰਖ ਅਚਲ ਅਚਲਾ ਮਤ, ਜੇ ਦ੍ਰਿੜਤਾ ਨਾਮ ਅਧਾਰੇ। ਤਿਸ ਆਗੇ ਜੀਓ ਦੇਵੋ ਆਪਣਾ, ਹਉ ਸਤਿਗੁਰ ਕੈ ਬਲਿਹਾਰੇ। ਮਨੁੱਖ ਭ੍ਰਮ ਦੂਜੇ ਪਾਏ ਲਾਗੇ, ਅੰਤਰ ਅਗਿਆਨ ਗੁਬਾਰੇ। ਸਤਿਗੁਰ ਦਾਤਾ ਨਦਰ ਨ ਆਵੇ, ਨਾ ਉਰਵਾਰ ਨ ਪਾਰੇ। ਸਰਬੇ ਘਟ ਘਟ ਰਵਿਆ ਸਵਾਮੀ, ਸਰਬ ਕਲਾ ਕਲ ਤਾਰੇ। ਨਾਨਕ ਦਾਸਨ ਦਾਸ ਕਹਿਤ ਹੈ, ਕਰ ਕਿਰਪਾ ਲਿਹੋ ਉਬਾਰੇ। ਸਾਰਗ ਮੁਹੱਲਾ ਚੌਥਾ, ਗੋਬਿੰਦ ਕੀ ਐਸੀ ਕਾਰ ਕਮਾਏ। ਜੁਗ ਜੁਗ ਕਰੇ ਸੋ ਸਤਕਰ ਮਾਨੋ, ਗੁਰਮੁਖ ਨਾਮ ਰਹੋ ਲਿਵਲਾਏ ਰਹਾਓ। ਗੋਬਿੰਦ ਪ੍ਰੀਤ ਲੱਗੀ ਅਤ ਮੀਠੀ, ਅਵਰ ਵਿਸਰ ਸਭ ਜਾਏ। ਅਨ ਦਿਨ ਰਹਿਸ ਪਿਆ ਮਨ ਮਾਨਿਆ, ਜੋਤੀ ਜੋਤ ਮਿਲਾਏ। ਜਪ ਗੁਣ ਗਾਏ ਤਬ ਹੀ ਮਨ ਤ੍ਰਿਪਤ ਹੈ, ਸਾਂਤ ਵਸੇ ਮਨ ਆਏ। ਗੁਰ ਕਿਰਪਾਲ ਪਏ ਤਾ ਪਾਇਆ, ਹਰ ਚਰਣੀ ਚਿਤ ਲਾਏ। ਮਤ ਪ੍ਰਗਾਸ ਪਈ ਹਰ ਧਿਆਇਆ, ਗਿਆਨ ਤਤ ਲਿਵ ਲਾਏ। ਅੰਤਰ ਜੋਤ ਪ੍ਰਗਟੀ ਮਨ ਮਾਨਿਆ, ਹਰ ਸਹਿਜ ਸਮਾਦ ਲਗਾਏ। ਹਿਰਦੇ ਕਪਟ ਨਿਰ ਕਪਟ ਕਮਾਵੇ, ਮੁਖੋਂ ਹਰ ਹਰ ਸੁਣਾਏ। ਅੰਤਰ ਲੋਭ ਮਹਾਂ ਗੁਬਾਰਾ, ਤੋ ਕੂਟੇ ਦੁਖ ਖਾਏ। ਜਬ ਸੋ ਪ੍ਰਸੰਨ ਪਏ ਭਰਾ ਮੇਰੇ, ਗੁਰਮੁਖ ਪਰਚਾ ਲਾਏ। ਨਾਨਕ ਨਾਮ ਨਿਰੰਜਨ ਪਾਇਆ, ਨਾਮ ਜਪਤ ਸੁਖ ਪਾਏ। ਸਾਰਗ ਮੁਹੱਲਾ ਚੌਥਾ, ਮੇਰਾ ਮਨ ਰਾਮ ਨਾਮ ਮਨ ਮਾਨੀ। ਮੇਰੇ ਹੀਰੇ ਸਤਿਗੁਰ ਪ੍ਰੀਤ ਲਗਾਈ, ਮਨ ਹਰ ਹਰ ਕਥਾ ਸੁਖਾਨੀ। ਰਖਾਓ ਦੀਨ ਦਿਆਲ ਹੋ ਭੋਜਨ ਉਪਰ, ਜਨ ਦੇਵ ਹੋ ਅਕਥ ਕਹਾਨੀ। ਸੰਤ ਦੇ ਨਾਮ ਮਿਲ ਹਰ ਰਸ ਪਾਇਆ, ਹਰ ਮਨ ਤਨ ਮੀਠ ਲਗਾਨੀ। ਹਰ ਕੇ ਰੰਗ ਰਤੇ ਬੈਰਾਗੀ, ਜਿਨ ਗੁਰਮਤ ਨਾਮ ਪਛਾਨੀ। ਪੁਰਖੇ ਪੁਰਖ ਮਿਲਿਆ ਸੁਖ ਪਾਇਆ, ਸਭ ਚੁੱਕੀ ਆਮਨ ਜਾਨੀ। ਨੈਣੀ ਬਿਰੋ ਦੇਖਾ ਪ੍ਰ ਸਵਾਮੀ, ਰਸਨਾ ਨਾਮ ਵਖਾਨੀ। ਸ਼੍ਰਵਣੀ ਕੀਰਤਨ ਸੁਣੋ ਦਿਨ ਰਾਤੀ, ਹਿਰਦੇ ਹਰ ਹਰ ਪਾਨੀ। ਪੰਚ ਜਨਾ ਗੁਰ ਵਸਗਤ ਆਣੇ, ਤਉ ਉਨ ਮਨ ਨਾਮ ਲਗਾਨੀ। ਜਨ ਨਾਨਕ ਹਰ ਕਿਰਪਾ ਧਾਰੀ, ਹਰ ਰਾਮੇ ਨਾਮ ਸਮਾਨੀ। ਸਾਰਗ ਮਹੱਲਾ ਚੌਥਾ, ਜਪ ਮਨ

ਜੀਏ ਬੋਰੇ ਜੋ ਦੀਸੇ ਸੋਸ਼ਿਆਰ। ਜਿਸ ਵੇਖਿਆ ਕਹੋ ਤੁਮ ਆਪਣੀ ਕਰ ਜਾਨੋ, ਤਾਂ ਛਾੜ ਜਾਓ ਸਿਰ ਭਾਰ। ਤਿਲ ਤਿਲ ਪਲ ਪਲ ਔਦ ਫੁਨ ਘੱਟ, ਬੂਝ ਨਾ ਸਕੇ ਗਵਾਰ। ਜੋ ਕੁਛ ਕਰੇ ਜੇ ਸਾਥ ਨਾ ਚਾਲੇ, ਤੋ ਸਾਖਤ ਕਾ ਆਚਾਰ। ਸੰਤ ਜਨਾ ਕੇ ਸੰਗ ਮਿਲ।

ਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਜਗਰਤ ਹਉ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਜਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਵ ਕਰਤ ਹੋ ਸੋ ਤਨ ਕਿਸੇ ਨਾ ਆਪ ਖਿਨ ਮੈਂ ਛੋੜ ਜਾਏ ਬਿਖਿਆ ਰਸ ਤਉ ਲਾਗੇ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ ਜਪ ਹੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ

ਕੇ ਨਿਗਟ ਨਿਗਟ ਹਰ ਨਿਗਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਾਨ ਹਰ ਸਿਉ ਰਲ ਮਿਲੇ ਜੈਸੇ ਜਾਨ ਨਾਨਕ ਸਲ ਲੈ ਸਲ ਮਿਲਾ ਆਰੰਗ ਮਹੱਲਾ ਚੌਥਾ ਜਾਪਮਾਨ ਨਰ ਹਰੇ ਨਰ ਹਰ ਸਵਾਮੀ।

ਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੜਪਾਗ ਮਥੋਰਾ ਤੇਨ ਜਨ ਕੇ ਸਭ ਪਾਪ ਗਏ ਸਭ ਦੁਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜੁਗਦੀਸ਼ੋਰਾ ਮਨ ਇੱਛੇ ਫਲ ਪਾਵੋ ਸਭੇ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ ਸਾਰਗ ਮਹੱਲਾ ਚੌਥਾ ਜਪ ਮਨ ਮਾਧੋ ਮਧਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਕੜ ਕਟੇ ਕੜ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਓ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਏ ਮਾਰਗ ਦਿਖਲਾਵੇ ਤਿਸ ਜਨ ਕੇ ਹਉ ਮਲ ਮਲ ਧੋਵਾਂ ਪਾਓ ਹਰ ਜਨ ਕੋ ਹਰ ਮਿਲਿਆ ਹਰ ਸ਼ਰਧਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਆਨੰਦ ਨੂੰ ਸਾਧ ਸਾਧ ਸਦਾ ਹਰ ਜਪਿਆ ਹਰ ਨਾਉ ਸਾਰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਆਜੋਨੀ ਸੰਭਉ।

ਰੱਖਿਓ ਚਰਨ ਬੰਦਨਾ ਅਮੋਲ ਦਾਸਰੋ ਦਿਉ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਏ ਪ੍ਰਭੂ ਮਿਲਾਵੋ ਨਿਮਖ ਦਰਸ ਪੇ ਖਾਗਿਓ ਦਿੱਟ ਭਈ ਤਬ ਪੀਤਰ ਆਇਓ ਮੇਰਾ ਮਨ ਅਨਦਿਨ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਵਾਜਿਓ ਸਾਰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਧਾ ਬਜਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਟਲੀ ਬਾਧਾ ਰਹਾਓ ਨਿਸ ਬਾਸਰ ਨਖੇਤਰ ਬਿਨਾਸੀ ਰਸ ਸਿਰ ਬੇਨਾਦਾ ਗਿਰਬਦਾ ਜਲ ਪਵਨ ਜਾਏਗੋ ਇਕ ਸਾਧ ਬਜਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟੇ ਬਿਨਾਸੀ ਇਕ ਸਾਧ ਬਜਨ ਨੇ ਚਲਾਦਾ ਰਾਜ ਬਿਨਾਸੀ ਤਾਂ ਬਿਨਾਸੀ ਸਾਤਕ ਪੀ ਬੇਨਾਦਾ ਦਿੱਟ ਮਾਨ ਗਏ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਈ ਪਾਂਤਰੇ ਪ੍ਰਨਾਨ ਗੁਰਮਿਲ ਲਾਦਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਬਾਸਬੋ ਗੁਰ ਗੋਬਿੰਦ ਜਾਂ ਸਿਮਨ ਪਇਓ ਹੋਏ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਓ ਜਾਂ ਬਿਸਰੇ ਠਾਕੁਰ ਪਿਆਰੋ ਤਾਂ ਦੂਖ ਸਭ ਆਪਦ ਜੈ ਗੁਣ ਗਾਏ ਆਨੰਦ ਮੰਗਲ ਰੂਪ ਤਾਂ ਸਦਾ ਸੁਖ ਸੰਪਤ ਜਾਂ ਸਰਵਨ ਹਰ ਕਥਾ ਨਾ ਸੁਣੀਏ ਤੇ ਮਹਾਂ ਭਿਆਨ ਉਦਿਆਨੰਦ ਜਾਂ ਕੀਰਤਨ ਸਾਧ ਸੰਗਤ ਰਸ ਤੈ ਸਗਨ ਵਾਸ ਫਲਾਨੰਦ ਬਿਨ ਸਿਮਰਨ ਕੋੜ ਬਰਖ ਜੀਵ ਹੈ ਸਗਲੀ

ਦੀਜੇ ਸਾਧ ਸੰਗਤ ਕਿਰਪਾਨਦ ਨਾਨਕ ਪੂਰ ਰਹੋ ਗਏ ਸਰਬਮੈ ਸਗਲ ਗੁਣਾ ਵਿਦ ਜਾਣਦ ਤਾਰਗ ਮਹੱਲਾ ਪੰਜਵਾਂ ਆਪ ਮੋਹੇ ਆਰਾਮ ਪਰੋ ਸੋ ਪਾਏ ਜੋ ਜੋ ਸਰਨ ਪਰਿਉ ਕਰਣਾ ਨਿਧ ਤੇ ਪਵੇ ਤਰਾਏ ਰਹਾਓ ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰੇ ਗਵਾਏ ਜੋ ਚਾਹਤ ਤੋਈ ਹਰ ਕੀਓ ਮਨ ਬਾਛਿਤ ਫਲ ਪਾਏ ਹਿਰਦੇ ਜਪੋ ਨੇਤਰ ਧਿਆਨ ਲਾਵ ਤਰਵਣੀ ਕਥਾ ਸੁਣਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਘਰ ਤੋੜ ਨ ਕਥੂ ਜਾਏ ਤਮ ਉਪਮਾ ਕੌਣ ਬਡਾਈ ਕਿਆ ਗੁਣ ਕੌਰੀ ਜਾਏ ਹੋਦ ਕਿਰਪਾਲ ਦੀਨ ਦਿਆਲ ਪ੍ਰਭ ਜਨ ਨਾਨਕ ਦਾਸ ਦਿਸਾਏ।

ਠਾਕੁਰ ਦੇ ਪ੍ਰਗਾਸ ਪਯੋ ਹਰ ਓਆ ਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੇ ਤੇ ਕਿਛ ਕਹੀਏ ਤੇ ਤੇ ਸਿੱਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਅਵਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਇਸ ਹੀ ਕਹੋ ਬਣ ਆਵਤ ਸਾਰਗ ਮਹੱਲਾ ਪੰਜਵਾਂ ਵਿਖਈ ਦਿਨ ਰੈਨ ਇਹ ਵੀ ਗੁਦਾਰੇ ਗੋਬਿੰਦ ਨਾ ਭਜੇ ਅੰਗ ਬੁੱਧ ਮਾਤਾ ਜਨਮ ਜੂਏ ਜਿਉਂ ਹਾਰੇ ਹਰਹਾਓ ਨਾਮ ਅਮੋਲਾ ਪ੍ਰੀਤ ਨਾ ਤਿਸਿਓ ਪਰ ਨਿੰਦਾ ਹਿਤਕਾਰੇ ਛਾਪਰ ਬਾਂਸ ਵਾਰੇ ਤਿਣਕੋ ਦੁਆਰੇ ਪਾਪਕ ਜਾਰੇ ਕਾਲਰ ਪੋੜ ਉਠਾਵੇ ਮੁੰਡੇ ਅੰਮ੍ਰਿਤ ਮਨ ਤੇ ਡਾਰੇ ਓਡੇ ਬਸਤਰ ਕਾਜਰ ਮੈਂ ਭਰਿਆ ਬੌਰ ਬੌਰ ਫਿਰ ਝਾਰੇ ਕਾਟੇ ਪੇੜ ਡਾਲ ਪਰ ਠੰਡ ਹੋ ਖਾਏ ਖਾਏ ਮੁਸਕਾਰੇ ਗਿਰਿਓ ਜਾਇਰ ਸਤਲ ਪਰਿਓ ਛਿਟੀ ਛਿਟੀ ਸਿਰ ਪਾਰ ਨਿਰਵੈਰ ਸੰਗ ਵੈਰ ਚਾਏ ਪਹੁੰਚ ਨਾ ਸਕੇ ਗੁਵਾਰੇ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਸਾਰਗ ਮਹੱਲਾ ਪੰਜਵਾਂ ਅਵਰਸਾ ਭੂਲੇ ਪ੍ਰਮਤ ਨਾ ਜਾਣਿਆ ਏਕ ਸੁਧਾਖਰ ਜਾ ਕੇ ਹਿਰਦੇ ਵਸਿਆ ਤਿਨ ਬਿਦਹਿ ਤਤ ਪਛਾਣਿਆ ਰਹਾਓ ਪ੍ਰਵਿਰਤ ਮਾਰਗ ਜੇਤਾ ਕਿਛ ਹੋਈਏ ਤੇਤਾ ਲੋਕ ਬਚਾਰਾ ਜੌਲ ਉਰਦੇ ਨਹੀਂ ਪਰਗਾਸਾ ਤੌਲੋ ਅੰਧ ਅੰਧਾਰਾ ਜੈਸੇ ਧਰਤੀ ਸਾਧੇ ਬਹੁ ਬਿਦ ਬਿਨ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਗਏ ਟੁੱਟੇ ਨਹੀਂ ਅਭਮਾਨੈ ਨੀਰ ਬਲੋਵੇ ਆਤ ਸ੍ਰਮ ਪਾਵੇ ਨੈਨੂ ਕੈਸੇ ਰੀਸੈ ਬਿਨ ਗੁਰ ਪੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਭਇਓ ਪ੍ਰਾਪਤ ਜਾ ਕੇ ਲੇਖ ਮਥਾਮਾ ਸਾਰਗ ਮਹੱਲਾ ਪੰਜਵਾਂ ਆਨੰਦ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਸ਼ਿਤ ਫਲ ਲਹੀਏ ਰਹਾਉ ਆਓ ਸੰਤ ਪ੍ਰਾਣ ਸੁਖ ਦਾਤੇ ਸਿਮਰੇ ਪ੍ਰਭ ਅਵਨਾਸੀ ਅਨਾਥੇ ਨਾਥ ਦੀਨ ਦੁਖ ਪੰਜਨ ਪੂਰ ਰਹੇ ਕਟਵਾਸੀ ਗਾਵਤ ਸੁਨਤ ਸੁਮਾਵਤ ਸਰਦਾ ਹਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਆਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅੰਗ ਅਨ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਪਾਰ ਬ੍ਰਹਮ ਸਵਾਮੀ ਕਰ ਕਿਰਪਾ ਜਨ ਤੇਰਾ ਪੂਰਿਓ ਸਰਵ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਜਾ ਕੇ ਸੰਗ ਪਾਰ ਬ੍ਰਹਮ ਧਿਆਈਏ ਉਪਦੇਸ਼ ਹਮਾਰੀ ਗਤ ਕਰਨ ਹਰਹਾਓ ਦੁਖ ਰੋਗ ਪਏ ਸਗਲ ਬਿਨਾਸੇ ਜੋ ਆਵੇ

ਆਪਣਾ ਪਰਾ ਸਿਮਰਨ ਵਡਭਾਗੀ ਹਰ ਪਾਈ ਰਹਾਓ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦੇ ਸਮੁੰਦਰ ਸੀ ਰਵਿਦਾਸ ਠਾਕੁਰ ਬਣ ਆਈ ਜੀਓ ਪਿੰਡ ਤਨ ਤਨ ਸਾਧਨ ਕਾ ਇਓ ਮਨ ਸੰਤਰੇ ਨਾਈ ਸੰਤ ਪ੍ਰਤਾਪ ਪਰਮ ਸਭ ਨਾਸੇ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ ਪੰਜਵਾਂ ਮਨੋਰਥ ਪੂਰੇ।

ਵਿਖਨਸ ਆਗੇ ਦਰਗੇ ਹੋਏ ਖਲਾਸ ਸਰਨ ਤੁਮਾਰੀ ਆਯੋ ਕਰਤੇ ਪਾਰ ਬ੍ਰਹਮਪੂਰਨ ਅਵਨਾਸ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਏ ਆਨ ਕਉ ਈਤ ਊਤ ਪ੍ਰਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਹਰਹਾਉ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਅਗਾਮਨ ਪਾਨ ਕਉ ਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨਿੱਕੀ ਧਿਆਨ ਕਉ ਬਾਣੀ ਮੰਤਰ ਮਹਾਂਪੁਰਖਨ ਕੀ ਮਨੇ ਉਤਾਰਨ ਮਾਨ ਕਉ ਖੋਜ ਲਿਓ ਨਾਨਕ ਸੁਖਤਾਨਾ ਹਰ ਨਾਮਾ ਬਿਸਰਾਮ ਕਉ ਸਾਰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖੀਏ ਹਰ ਨਾਮ ਧਿਆਏ ਅਰਹਾਉ ਛੋੜ ਸਿਆਣਪ ਬਹੁ ਚਤਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਮ ਤੇ ਹੋਵੇ ਤਰਮਰਾਏ ਏਕ ਸਬੇਨ ਨਾਹੀ ਕੋ ਦੂਜਾ ਆਨ ਬੀਓ ਲਵੇ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਣ ਸਾਏ ਸਾਰਗ ਮਹੱਲਾ ਪੰਜਵਾਂ ਹਰ ਜਨ

ਹਰ ਸੇਵੋ ਹਰ ਦੇ ਬਸਾਵੋ ਹਰ ਪਾਇਆ ਸਤਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰ ਬਸ ਕਰ ਦੀਨਾ ਹੋਗੋ ਭੋਗ ਨਿਸੰਗਾ ਨਿਰਪੋ ਪਏ ਨਾਨਕ ਪਉ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕੋ ਕੁਰਬਾਨੀ ਬਚਨ ਨਾਥ ਮੇਰੇ ਸਰਵਨੋ ਪੂਰੇ ਦੇਹਾ ਪ੍ਰੇ ਅੰਕ ਸਮਾਨੀ ਰਹਾਓ ਛੂਟਰਤੇ ਗੁਰ ਕੀ ਸੁਹਾਗਣ ਹਰ ਪਾਇਓ ਸੁਗੜ ਸੁਜਾਨੀ ਜੇ ਕਰਮ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨਕੇ ਬਸ ਆਇਓ ਭਗਤ ਬਛਲ ਜਿਨ ਰਾਖੀ ਆਣ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਤਵ ਚੁੱਕੀ ਕਾਣ ਲੁਕਾਨੀ ਸਾਰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾਂ ਤੇ ਸੰਗ ਟੁੱਟਾ ਦਰਸ਼ਨ ਦੇਖ ਪਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਓ ਬੇਖਮ ਥਾਨ ਬਹੁਤ ਬਹੁਤ ਧਰਿਆ ਅਨਕ ਰਾਖ ਸੂਰੂਟਾ ਬਿਖਮ ਗਾਰ ਕਰ ਪਹੁੰਚੇ ਨਾਹੀ ਸੰਤ ਸਾਨਤ ਪਏ ਲੂਠਾ ਬਹੁਤ ਖਜ਼ਾਨੇ ਮੇਰੇ ਪਾਲੇ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਤਾਰੀ ਤਉ ਮਨ ਮੈਂ ਹਾਰਸ ਕੂਟਾ ਸਾਰਗ ਮਹੱਲਾ ਪੰਜਵਾਂ ਆਪ ਮੇਰੋ ਠਾਕੁਰ ਸਿਉ ਮਨ ਲੀਨਾ ਪ੍ਰਾਣ ਦਾਨ ਗੁਰਪੂਰੇ ਦੀਆ ਉਰਜਾਇਓ ਜਿਉ ਜਰਮੀਨਾ ਰਖਾਓ ਕਾਮ ਕ੍ਰੋਧ ਲੋਭ ਮਦ ਮਸਤਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦਰੜਾਏ ਹਰ ਔਖਦ ਗੁਰ ਦੀਨੋ ਤੋ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਗੁਰ ਹੋ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਭੰਡਾਰ ਖਜੀਨਾ ਸਾਰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰ ਹੈ ਛੁੱਟੇ ਸੰਘਾਰ ਨਿਮਕ ਕਿਰਪਾ ਤੇ ਕੋਟ ਬ੍ਰਹਿਮੰਡ ਉਧਾਰ ਹੈ ਰਖਾਓ ਕਰੇ ਅਰਦਾਸ ਬਹੁਤ ਬੇਨੰਤੀ ਨਿਮਕ ਨਿਮਕ ਸਾ ਮਹਾਰੇ ਹੋ ਕਿਰਪਾਲ ਦੀਨ ਦੁਖ ਪੰਜਨ ਹਾ ਦੇ ਨਿਸਤਾਰੇ ਕਿਆ ਏ ਭੂਪਤ ਬਪਰੇ ਕਹੀਏ ਕਹੋ ਏ ਕਿਸ ਨੂੰ ਮਾਰੇ ਰਾਖ ਰਾਖ ਰਾਖ ਸੁਖ ਦਾਤੇ ਸਭ ਨਾਨਕ ਜਗਤ ਤੁਮਾਰੇ ਸਾਰਗ ਮਹੱਲਾ ਪੰਜਵਾਂ ਆਪ ਮੋਹੇ ਤਨ ਪਾਇਓ ਹਰ ਨਾਮਾ ਪਏ ਅਚਿੰਤ ਤ੍ਰਿਸ਼ਨ ਸਾ ਬੁਝੀ ਹੈ ਤੇ ਲਿਖਿਓ ਲੇਖ ਮਥਾਮਾ ਰਖਾਓ ਖੋਜਤ ਖੋਜਤ ਪਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚਿਹਰਿਓ ਲਾਲ ਅਗਾਮਾ ਆਨ ਬਾਪਾਰ ਬੰਜ ਜੋ ਕਰੀਏ ਤੇਤੇ ਦੂਗ ਸਹਾਮਾ ਗੋਬਿੰਦ ਭਜਨ ਕੇ ਨਿਰਪਏ ਵਾਪਾਰੀ ਹਰਾਸ ਨਾਨਕ ਰਾਮ ਨਾਮਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਨਿਸ਼ਟ ਲੱਗੇ ਪ੍ਰੇ ਬੋਲਾ ਗੁਰ ਪਾ ਪਗਰ ਪ੍ਰਸੇ ਵਾਲਾਏ ਸਦਿਆਲ ਹਰ ਟੋਲਾ ਰਹਾਓ ਪ੍ਰਭ ਤੂੰ ਠਾਕੁਰ ਸਰਪ੍ਰਤ ਪਾਲਕ ਮੁਹਿ ਕਲੱਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਓਲਾ ਜੇ ਤਖਤ ਬਸਲ ਹੈ ਤੋ ਦਾਸ ਤੁਮਾਰੇ ਕਸ ਬਡਾਵੇ ਕੇਤਕ ਭੋਲਾ ਜਨ ਨਾਨਕੇ ਪ੍ਰਾਪੁਰਖ ਵਿਧਾਤੇ ਮੇਰੇ ਠਾਕੁਰ ਅਗੇ ਅਤੋਲਾ ਸਾਰਗ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸਮਾਵੇ ਦੇਖ ਚਰਤ ਮਨ ਮੋਹੰ ਰਗਾਓ ਜਿਸ ਸੁਣਿਐ ਮਨ ਹੋਏ ਰਹੱਸ ਅਤ ਹਿਰਦੇ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਣ ਆਈ ਪ੍ਰਭ ਤੋਹੰ ਕੇਲਭ ਗਏ ਮਨ ਨਿਰਮਲ ਹੋਈ ਗਏ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਾਪਾਇਆ ਕਰਨ ਕਾਰਨ ਸਮਰਥੋਹੰ ਸਾਰਗ ਮਹੱਲਾ ਪੰਜਵਾਂ ਨੈਨੋ ਦੇਖਿਓ ਚਲਤ ਤੁਮਾਸਾ ਸਭੂ ਦੂਰ ਸਭੂ ਤੇ ਨੇਰ ਆਗਮ ਆਗਮ ਕੱਢ ਵਾਸਾ ਰਹਾਓ ਅਪੂਲ ਨਾ ਭੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਖਿਨ ਮੈਂ ਸਾ ਸੁਵਾਰ ਬਿਨਾਹੇ ਭਗਤ ਵਛਲ ਗੁਣ ਤਾਸਾ ਅੰਧ ਕੂਪ ਮੈਂ ਦੀਪਕ ਬਲਿਓ ਗੁਰ ਦੇ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਗ ਸੁਖ ਪਾਇਆ ਤਾ ਪੂਰਨ ਹੋਈ ਆਸਾ ਸਾਰਗ ਮਹੱਲਾ ਪੰਜਵਾਂ ਚਰਣੇ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਹਿਤਾਈਏ ਤੇਤੋ ਹੀ ਦੁਖਹਾਵਾ ਰਹਾਓ
नेत्र पुनीत पय दर्श पेखे, हस्त पुनीत तहलावा, हृदय पुनीत हृदय घर बस्यो, मस्त पुनीत संत तूरावा, सर्वन दान नाम हर हर कहे, जिस कर्म लिखिया तिन पावा, जन नानक कौ गुर पूरा पेट्यो, सुख सहजे अनंद बिहावा, सारग महला पंजवां, त्यायो अंत बार नाम सखा, जे माल पिता सुत भाई ना पहुंचे, तहां तहां तू रखा रहाओ, अंध कूप गृह में तिन सिमरे हो, जिस मस्तक लेख लिखा, खुले बंधन मुक्त गुर कीनी, सब तू है तू ही दिख, अमृत नाम पिया मन तृप्तया, आगाए रसन चखा, कहो नानक सुख सहज मैं पाया, गुर लाही सगल तिखा, सारग महला पंजवा, गुर मेल ऐसे प्रभु ते आया, भयो किरपाल दयाल दुख पंजन, लगे न ताती बाया, रहाओ जेते सास सास हम लेते, एते ही गुण गाया, निमक न बिशरे करी न बिसरे, सत्संगे जत जाया, हम बाल बाल बाल बाल चरण कमन कहो।

ਖੁੱਲਿਓ ਕਰਮ ਪਯੋ ਪਰ ਗਾਸਾ ਕਾਟ ਕਾਟ ਹਰ ਹਰ ਡੀਠਾ ਰਗਾਓ ਪਾਰ ਬ੍ਰਹਮ ਆਜੋਨੀ ਸੰਭਉ ਸਰਬ ਥਾਨ ਕੱਢ ਬੀਠਾ ਪਯੋ ਪ੍ਰਾਪਤ ਅੰਮ੍ਰਿਤ ਨਾਮਾ ਬਾਲ ਬਾਲ ਪ੍ਰਭ ਚਰਣੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨ ਲਏ ਮਜੀਠਾ ਸਾਰਗ ਮਹੱਲਾ ਪੰਜਵਾਂ ਹਰ ਹਰ ਨਾਮ ਦਿਓ ਗੁਰਸਾਥੇ ਨਿਮਖ ਬਚਨ ਪ੍ਰੇਹੀ ਰੇ ਬਸਿਓ ਸਗਲ ਭੂਖ ਮੇਰੀ ਲਾਥੇ ਰਗਾਓ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ਏਕ ਆਸ ਮੋਏ ਤੇਰੀ ਸਵਾਮੀ ਔਰ ਦੁਤੀਆ ਆਸ ਬੇਰਾਥੇ ਨੈਣ ਤ੍ਰਿਪਤਾਸੇ ਦਿਗ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤੁਲ ਸੁਖ ਪਾਇਆ ਜਨਮ ਮਰਨ ਪਏ ਲਾਥੇ ਸਾਰਗ ਮਹੱਲਾ ਪੰਜਵਾਂ ਹਰੇ ਮੂੜੇ ਆਨ ਕਹੇ ਕਤ ਜਾਈ ਸੰਗ ਮਨੋਹਰ ਅੰਮ੍ਰਿਤ ਹੈ ਰੇ ਭੂਲ ਭੂਲ ਬਿਖ ਖਾਈ ਰਗਾਓ ਪ੍ਰਭ ਸੁੰਦਰ ਚਤਰ ਅਨੂਪ ਵਿਧਾਤੇ ਤੇ ਸਿਉਰ ਚ ਨਹੀਂ ਰਾਈ ਮੋਨ ਸਿਉ ਬਾਬਰੂ ਮਨ ਮੋਇਓ ਝੂਠ ਠਗੋਰੀ ਪਾਈ ਪਯੋ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਉ ਬਣਿਆਈ ਸਗਲ ਨਿਧਾਨ ਕਰੇ ਮੈਂ ਪਾਏ ਕਹੋ ਨਾਨਕ ਜੋਤ ਸਮਾਈ ਸਾਰਗ ਮਹੱਲਾ ਪੰਜਵਾਂ ਓ ਅੰਗ ਪ੍ਰੇਪ੍ਰੀਤ ਚੀਤ ਪੈ ਲਰੀਆ ਜੋ ਤੋ ਬਚਨ ਦੀਓ ਮੇਰੇ ਸਤਿਗੁਰ ਤਉ ਮੈਂ ਸਾਜ ਸੀ ਗਰੀਆ ਅਰਗਾਓ ਹਮ ਭੁਲੇ ਤੂੰ ਸਦਾ ਅਪੂਲਾ ਹਮ ਪਤਤ ਤੁਮ ਪਤਤ ਉਦਰੀਆ ਹਮ ਨੀਚ ਬਿਰਖ ਤੁਮ ਮੈਂ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਤੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕਰ ਮਿਲਿਓ ਤੋ ਮੇਰੀ ਸੂਖ ਸੇਜਰੀਆ ਸਾਰਗ ਮਹੱਲਾ ਪੰਜਵਾਂ ਮਨ ਓਏ ਦਿਨਸ ਧਨ ਪਰਵਾਨਾ ਸਬਲ ਤੇ ਕਰੀ ਸੰਯੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਗਾਓ ਤਨ ਸੁਭਾਗ ਤਨ ਸੁਹਾਗਾ ਤਨ ਦਿਲ ਜਿਨ ਮਾਨਾ ਇਹੋ ਮਨ ਤੁਮਰਾ ਸਭ ਗ੍ਰਿਓ ਤਨ ਤੁਮਰਾ ਹੀਓ ਕੀਓ ਕੁਰਬਾਨਾ ਕੋਟ ਲਾਖ ਰਾਜ ਸੁਖ ਪਾਏ ਇਕ ਨਿਮਕ ਪੇਖ ਦਿਸ਼ਟਾਨਾ ਜੋ ਕਹੋ ਮੁਖੋ ਸੇਵ ਕੇ ਬੈਸੀਏ ਤੁਗ ਨਾਨਕ ਅੰਤ ਨਾ ਜਾਨਾ ਸਾਰਗ ਮਹੱਲਾ ਪੰਜਵਾਂ ਆਪ ਮੋਰੋ ਸਹਿਸਾ ਦੁਖ ਗਇਆ ਔਰ ਉਪਾਉ ਸਗਲ ਤਿਆਗ ਛੋਡੇ ਸਤਿਗੁਰ ਸਰਣ ਪਇਆ ਅਰਹਾਉ ਸਰਬ ਸਿੱਧ ਕਾਰਜ ਸਭ ਸਵਰੇ ਅੰਗ ਰੋਗ ਸਗਲ ਹੀ ਖਇਆ ਔੜ ਪਰਾਧ ਖਿਨ ਮੈਂ ਖਉ ਪਈ ਹੈ ਗੁਰ ਮਿਲ ਹਰ ਹਰ ਕਹਿਆ ਪੰਚ ਦਾਸ ਗੁਰ ਵਸਗਤ ਕੀਨੇ।

ਕਲਿਆਣ ਜਿਸੇ ਘਰ ਤਿਸਗੀ ਸਰਣੀ ਪਾਈਏ ਤਿਸੇ ਤਿਆਗ ਮਾਨੁਖ ਜੋ ਸੇਵੈ ਤੋ ਲਾਜ ਲੋਨ ਹੋਏ ਜਾਈਏ ਏਕ ਓਟ ਪਕਰੀ ਠਾਕੁਰ ਕੀ ਗੁਰਮਿਲ ਮਤਬੁਧ ਪਾਈਏ ਗੁਣ ਨਿਧਾਨ ਨਾਂਗ।

ਕਾਰ ਕੀਓ ਪ੍ਰਭ ਆਪਣੇ ਕਾਢ ਲਿਆ ਬਿਖ ਕੇਰੇ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੇ ਕਾਮ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ ਕਾੜ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਕਨੇਰੇ ਸਾਰਗ ਮਹੱਲਾ ਪੰਜਵਾਂ ਪ੍ਰਾ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਏ ਸਗਲ ਖਲਾਸੀ ਰਖਾਓ ਆਵਰ ਨ ਕੋ ਸੂਜੇ ਪ੍ਰਭਿਨ ਕਹੋ ਕੋ ਕਿਸ ਪੈ ਜਾਸੀ ਜਿਉ ਜਾਣੋ ਤਿਉ ਰਾਖੋ ਠਾਕੁਰ ਸਭ ਕੁਝ ਤੁਮ ਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਭ

ਉਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਗਾਓ ਗੁਰਬਚਨਾਥ ਕਿਰਪਾਦ ਕਿਰਪਾ ਤੇ ਬੋਰ ਨਕਤ ਹੂੰ ਤਾਇਓ ਰੇਤ ਉਪਾਦ ਸਮਾਸ ਆਸਨ ਭਗਤ ਵਛਲ ਗ੍ਰੇ ਪਾਇਓ ਨਾਲ ਬਿਨੋਦ ਕੋੜ ਆਨੰਦਾ ਸਹਿਜੇ ਸਹਿਜ ਸੁਮਾਇਓ ਕਰਨਾ ਆਪ ਕਰਾਮਨ ਆਪੇ ਕਉ ਨਾਨਕ ਆਪ ਆਪ ਆਇਓ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨੇ ਆਧਾਰੋ ਜਿਨ ਦੀਆ ਤਿਸਕੇ ਕੁਰਬਾਨੇ ਗੁਰਪੂਰੇ ਨਮਸਕਾਰੋ ਰਗਾਓ ਬੂਜੀ ਤ੍ਰਿਸ਼ਨਾ ਸਹਿਜ ਸੁਹੇਲਾ ਕਾਮ ਕ੍ਰੋਧ ਬਿਖ ਜਾਰੋ ਆਏ ਨਾ ਜਾਏ ਬਸੇ ਜੇ ਠਾਰ ਜੇ ਆਸਨ ਨਿਰੰਕਾਰੋ ਏਕੇ ਪ੍ਰਗਟ ਏਕੇ ਗੁਪਤਾ ਏਕੇ ਤੁੰਦੂਕਾਰੋ ਆਦ ਮਦ ਅੰਤ ਪ੍ਰਸੋਈ ਕਉ ਨਾਨਕ ਸਾਜ ਵਿਚਾਰੋ ਸਾਰਗ ਮਹੱਲਾ ਪੰਜਵਾਂ ਬੇਨ ਪ੍ਰਭ ਰਹਿਣ ਨਾ ਜਾਏ ਕਰੀ ਸਰਬ ਸੁਖ ਤਾਹੂ ਕੇ ਪੂਰਨ ਜਾ ਕੇ ਸੁਖ ਹਰੀ ਰਗਾਓ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਅੰਧਕਨਾ ਵਡ ਸਮਰਥ ਸਦਾ ਸਤਸੰਗੇ ਗੁਰ ਰਸਨਾ ਕਮਲ ਪਨਾ ਥਾਨ ਪਵਿੱਤਰਾ ਮਾਨ ਪਵਿੱਤਰਾ।

ਮਹੱਲਾ ਪੰਜਵਾਂ ਗੁਰਜੀ ਸੰਗ ਤੁਹਾਰੇ ਜਾਣਿਓ ਕੋੜ ਜੋਧ ਉਹ ਆਕੀ ਬਾਤ ਨਾ ਪੁੱਛੀਏ ਤਾਂ ਦਰਗੇ ਪੀ ਮਾਨਿਓ ਰਗਾਓ ਕਾਮਨ ਮੂਲ ਪ੍ਰਾਣੀ ਕਾ ਕਹੀਏ ਕਮਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ਼ ਪਈ ਮਾਟੀ ਸੰਗ ਦੁਲੱਭ ਦੇ ਬਖਾਨਿਓ।

ਆਪ ਮਹਾਂ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਵਿਦਾਰੇ ਠਾਕੁਰ ਅੰਤਰ ਜਾਮ ਆਪੇ ਪਦ ਰਾਖੀ ਸੇਵਕ ਕੀ ਆਪ ਕੀਓ ਬੰਧਾਨ ਆਜੁਗਾ ਸੇਵਕ ਕੀ ਰੱਖ ਨਾਨਕ ਕੋ ਪ੍ਰਭ ਜਾਨ ਸਾਰਗ ਮਹੱਲਾ ਪੰਜਵਾਂ ਤੂੰ ਮੇਰੇ ਮੀਤ ਸਗਾ।

ਉਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭਰਮਤੇ ਪ੍ਰਾ ਬਿਸਰਤ ਸਾਸ ਸਾਸ ਗਰ ਗਾਈ ਜੋ ਜੋ ਸੰਗ ਮਿਲੇ ਸਾਧੂ ਕਹਿ ਤੇ ਪਤਤ ਪੁਨੀਤਾ

ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਇਓ ਰਗਾਓ ਕਿਰਪਾ ਨਿਧਾਨ ਸੁਖ ਕੇ ਸਾਗਰ ਜਸ ਸਮੈ ਜਾ ਕੋਸ਼ਾਇਓ ਸੰਤ ਸੰਤ।

ਪੰਜਵਾਂ ਜਾਕੀ ਰਾਮ ਨਾਮ ਲਿਵ ਲਾਗੀ ਸਜਨ ਸੁਰਦਾ ਸੁਹੇਲਾ ਸਹਿਜ ਤੋ ਕਹੀਏ ਬੜਭਾਗੀ ਰਗਾਉ ਰਹਿਤ ਵਿਕਾਰ ਅਲਪ ਮਾਇਆ ਤੇ ਅਹੰਗ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏਕੈ ਕੀ ਏਕ ਹੀਏ ਪ੍ਰੇਪਾਗੀ ਅਚਿੰਤ ਸੋਏ ਜਾਗਣ ਉੱਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਿਕਾਨਾ।

ਤੇ ਕਲੇਸ਼ ਤ੍ਰਾਸ ਸਭ ਨਸ ਸਾਧ ਸੰਗ ਹਿਤ ਲਾਵੇ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੇ ਤਜ ਅਵਮਾਨ ਕਾਮ ਕ੍ਰੁਧ ਨਿੰਦਾ ਬਾਸ ਦੇਵ ਰੰਗ ਲਾਵੇ ਦਾਮੋਦਰ ਦਿਆਲ ਆਰਾਧ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾ

ਨਿਰਪੋਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੇ ਆਨ ਉਪਾਪ ਤਿਆਗ ਜਨ ਸਗਲੇ ਚਰਨ ਕਮਲ ਤਾਰੇ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੇ ਭਗਤ ਊਚ ਠਾਕੁਰ ਨਾਨਕਾ ਬਾਰ ਬਾਰ ਨਮਸਕਾਰ ਸਾਰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵੋ ਸੋ ਸਮੂਹ ਕਰਨਾ ਮੈਂ ਕਰਤਾ ਤਿਸ ਪ੍ਰਸਦਾ ਧਿਆਵੋ ਰਗਾਵ ਜਾ ਕੇ ਸੂਦ ਪਰੋ ਏ ਜਨਤਾ ਤਿਸ ਪ੍ਰਭ ਕਾ ਜਿਸ ਗਾਵੋ ਸਿਮਰ ਠਾਕੁਰ ਜਿਨ ਸਭ ਕੁਝ ਦੀਨਾ ਆਣ ਕਾਂ ਪੈ ਜਾਓ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਂਝ

ਆਓ ਸਿਵ ਬ੍ਰੰਚ ਹਰ ਇੰਦਰ ਲੋਕ ਤਾ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸਵਾਮੀ ਪੈਸੀ ਤਲ ਦੁਖ ਦਰਦ ਪ੍ਰਮ ਗਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰਗ ਮਹੱਲਾ ਪੰਜਵਾਂ ਜੇ ਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ

ਰਗਾਓ ਸਿਮਰਤ ਸਾਂਤ ਮਾਂ ਸੁਖ ਪਾਈਏ ਮਿਟ ਜਾ ਕੇ ਸਗਲ ਬਿਖਾਦ ਹਰ ਘਰ ਲਾਭ ਸਾਧ ਸੰਗ ਪਾਈਏ ਕਰ ਲੈ ਆਪ ਔਲਾਦ ਸਭ ਤੇ ਊਚ ਊਚ ਤੇ ਉੱਚੋ ਅੰਤ ਨਹੀਂ ਮਰਜਾਦ ਬਰਨ ਨਾ ਸਕੋ।

ਕਹਿਤ ਸੁਨਤ ਕਿਸ ਸਾਂਤ ਨਾ ਉਪਜਤ ਬਿਨ ਵਿਸਾਸ ਕਿਆ ਸਿੱਖਾ ਪ੍ਰਭੂ ਤਿਆਗ ਆਣ ਜੋ ਚਾਹਤ ਤਾ ਕੇ ਮੁਖ ਲਾਗੇ ਕਾ ਲੇਖਾ ਜਾ ਕੇ ਰਾਸ ਸਰਬ ਸੁਖ ਸੁਆਮੀ ਆਣ ਨਾ ਮਾਨਤ ਪੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਬਸੇਖਾ ਸਾਰਗ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਾਲ ਮਲ ਦਗਧ ਹੋਏ ਕਿਨ ਅੰਤਰ ਓੜ ਦਾਨ ਇਸਨਾਨ ਰਖਾਓ ਤਾਂ ਜੰਜਾਰ ਬਿਰਥਾ ਸ਼ਰਮ ਘਾਲਤ ਬਿਨ ਘਰ ਫੋਗਟ ਗਿਆਨ ਜਨਮ ਮਰਨ ਸੰਕਟ ਤੇ ਛੂਟੇ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇ ਬੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੇ ਬਿਨ ਸਜਾਏ ਅਭਮਾਨ ਸਾਰਗ ਮਹੱਲਾ ਪੰਜਵਾਂ ਤੂਰਤ ਸੋਈ

ਜੋ ਨਿਤ ਰਸਨਾ ਨਾਨਕ ਸਤ ਬਲਿਹਾਰ ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਏ ਸ੍ਰੀ ਤਰਟ ਠਾਕੁਰ ਮਿਲਤ ਅੰਧ ਘੋਰੀ ਰਹਾਵ ਹਰ ਕੇ ਨਾਮ ਸੋ ਪ੍ਰੀਤਨ ਲਾਗੀ ਅਨਕ ਪੇਖ ਬਹੁ ਜੋਰੀ ਤੂੜਤ ਬਾਰ ਨਾ ਲਾਗੇ ਤਾਕ ਜਿਉ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ

ਦੱਸ ਆਪਣੇ ਜੀ ਜੰਤ ਵਸ ਜਾ ਕਹਿ ਏਕਾਲੇ ਪੂਰਨ ਪਰਮੇਸ਼ਰ ਪੌਨੀ ਨਾਨਕ ਤਾਕੇ ਸਾਰਗ ਮਹੱਲਾ ਪੰਜਵਾਂ ਜਾ ਕੇ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨਾ ਵਿਆਪੇ ਕੋਏ ਰਹਾਓ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਹੁਣ ਜੀਵਾਂ ਤੇ ਸੋਏ ਉਦਮ ਕਰੋ ਦਰਸ਼ਨ ਪੇਖਣ ਕਹੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾ ਹੀ ਕੋਏ ਦਾਨ ਦੇ ਨਾਨਕ ਆਪਣੇ ਕਹੋ ਚਰਨ ਜੀਵਾਂ ਸੰਤ ਹੋਏ

ਕਾਰ ਮਾਇਆ ਸਗਲ ਦੀ ਸਹਿਸ਼ਾਰ ਰਗਾਵ ਗ੍ਰਹਿ ਅੰਧ ਕੂਪ ਪਤ ਪ੍ਰਾਣੀ ਨਰਕ ਕੋਰ ਗੁਬਾਰ ਅਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਬਾਰ ਪਤ ਪਾਵਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗ ਸਾਧ ਸੰਗ ਉਧਾਰ ਸਾਰਗ ਮੁਹੱਲਾ ਪੰਜਵਾਂ ਵਿਰਾਜਤ ਆਰਾਮ ਕੋ ਪ੍ਰਤਾਪ ਆਦ ਵਿਆਦ ਉਪਾ ਸਭ ਨਾਸੀ ਬਿਨਸੇ ਤੀਨੇ ਤਾਪ ਰਗਾਓ ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ ਚੁੱਕੇ ਸੋਗ ਸੰਤਾਪ ਗੁਣ ਗਾਵਤ ਅਚੁੱਤ ਅਬਨਾਸੀ।

ਆਪ ਸਾਰਗ ਮੁਹੱਲਾ ਪੰਜਵਾ ਆਤੁਰ ਨਾ ਬਿਨ ਸੰਸਾਰ ਤ੍ਰਿਪਤ ਨ ਹੋਵਤ ਉਕਰੀ ਆਸਾ ਇਤ ਲਾਗੋ ਬਿਖਿਆ ਸ਼ਾਰ ਰਗਾਓ ਪਾਏ ਠਗੋਰੀ ਆਪ ਭੁਲਾਇਓ ਜਨਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖਨਾ ਸਿਮਰਿਓ ਜਮ ਕੰਕਰ ਕਰਤ ਖੁਆਰ ਓ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤਾਂ ਕੀ ਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਤੇ ਮੰਤਰ ਕੋ ਆਧਾਰ ਸਾਰਗ ਮੁਹੱਲਾ ਪੰਜਵਾ ਮੈਲਾ ਹਰ ਕੇ ਨਾ ਬਿਨ ਜੀਓ ਤਿਨ ਪ੍ਰਸਾਤੇ ਆਪ ਭੁਲਾਇਆ ਵਿਖੇ ਠਗੋਰੀ ਪੀਓ ਰਗਾਵ ਕੋੜ ਜਨਮ ਪ੍ਰਮਤੋ ਬੋ ਭਾਂਤੀ ਹਿਤ ਨਹੀਂ ਕਤਹੂ ਪਾਈ ਪੂਰਾ ਸਤਿਗੁਰ ਸਹਿਜ ਨਾ ਪੇਟਿਆ ਤਾਕਤ ਆਵੇ ਜਾਈ ਰਾਖ ਲਿਓ ਪ੍ਰਭ ਸਮ੍ਰਿਤ ਦਾਤੇ ਤੁਮ ਪ੍ਰਭ ਅਗਮ ਅਪਾਰ ਨਾਨਕ ਦਾ ਤੇਰੀ ਸਰਣਾਈ ਭਵਜਲ ਉਤਰਿਓ ਪਾਰ ਸਾਰਗ ਮੁਹੱਲਾ ਪੰਜਵਾ ਰਾਵਣ ਕਉ ਰਾਮ ਕੇ ਗੁਣ ਬਾਦ ਸਾਧ ਸੰਗ ਤਿਆਗੇ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਗਾਵ ਸਿਮ੍ਰਿਤ ਏਕ ਅਚੁੱਤ ਅਬਨਾਸੀ ਬਿਰਸੇ ਮਾਇਆ ਮਾਦ ਸਹਿਜ ਆਨੰਦ ਅਨਹ ਤੁਨ ਬਾਣੀ ਬਹੁਰ ਨ ਭਏ ਵਿਖਾਦ ਸੰਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰਗ ਮੁਹੱਲਾ ਪੰਜਵਾ ਕੀਨੇ ਪਾਪ ਕੇ ਬਹੁ ਕੋਟ ਦਿਨਸ ਰਹਿਣੀ ਥਕਤ ਨਾਹੀ ਕਤੇ ਨਾਹੀ ਛੋਟ ਰਹਾਉ ਮਾਂ ਬਜਰ ਬਿਖ ਵਿਆਧੀ ਸਿਰ ਉਠਾਈ ਪੋਟ ਉਗਰ ਗਈਆਂ ਖਿਨੇ ਭੀਤਰ ਜਮੇ ਗ੍ਰਾਸੇ ਚੋਟ ਪਾਸ ਪ੍ਰੇਤ ਪੁਸ਼ਟ ਗਰਦਬ ਅਨਕ ਜੋਨੀ ਲੇਟ ਭਜ ਸਾਧ ਸੰਗ ਗੋਬਿੰਦ ਨਾਨਕ ਹਸਨਾ ਲਾਗੇ ਫੇਟ ਸਾਰਗ ਮੁਹੱਲਾ ਪੰਜਵਾਂ ਅੰਧੇ ਖਾਵੇ ਵਿਸੂ ਕੇ ਗਟਾਕ ਨੈਣ ਸ਼ਰਮਨ ਸਰੀਰ ਸਭ ਹੁਟਿਓ ਸਾਸ ਗਯੋ ਤਤ ਘਾਟ ਰਹਾਉ ਅਨਾਸ ਰਿਆਣ ਉਦਰਲੇ ਭੁੱਖੇ ਮਾਇਆ ਗਈਆਂ ਹਾਟ ਤਿਲ ਬਿਖ ਕਰਤ ਕਰਤ ਪੁਛਤਾਵੇ ਕਭੂ ਨਾ ਸਾਕੇ ਸ਼ਾਂਟ ਨਿੰਦਕ ਜਮਦੂਤੀ ਆਏ ਸੰਘਾਰਿਓ ਦੇਵੇ ਮੂੰਡ ਉਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੂ ਫਾਟ ਸਾਰਗ ਮੁਹੱਲਾ ਪੰਜਵਾ ਟੂਟੀ ਨਿੰਦਕ ਕੀ ਅਧ ਬੀਚ ਜਨਕਾ ਰਾਖਾ ਆਪ ਸਵਾਮੀ ਬੇਮੁਖ ਕੋ ਆਏ ਪਹੁੰਚੀ ਮੀਚ ਰਹਾਓ ਉਸ ਕਾ ਕਹਿਆ ਕੋਈ ਨਾ ਸੁਣਈ

ਨਿਮਕ ਕਰੀ ਨਾ ਸਿਮਰ ਸੁਆਮੀ, ਜਿਉ ਪਿੰਡ ਜਿਨ ਦੀਨ ਰਖਾਵ, ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਕੀਨ। ਗਰਭ ਉਦਰ ਬਿਲਾੜ ਕਰਤਾ, ਤਾਂ ਹੋਵਤ ਦੀਨ, ਮਹਾਮਾਦ ਵਿਕਾਰ ਵਾਧਾ,

ਆਨੰਦ ਪੂਰਨ ਬ੍ਰਹਮ ਗਿਆਨ ਰਗਾਉ ਸਾਧਕ ਸਿੱਧ ਸਗਲ ਮੁਨ ਲੋਚੇ ਬਿਰਲੇ ਲਾਗੇ ਧਿਆਨ ਜਿਸੇ ਕਿਰਪਾਲ ਹੋਏ ਮੇਰਾ ਸਵਾਮੀ ਪੂਰਨਤਾ ਕੋ ਕਾਮ ਜਾ ਕੇ ਹਿਰਦੇ ਵਸੇ ਪਏ ਭੰਜਨ ਤੇ ਜਾਣੇ ਸਗਲ ਜਗਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਤੋ ਨਾਨਕ ਮੰਗੇ ਦਾਨ ਸਾਰਗ ਮਹੱਲਾ ਪੰਜਵਾਂ ਬੂਟਾ ਸਰਬਥਾਈ ਮੇਹੋ ਅਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਟਿਓ ਨੇ ਹੋ ਰਹਾਓ ਚਾਰ ਕੁੰਟ ਦਹਿ ਦਿਸ ਜਲ ਨਿਧ ਊਨ ਥਾਓ ਨਾ ਕੇਹੋ ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇਹੋ ਸਤ ਸਤ ਹਰ ਸਤ ਸੁਆਮੀ

ਤੇ ਸਫਲ ਪਾਏ, ਰਸਕ ਰਾਮ ਨਾਮ ਧਿਆਏ, ਆਪ ਚਲ ਨੀਵ ਧਰਾਈ ਸਤਗੁਰ ਕਬਹੂ ਡੋਲਤ ਨਾਹੀ, ਗੁਰ ਨਾਨਕ ਜਾ ਪਏ ਦਯਾਰਾ ਸਰਬ ਸੁਖਾਨੰਦ ਪਾਹੀ, ਸਾਰਗ ਮਹੱਲਾ ਪੰਜਵਾਂ ਨਿਭਗੀ ਨਾਮ ਕੀ ਸਚਖੇਪ, ਲਾਭ ਹਰ ਗੁਣ ਗਾਏ ਨਿਤਨ।

ਬਹੁੜ ਜੋਨ ਨਾ ਪਾਏ, ਪਏ ਕਿਰਪਾਲ ਦਿਆਲ ਗੋਬਿੰਦ, ਪਇਆ ਸਾਧੂ ਸੰਗ, ਹਰ ਚਰਨ ਰਾਸ ਨਾਨਕ ਪਾਈ, ਲੱਗਾ ਪ੍ਰਭਸੋ ਰੰਗ, ਸਾਰਗ ਮਹੱਲਾ ਪੰਜਵਾਂ, ਮਾਈ ਰੀ ਪੇਖ ਰਹੀ ਬਿਸਮਾਦ, ਅਨਹ ਤੁਨੀ ਮੇਰਾ ਮਨ ਮੋਹਿਓ, ਅਚਰਜ ਤਾ ਕੇ ਸਵਾਦ ਰਹਾਓ, ਮਾਤ ਪਿਤਾ ਬੰਧ ਪਗੈ ਸੋਈ, ਮਨ ਹਰ ਕੋ ਅਹਿਲਾਦ, ਸਾਧ ਸੰਗ ਗਾਏ ਗੁਣ ਗੋਬਿੰਦ, ਬਿਨਸਿਓ ਸਭ ਪ੍ਰਮਾਦ, ਡੋਰੀ ਲਪਟ ਰਹੀ ਚਰਣੇ ਸੰਗ, ਪ੍ਰਮ ਪੈ ਸਗਲੇ ਖਾਦ, ਏਕ ਆਧਾਰ ਨਾਨਕ ਜਨ ਕੀਆ, ਬਹੁਰ ਨਾ ਜੋਨ ਪਰਮਾਦ।

ਟਿਕ ਨਾ ਪਾਵੇ। ਇਹ ਦੇਖੀ ਆਖੀ ਸੰਤਾ ਬਿਨਤੇ ਕੋਈ ਨਾ ਛੱਡਿਆ, ਸੰਤ ਪਰੇ ਗੋਬਿੰਦ ਕੀ ਪਾਖੀ, ਜੀ ਜੰਤ ਸਗਲੇ ਤੈ ਮੋਹ, ਬਿਨ ਸੰਤਾ ਕਿਨੇ ਨਾ ਲਾਖੀ। ਨਾਨਕ ਦਾਸ ਹਰ ਕੀਰਤਨ ਰਾਤਾ, ਸ਼ਬਦ ਸੁਰਤ ਸੱਚ ਸਾਖੀ, ਸਾਰਗ ਮੁਹੱਲਾ ਪਨਵਾ, ਮਾਈ ਰੀ ਕਾਟੀ ਜਮਕੀ ਪਾਸ, ਹਰ ਹਰ ਜਬਤ ਸਭ ਸੁਖ ਪਾਏ, ਬੀਤੇ ਗ੍ਰਸਤ ਉਦਾਸ ਰਖਾਓ, ਕਰ ਕਿਰਪਾ ਲੀਨੇ ਘਰ ਆਪਣੇ, ਉਪਜੀ ਦਰਸ ਪਿਆਸ, ਸੰਤ ਸੰਗ ਮਿਲ ਹਰ ਗੁਣ ਗਾਏ, ਬਿਨਸੀ ਦੁਤੀਆ ਆਸ, ਮਾਂ ਉਦਿਆਨ ਅਟਵੀ ਤੇ ਕਾਢੇ, ਮਾਰਗ ਸੰਤ ਕਹਿਓ, ਦੇਖਤ ਦਰਸ ਪਾਪ ਸਭ ਨਾਸੇ, ਹਰ ਨਾਨਕ ਰਤਨ ਲਹਿਓ, ਸਾਰਗ ਮੁਹੱਲਾ ਪੰਜਵਾਂ, ਮਾਈ ਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਰੁਚਿਤ ਪਿਆਸ ਮਨ ਸੁੰਦਰ, ਸਖਤ ਨਾ ਕੋਈ ਤੋਰ ਰਖਾਓ, ਪ੍ਰਾਣ ਮਾਨ ਪਾਤ ਪਿਤ ਸੁਤ ਬੰਧਪ, ਹਰ ਸਰਬ ਸਥਾਨ ਮੋਰ, ਤ੍ਰਿਗ ਸਰੀਰ ਅਸ਼ਟ ਵਿਸ਼ਟਾ ਕ੍ਰਿਮ, ਬਿਨ ਹਰ ਜਾਨਤ ਹੋਰ, ਭਇਓ ਕਿਰਪਾਲ ਦੀਨ ਦੁਖ ਭੰਜਨ, ਪਰਾ ਪੂਰਬਲਾ ਜੋਰ, ਨਾਨਕ ਸਰਨ ਕਿਰਪਾ ਨਿਧ ਸਾਗਰ, ਬਿਨਸਿਉ ਆਨ ਨੇ ਹੋਰ, ਸਾਰਗ ਮੁਹੱਲਾ ਪੰਜਵਾਂ, ਨੀਕੀ ਰਾਮ ਕੀ ਤੁਨ ਸੋਏ, ਚਰਨ ਕਮਲ ਅਨੂਪ ਸਵਾਮੀ,

ਗੁਣ ਗਾਏ, ਬਿਨਸੀ ਸਭ ਅਭਿਮਾਨੀ ਰਗਾਉ, ਤਾਰ ਅਨੁਗ੍ਰਹੁ ਆਪਣੀ ਕਰ ਲੀਨੀ, ਗੁਰਮੁਖ ਪੂਰ ਗਿਆਨੀ, ਸਰਬ ਸੁਖ ਆਨੰਦ ਕਨੇਰੇ, ਠਾਕੁਰ ਦਰਸ ਧਿਆਨੀ, ਨਿਵਟ ਵਰਤਨ ਸੱਸ ਦਾ ਸੁਹਾਗਣ, ਸਹਿਜ ਸਾਈ ਜਾਨੀ, ਪ੍ਰੇ ਰੰਗ ਰੰਗ ਰਤੀ ਨਾਰਾਇਣ, ਨਾਂਗ ਤਿਸ ਕੁਰਬਾਨੀ, ਸਾਰਗ ਮਹੱਲਾ ਪੰਜਵਾਂ, ਤੋ ਚਰਨ ਆਸਰੋ ਈਸ, ਤੁਮੇ ਪਛਾਨੂ ਸਾਗ ਤੁਮੇ ਸੰਗ, ਰਾਖਨ ਹਾਰ ਤੁਮੇ ਜਗਦੀਸ ਰਖਾਓ, ਤੂੰ ਹਮਰੋ ਹਮ ਤੁਮਰੇ ਕਹੀਏ, ਇਤ ਉਤ ਤੁਮ ਹੀ ਰਾਖੇ, ਤੂੰ ਬੇਅੰਤ ਅਪਰੰਪਰ ਸਵਾਮੀ, ਪੁਰ ਕਿਰਪਾ ਕੋਈ ਲਾਖੇ, ਬਿਨ ਬਕਨੇ ਬਿਨ ਕਹਿਣ ਕਹਾਵਣ, ਅੰਤਰ ਜਾਮੀ ਜਾਣੇ, ਜਾ ਕੋ ਮੇਲ ਲਏ ਪ੍ਰਭ ਨਾਨਕ, ਸੇ ਜਨ ਦਰ ਗਏ ਮਾਨੇ, ਸਾਰੰਗ ਮਹੱਲਾ ਪੰਜਵਾਂ, ਚੌਪਦੇ ਕਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਭਜ ਆਣ ਕਰਮ ਵਿਕਾਰ, ਮਾਨ ਮੋਹ ਨਾ ਬੁਝ ਤ੍ਰਿਸ਼ਨਾ, ਕਾਲ ਗ੍ਰਹਿ ਸੰਸਾਰ ਰਖਾਓ, ਖਾਤ ਪੀਵਤ ਹਸਤ ਸੋਵਤ, ਔਧ ਬਿਤੀ ਅਸਾਰ, ਨਰਕ ਉਧਰ ਪ੍ਰਮੰਤ ਜਲਤ, ਜਮੈ ਕੀ ਨਿਸਾਰ, ਪਰ ਦਰੋਹ ਕਰਤ ਵਿਕਾਰ ਨਿੰਦਾ, ਪਾਪ ਰਤ ਕਰ ਚਾਰ, ਬਿਨਾ ਸਤਿਗੁਰ ਬੂਝ ਨਾਹੀ, ਤਾਂ ਮੋਹ ਮਹਾ ਅੰਧਾਰ, ਬਿਟ ਖੋਰੀ ਖਾਏ ਮੁੱਠ, ਚੇਤਨਾ ਸਿਰਜਨਹਾਰ, ਗੋਬਿੰਦ ਗੁਪਤ ਹੋਏ ਰਹੋ ਨਿਆਰੋ, ਮਾਤੰਗ ਮਤ ਅੰਕਾਰ, ਕਰ ਕਿਰਪਾ ਪ੍ਰਭ ਸੰਤ ਰਾਖੇ, ਚਰਨ ਕਮਲ ਆਧਾਰ, ਕਰ ਜੋਰ ਨਾਨਕ ਸਰਨ ਆਇਓ, ਗੋਪਾਲ ਪੁਰਖ ਅਪਾਰ, ਸਾਰਗ ਮਹੱਲਾ ਪੰਜਵਾਂ, ਕਰ ਛੇਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਭ ਬਚਨ ਬੋਲ ਗੁਣ ਅਮੋਰ, ਕਿੰਕਰੀ ਵਿਕਾਰ ਦੇਖਰੀ ਵਿਚਾਰ, ਗੁਰ ਸ਼ਬਦ ਧਿਆਏ ਮਹਿਲ।

ਜਿਨ ਨਾਨਕ ਨਾਮ ਇਸ਼ਟ ਲਾਗੇ। ਸਾਰਗ ਮਹੱਲਾ ਪੰਜਵਾਂ, ਆਰਾਮ ਰਾਮ ਆਰਾਮ ਜਾਪ, ਰਮਤ ਰਾਮ ਸਹਾਈ ਰਹਾਉ। ਸੰਤਨ ਕੇ ਚਰਨ ਲਾਗੇ, ਕਾਮ ਕ੍ਰੋਧ ਲੋਭ ਤਿਆਗੇ। ਗੁਰ ਗੋਪਾਲ ਪਏ ਕਿਰਪਾਲ, ਲਭਦੇ ਆਪਣੀ ਪਾਈ। ਬਿਨਸੇ ਪ੍ਰਮ ਹੋ ਅੰਧ, ਟੂਟੇ ਮਾਇਆ ਕੇ ਬੰਧ। ਪੂਰਨ ਸਰਬੱਤਰ ਠਾਕੁਰ, ਨੈ ਕੋਉ ਬੈਰਾਈ। ਸਵਾਮੀ ਸੋ ਪ੍ਰਸੰਨ ਪਏ, ਜਨਮ ਮਰਨ ਦੁਖ ਗਏ। ਸੰਤਨ ਕੇ ਚਰਨ ਲਾਗ, ਨਾਨਕ ਗੁਣ ਗਾਈ। ਸਾਰਗ ਮਹੱਲਾ ਪੰਜਵਾਂ, ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਧਾਰੇ ਰਹਾਉ। ਸਰਾਵਣ ਸੁਨਣ ਭਗਤ ਕਰਨ, ਅਨਕ ਪਾਤਕ ਪੁਣੇ ਚਰਨ। ਸਰਨ ਪਰਨ ਸਾਧੂ।

ਕੋੜ ਕਲਪ ਕੇ ਦੁਖ ਬਿਨਾਸਨ, ਸਾਧ ਦ੍ਰਿੜਾਏ ਨੰਬੇਰਾ ਰਖਾਵ, ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨਉ ਰੰਗੀ, ਅਨਪੁ ਬਿਸਰ ਗਏ ਪ੍ਰੋਜਾ ਤਿਆ, ਹਰ ਨਿਰਮਾਇਲ ਸੰਗੀ, ਚੰਚਲ ਮਤ ਤਿਆਗ ਪਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ, ਹਰ ਅਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਹੇ ਬੜਭਾਗੀ, ਅਪਰਤ ਸਿੰਚ ਭਰੇ ਸੁਭਰ ਸਰ, ਗੁਰਮਤ ਸਚ ਨਿਹਾਲਾ, ਮਰਤ ਨਾਮ ਰਤੇ ਨੇ ਕੇਵਲ, ਆ ਜੁਗਾ ਦਿਆਲਾ, ਮੋਹਨ ਮੋਹ ਲਿਆ ਮਨ ਮੋਰ, ਬੜੇ ਭਾਗ ਲਿਵ ਲਾਗੀ, ਸਾਜ ਵਿਚਾਰ ਕੇਲਵ ਦੋ ਕਾਟੇ, ਮਨ ਨਿਰਮਲ ਅਨਰਾਗੀ, ਗਹਿਰ ਗੰਭੀਰ ਸਾਗਰ ਰਤਨਾਗਰ, ਅਵਰ ਨਹੀਂ ਅਨਪੂਜਾ, ਸ਼ਬਦ ਵਿਚਾਰ ਪਰਮ ਪਉ ਪੰਜਨ, ਅਵਰ ਨਾ ਜਾਣਿਆ ਦੂਜਾ, ਮਨੁਆ ਮਾਰ ਨਿਰਮਲ ਪਚੀਨਿਆ, ਹਰ ਸਰਤੇ ਅਦਕਾਈ, ਏਕ ਸਿਬਨ ਮੈਂ ਅਵਰ ਨਾ ਜਾਣਾ, ਸਤਗੁਰ ਬੂਝ ਬੁਝਾਈ, ਅਗਮ ਅਗੋਚਰ ਅਨਾਥ ਅਜੋਨੀ, ਗੁਰਮਤ ਏਕੋ ਜਾਣਿਆ, ਸੁਭਰ ਪਰੇ ਨਾਹੀ ਚਿਤ ਡੋਲੇ, ਮਨ ਹੀ ਤੇ ਮਨ ਮਾਨਿਆ, ਗੁਰ ਪ੍ਰਸਾਦੀ

ਪਹਿਲਾ ਤੀਜਾ ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੇ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੇ ਨਾਮ ਮੁਕਤ ਗਦ ਪਾਈ ਰਗਾਓ ਸ਼ਬਦ ਪਉ ਪੰਜਨ ਜਮਕਾਲ ਨਿਖੰਜਨ ਹਰ ਸੇਤੀ ਲਿਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜੇ ਰਹਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਬਡਾਈ ਨਿਜ ਕਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਾਨਮੁਖ ਬੁੱਧ ਕਾਚੀ ਮਨੁਆ ਡੋਲੇ ਅਕਥ ਨਾ ਕਥੇ ਕਹਾਣੀ ਗੁਰਮਤ ਨਿਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਪਾਈ ਸਤਿਗੁਰ ਮੇਰੇ ਗੇ ਸਦੇ ਆਪਣੇ ਜਿਨ ਹਰ ਸੇਤੀ ਲਿਵ ਲਾਈ ਮਨ ਸ਼ਬਦ ਮਰੇ ਤਾਂ ਮੁਕਤੋ ਹੋਵੇ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਨ ਨਿਰਮਲ ਨਾਵੇ ਸਹਿਜ ਸੁਪਾਈ ਸ਼ਬਦ ਵਿਚਾਰ ਸਦਾ ਰੰਗ ਰਾਤੇ ਹੋਮੇ ਤ੍ਰਿਸ਼ਨਾ ਮਾਰੀ ਅੰਤਰ ਨੇ ਕੇਵਲ ਹਰਵਿਆ ਹਵੇ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੇ ਸਚ ਰਾਤੇ ਜੋ ਤੇਰੇ ਮਨ ਭਾਣੇ ਦੁਬਧਾ ਮੈਲ ਨਾ ਪਾਵੇ ਜਗ ਝੂਠੀ ਗੁਣ ਅਵਗੁਣ ਨਾ ਪਛਾਣੇ ਆਪੇ ਮੇਲ ਲਏ ਅਕਥ ਕਥੀਏ ਸੱਚ ਸ਼ਬਦ ਸਚ ਬਾਣੀ ਨਾਨਕ ਸਾਚੇ ਸੱਚ ਸਮਾਣੇ

ਅਣਕ ਸੂਰ ਸਸੀਅਰ ਨਖਿਆਤ, ਅਣਕ ਦੇਵੀ ਦੇਵਾ ਬੋ ਪਾਂਤ, ਅਣਕ ਬਸਦਾ ਅਣਕ ਕਾਮ ਤੇਨ, ਅਣਕ ਪਾਰ ਜਾਤ ਅਣਕ ਮੁਖਬੇਨ, ਅਣਕ ਆਕਾਸ ਅਣਕ ਪਾਤਾਲ, ਅਣਕ ਮੁਖੀ ਜਪੀਏ ਗੋਪਾਲ, ਅਣਕ ਸ਼ਾਸਤਰ ਸਿਮਰਤ ਪੁਰਾਨ, ਅਣਕ ਜੁਗਤ ਹੋਤ ਵਿਖਿਆਨ, ਅਣਕ ਸਰੋਤੇ ਸੁਨੇ ਨਿਧਾਨ, ਸਰਬ ਜੀ ਪੂਰਨ ਭਗਵਾਨ, ਅਣਕ ਧਰਮ ਅਣਕ ਕੁਮੇਰ, ਅਣਕ ਬਰਨ ਅਣਕ ਕਣਕ ਸੁਮੇਰ, ਅਣਕ ਸੇਖ ਨਵਤਨ ਨਾਮ ਲੇਹੇ, ਪਾਰ ਬ੍ਰਹਮ ਕਾ ਅੰਤ ਨ ਤੇਹੇ, ਅਣਕ ਪੁਰੀਆ ਅਣਕ ਤੈ ਖੰਡ, ਅਣਕ ਰੂਪ ਰੰਗ ਬ੍ਰਹਿਮੰਡ, ਅਣਕ ਬਨਾ ਅਣਕ ਫਲ ਮੂਲ, ਆਪੇ ਸੂਖਮ ਆਪੇ ਅਸਥੂਲ, ਅਣਕ ਜੁਗਾਦ ਜਿਨਸ ਅਰ ਰਾਤ, ਅਣਕ ਪਰਲੋ ਅਣਕ ਉਤਪਾਤ, ਅਣਕ ਜੀ ਜਾ ਕੇ ਗ੍ਰੇ ਮਾਹੇ, ਰਮਤ ਰਾਮ ਪੂਰਨ ਸਰਬ ਠਾਏ, ਅਣਕ ਮਾਇਆ ਜਾ ਕੀ ਲਖੀ ਨਾ ਜਾਏ, ਅਣਕ ਕਲਾ ਖੇਲੇ ਹਰ ਰਾਏ, ਅਣਕ

ਕਛ ਅੰਤ ਨਾ ਪਾਰ, ਸਤ ਪੁਰਖ ਸਤ ਅਸਥਾਨ, ਊਚ ਤੇ ਊਚ ਨਿਰਮਲ ਨਿਰਵਾਨ, ਆਪਣਾ ਕੀਆ ਜਾਣੇ ਆਪ, ਆਪੇ ਕੜ ਕਟ ਰਹੋ ਵਿਆਪ, ਕਿਰਪਾ ਨਿਧਾਨ।

ਆਈ ਪੂਰਨ ਮਨ ਮੋਹਨ ਘੜਘੜ ਸੋਹਨ ਜਬ ਕਿੰਚੈ ਤਬ ਛਾਈ ਕਿਉ ਨਾ ਅਰਾਧੋ ਮਿਲ ਕਰ ਸਾਧੋ ਕਰੀ ਮੋਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨਾ ਕਛੂ ਜਾਈ ਕਹੋ ਨਾਨਕ ਹਰ ਹਰ ਆਰਾਧੋ ਕਮਨ ਉਪਮਾ ਦੇਓ ਕਮਨ ਬੜਾਈ ਪੂਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪੋ ਦਿਉ ਸੰਦੇਸਾ ਪ੍ਰਭ ਜੀਉ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਬੰਧਨ ਤੇ ਮੁਕਤਾ ਘੜ ਘੜ ਜੁਗਤਾ ਕਹਿ ਨਾ ਸਕੋ।

ਪਹਿਲਾ ਨਾਭਸ਼ੇ ਖੜਕਾ ਕਰੇ ਵਿਚਾਰ ਨਿਸ ਦਿਨ ਉਚਰੈ ਪਾਰ ਅਠਾਰ ਤਿਨ ਪੀ ਅੰਤ ਨ ਪਾਇਆ ਤੋਹੇ ਨਾਮ ਬਿਹੂਣ।

ਆਪੇ ਉਪਾਇਆ, ਆਪੇ ਖੇਲ ਰਚਾਇਓਨ, ਸਭ ਜਗਤ ਸਬਾਇਆ, ਤ੍ਰੈ ਗੁਣ ਆਪ ਸਿਰਜਿਆਨ, ਮਾਇਆ ਮੋਹ ਵਧਾਇਆ, ਗੁਰਪ੍ਰਸਾਦੀ ਉਭਰੇ, ਜਿਨ ਪਾਣਾ ਪਾਇਆ, ਨਾਨਕ ਸੱਚ ਵਰਤਦਾ, ਸਭ ਸੱਚ ਸਮਾਇਆ।

ਦੁਨੀਆਂ ਕੋ ਭੇਜੈ ਜਿਨਸ ਥਾਪ ਲੈ ਜਾਵੇ ਆਪੇ ਥਾਪ ਉਥਾਪੇ ਆਪੇ ਏਤੇ ਵੇਸ ਕਰਾਵੇ ਜੇਤੇ ਜੀ ਫਿਰੇ ਔਦੂਤੀ

ਹੁਣ ਹੋਏ ਸਭ ਕਰਨਾ ਕਿਰਤ ਕਰ ਲਿਖੀਏ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਏ ਗੁਰਮੁਖ ਤਰੀਏ ਨਾਨਕ ਨਦਰੀ ਨਦਰ ਕਰੇ ਪੌੜੀ ਮਨਮੁਖ ਦੂਜਾ ਪਰਮ ਹੈ ਦੂਜੇ ਲੋਭਾਇਆ ਕੂੜ ਕਪਟ ਕੁਮਾਮ ਦੇ ਕੂੜੋ ਆ ਲਾਇਆ ਪੁੱਤਰ ਕਲੱਤਰ ਮੋਹੇਤ ਹੈ ਸਭ ਦੁੱਖ ਸੁਭਾਇਆ।

ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਏ ਗੁਰ ਪ੍ਰਸਾਦ, ਤਿਨੀ ਪੀਤਾ ਰੰਗ ਸਿਉ, ਜਿਨ ਕਉ ਲਿਖਿਆ ਆਦਿ ਮਹੱਲਾ ਦੂਜਾ, ਕੀਤਾ ਕਿਆਸਾ ਰਾਹੀਏ।

ਨਾਮ ਨਿਰੰਜਨ ਨਿਰਮਲਾ, ਸੁਣਿਆ ਸੁਖ ਹੋਈ, ਸੁਣ ਸੁਣ ਮਨ ਨਮਸਾਈਐ, ਬੂਝੇ ਜਨ ਕੋਈ, ਬਹਿੰਦਿਆਂ ਉੜਦਿਆਂ ਨਾ ਵਿਸਰੈ, ਸਾਚਾ ਸਚ ਸੋਈ, ਭਗਤਾਂ ਕੋ ਨਾਮ ਆਧਾਰ ਹੈ, ਨਾਮੇ ਸੁਖ ਹੋਈ, ਨਾਨਕ ਮਨ ਤਨ ਰਵ ਰਹਿਆ, ਗੁਰਮੁਖ ਹਰ ਸੋਈ। ਸਲੋਕ ਮਹੱਲਾ ਪਹਿਲਾ। ਨਾਨਕ ਤੁਲੀਏ ਤੋਲ, ਜੇ ਜੀਓ ਪਿੱਛੇ ਪਾਈਐ, ਇਕ ਸੁਨਾ ਪੁੱਜੈ ਬੋਲ, ਜੇ ਪੂਰੇ ਪੂਰਾ ਕਰ ਮਿਲੇ, ਵੱਡਾ ਆਖਣ ਭਾਰਾ ਤੋਲ, ਹੋਰ ਹੌਲੀ ਮੱਤੀ ਹੌਲੇ ਬੋਲ, ਧਰਤੀ ਪਾਣੀ ਪਰਬਤ ਭਾਰ, ਕਿਉਂ ਕੰਡੈ ਤੋਲੇ ਸੁਨਿਆਰ, ਤੋਲਾ ਮਾਸਾ ਰਤਕ ਪਾਏ, ਨਾਨਕ ਪੁਛਿਆ ਦੇ ਪੁਜਾਏ, ਮੂਰਖ ਅੰਧਿਆ ਅੰਧੀ ਧਾਤ, ਕਹਿ ਕਹਿ ਕਹਿਣ ਕਹਾਇਣ ਆਪ। ਮਹੱਲਾ ਪਹਿਲਾ। ਆਖਣ ਔਖਾ ਸੁਣਨ ਔਖਾ, ਆਖ ਨ ਜਾਪੀ ਆਖ, ਇਕ ਆਖ ਅੱਖ ਹੈ ਸ਼ਬਦ ਪੱਖ ਹੈ, ਅਰਧ ਉਰਧ ਦਿਨ ਰਾਤ, ਜੇ ਕਿਉਂ ਹੋਏ ਤਾਂ ਕਿਉਂ ਦਿਸੇ।

ਨਾਨਕ ਸੱਚਾ ਸਚ ਨਾਏ, ਸਚ ਸਭਾ ਦੀ ਬਾਣ ਪੌੜੀ, ਨਾਏ ਮੰਨੇ ਸੁਖ ਉਪਜੈ, ਨਾਮੇ ਗਤ ਹੋਈ, ਨਾਏ ਮੰਨੇ ਪਦ ਪਾਈਐ, ਫਿਰ ਦੇ ਘਰ ਸੋਈ, ਨਾਏ ਮੰਨੇ ਭਵਜਲ ਲੰਘੀਐ, ਫਿਰ ਵਿਘਨ ਨਾ ਹੋਈ, ਨਾਏ ਮੰਨੇ ਪੰਥ ਪ੍ਰਗਟਾ, ਨਾਮੇ ਸਭ ਲੋਈ, ਨਾਨਕ ਸਤਿਗੁਰ ਮਿਲਿਐ, ਨਾਉ ਮੰਨੀਐ, ਜਿਨ ਦੇਵੈ ਸੋਈ। ਸਲੋਕ ਮਹੱਲਾ ਪਹਿਲਾ। ਪੁਰੀਆ ਖੰਡਾ ਸਿਰ ਕਰੇ, ਇੱਕ ਪੈਰ ਤੇ ਆਏ, ਪਾਉਣ ਮਾਰ ਮਨ ਜਪ ਕਰੇ, ਸਿਰ ਮੁੰਡੀ ਤਲੈ ਦੇ, ਇਸ ਉੱਪਰ ਉਹ ਟਿਕ ਟਿਕੈ।

ਉਸ ਪੌੜੀ ਨਾਏ ਮੰਨਿਆ ਉਧਰ ਸਭ ਕੁਟੰਬ ਸਵਾਇਆ ਨਾਏ ਮੰਨਿਆ ਸੰਗਤ ਉਧਰ ਜੇਨ ਹਿਰਦੇ ਵਸਾਇਆ ਨਾਏ ਮੰਨਿਆ ਸੁਣ ਉਧਰ ਜੇਨ ਰਸਨ ਰਸਾਇਆ ਨਾਏ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ।

ਉੱਤੀ ਮਹਾ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨ ਜਾਪੀ ਕੇਤੜ ਕਹਿ ਨਸ ਕੀ ਜੈਕਾਰ ਆਖੈ ਥੱਕੇ ਆਖ ਆਖ ਕਰ ਸਿਵਤੀ ਵਿਚਾਰ ਤਿਰਣ ਨਾ ਪਾਇਓ ਬੱਪੜੀ ਨਾਨਕ ਕਹੇ ਗੁਵਾਰ ਮਹੱਲਾ ਪਹਿਲਾ ਅੱਖੀ ਪਰਣੇ ਜੇ ਫਿਰਾਂ

ਕੱਚ ਪਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ ਪੌੜੀ ਨਾਇ ਮੰਨਿਆ ਦੁਰਮਤ ਗਈ ਮਦ ਪ੍ਰਗਟੀ ਆਇਆ ਨਾਉ ਮੰਨਿਆ ਹੋਮੈ ਗਈ ਸਬਰ ਉਹ ਗਵਾਇਆ ਨਾਇ ਮੰਨੇ ਨਾਮ ਉਪਜੇ ਸਹਿਜੇ ਸੁਖ ਪਾਇਆ ਨਾਇ ਮੰਨੇ ਸਾਧ ਉਪਜੇ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ।

ਤੁਰੇ ਸਾਲਾਹੀ ਮੈਂ ਅੰਧੇ ਨਾਉ ਸੁਜਾਖਾ ਜੇ ਤਾਂ ਆਖਣ ਸਾਹੀ ਸਬਦੀ ਭਾਖਿਆ ਪਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ

ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ ਇਹ ਵੈ ਜਾਣੀਐ ਜੀਵੈ ਦੇਵਣ ਹਾਰ ਪੌੜੀ ਨਾਏ ਮੰਨੇ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨੇ ਗੁਣ ਉਚਰੈ ਨਾਮੇ ਸੁਖ ਹੋਈ ਨਾਏ ਮੰਨੇ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ ਨਾਏ ਮੰਨੇ ਸਾਰਾਈਐ ਪਾਪਾਂ ਮਤ ਧੋਈ ਨਾਨਕ ਪੂਰੇ ਗੁਰਤੇ ਨਾਉ ਮੰਨੀਐ ਜਿਨ ਦੇਵੈ ਸੋਈ। ਸਲੋਕ ਮਹੱਲਾ ਪਹਿਲਾ। ਸਤਿ ਵੇਦ ਪੁਰਾਣ ਪੜੰਤਾ ਪੂਕਾਰੰਤਾ ਅਜਾਣੰਤਾ ਜਾਂ ਬੂਝੇ ਤਾਂ ਸੂਝੇ ਸੋਈ ਨਾਨਕ ਆਖੇ ਕੂਕ ਨਾ ਹੋਈ। ਮਹੱਲਾ ਪਹਿਲਾ। ਜਾ ਹੋ ਤੇਰਾ ਤਾਂ ਸਭ ਕੁਛ ਮੇਰਾ ਹੋ ਨਾਹੀ ਤੂੰ ਹੋਵੇ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋਵੇ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੇ ਨਾਨਕ ਸੱਚਾ ਸੱਚੀ ਨਾਈ ਸੱਚ ਪਵੇ ਤੁਰ ਲੇਖੇ ਪੌੜੀ ਨਾਮ ਨਿਰੰਜਨ ਅਲੱਖ ਹੈ ਕਿਉਂ ਲਿਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈ ਗੇ ਪਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਏ ਪਾਈ। ਸਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਬੋਈ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਪੌਂਕਣਾ।

ਕੀਏ ਅੰਮ੍ਰਿਤ ਰਸ ਪਾਇਆ ਬਿਸੀਅਰ ਮੰਤਰ ਵਸਾਈਏ ਬਹੁ ਦੂਧ ਪੀ ਆਇਆ ਮਾਨਮੁਖ ਅਪਿੰਨ ਨਾ ਭਿਜਈ ਪੱਥਰ ਨਾ ਵਹਾਇਆ ਬਿਖ ਮੈਂ ਅੰਮ੍ਰਿਤ ਸਿੰਚੀਏ ਬਿਹਕਾ ਫਲ ਪਾਇਆ ਨਾਨਕ ਸੰਗਤ ਮੇਲ ਹਾਰ ਸਭ ਬਿਖ ਲਹਿ ਜਾਇਆ ਸਲੋਕ ਮਹੱਲਾ ਪਹਿਲਾ ਮਰਣਾ ਮੂਹਰਤ ਪੁੱਛਿਆ ਪੁੱਛੀ ਥਿਤ ਨਾ ਵਾਰ ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਬੱਧੇ ਭਾਰ ਇੱਕ ਨਾ ਹੋਈ ਸਾਗਤੀ ਇੱਕ ਨਾ ਹੋਈ ਸਾਰ ਲਸਕਰ ਸਣੇ ਦੁਮਾਮਿਆ ਛੁੱਟੇ ਬੰਕ ਦੁਆਰ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਧਾ ਕੋਟ ਭੀਤਰ ਚੋਰ ਬਹਾਲਿਆ ਖੋਟ ਵੇਜੀਆ ਖੋਟ ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਮਹਾਂ ਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਭਲਕੇ ਉੱਠ ਨਿਤ ਪਰ ਦਰਬ ਹਿਰ ਹਰ ਨਾਮ ਚੁਰਾਇਆ ਹਰ ਜੀਓ ਤਿਨ ਕੀ

ਨਾਨਕ ਵੇਖੇ ਆਪ ਹੂਕ ਕਢਾਏ ਟਹਿ ਪਵੇ ਪੌੜੀ। ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ, ਗੁਰ ਪ੍ਰਸਾਦੀ ਕੜ ਚਾਨਣਾ ਆਨੇਰ ਗਵਾਇਆ, ਲੋਹਾ ਪਾਰਸ ਪੇਟੀ ਹੈ ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲੇ ਨਾਉ ਪਾਈ ਹੈ ਮਿਲ ਨਾਮ ਤੇ ਆਇਆ, ਜਿਣ ਕੈ ਪੁੱਤ ਹੈ ਪੁੰਨ ਹੈ

ਹੋਵੇ। ਐਸੀ ਕਹੀਏ ਸੂਰਤ ਜੋ ਉਸ ਇੱਛੇ ਸੋ ਫਲ ਪਾਏ। ਤਾਂ ਨਾਨਕ ਕਹੀਏ ਮੂਰਤ ਪੌੜੀ ਸਤਿਗੁਰ ਅੰਮ੍ਰਿਤ ਬਿਰਖ ਹੈ। ਅੰਮ੍ਰਿਤ ਰਸ ਫਲਿਆ ਜਿਦ ਪ੍ਰਾਪਤ ਸੋ ਲਹੇ। ਗੁਰ ਸ਼ਬਦੀ ਮਿਲਿਆ ਸਤਿਗੁਰ ਕੇ ਪਾਣੇ ਜੋ ਚੱਲੇ। ਹਰ ਸੇ ਤੀਰ ਲਿਆ ਜਮਕਾਲ ਜੋਏ ਨਾ ਸਕਈ। ਘਟ ਚਾਨਣ ਬਲਿਆ ਨਾਨਕ ਬਖਸ ਮਿਲਾਇਨ। ਫਿਰ ਗਰਭ ਨਾ ਗਲਿਆ ਸਲੋਕ ਮਹੱਲਾ ਪਹਿਲਾ। ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ। ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ। ਜੁਗਤ ਤੋਤੀ ਸੁਰਤ ਚੌਂਕਾ।

ਕਰ ਕਰ ਹੇਤ ਪਧਾਏ ਦੇ ਪਰ ਦਰਬ ਚੁਰਾਇਆ ਪੁੱਤਰ ਕਲੱਤਰ ਨਾ ਵਿਸ ਹੈ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਧੋਏ ਗਈ ਪਛਤੇ ਪਛਤਾਇਆ ਜਮਦਰ ਬੱਧੇ ਮਾਰੀ ਹੈ ਨਾਨਕ ਹਰ ਪਾਇਆ ਸਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਕਰੇ ਮਸੀਤ ਮਖਟੂ ਹੋਏ ਕੇ ਕੰਨ ਪੜਾਏ ਫਗਰ ਕਰੇ ਹੋਰ ਜਾਤ ਗਵਾਏ ਗੁਰ ਪੀਰ ਸਦਾਏ ਮੰਗਣ ਜਾਏ ਤਾ ਕੇ ਮੂਲ ਨਾ ਲੱਗੀਏ ਪਾਏ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਓ ਪਛਾਣੇ ਸੇ ਮਹੱਲਾ ਪਹਿਲਾ ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੇ ਉਂਦੇ ਕਬਲ ਦਿਸਨ ਖਰੇ ਕਰੂ।

ਕੀ ਰਸ ਰਸ ਕਸ ਨਾ ਜਾਣੰਤ ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਾਰ ਅੱਖਰ ਕਾ ਪਿਓ ਨਾਲ ਹੰਤ ਨਾਨਕ ਸੇ ਨਾਰ ਅਸਲ ਖਾਰ ਜੇ ਬਿਨ ਗੁਣ ਗਰਭ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਤਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦਿਨ ਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ ਗੁਰਮੁਖਾ ਨਦਰੀ ਆਵੰਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚਿੱਤ ਨਾ ਆਵਈ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵਡ ਭਾਗੀ ਸੱਚੇ ਸ਼ਬਦ ਜਿਨ੍ਹਾਂ ਏਕਲੇ ਲਾਗੀ ਗ੍ਰਹਿ ਕੁਟੰਬ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤੇ ਸੇਵ ਨਾ ਹੋਵਈ ਕੀਤਾ ਥਾਏ ਨਾ ਪਾਏ ਸਬਦੇ ਸਾਧਨ ਆਇਓ ਸੱਚ ਨਾ ਲੱਗੋ ਭਾਓ ਸਤਿਗੁਰ ਪਿਆਰਾ ਨਾ ਲੱਗਈ ਮਨ ਆਵੇ ਜਾਏ ਜੇ ਇੱਕ ਵਿਖ ਅਗਾਹਾਂ।

ਆਪ ਗਵਾਏ ਸਤਿਗੁਰੂ ਨੂੰ ਮਿਲੇ ਸਹਿਜੇ ਰਹੇ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੇ ਸੱਚੇ ਮੇਲ ਮਿਲਾਏ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਜ ਗੀਰੀਆ ਕਿਸ ਸਾਥ ਨਾ ਜਾਈ ਸੋਇਨ ਸਾਗਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰੇ ਬਹੁਮਹਿਲ ਵਧਾਈ ਨਾਨਕ ਜੋ ਦੇਵੈ ਤਿਸੇ ਨਾ ਜਾਣਨੀ ਮਨਮੁਖ ਦੁਖ ਪਾਈ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ

ਮਾਰੀ ਸਤਿਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿੱਚੋਂ ਮਾਰੀ ਨਾਨਕ ਪੜਨਾ ਗੁਣਨਾ ਇੱਕ ਨਾਉ ਹੈ।

ਵਤ ਸੋਈ ਲੈ ਜਾਏਗਾ, ਰੋਸ ਕਿਸੇ ਚੋਂ ਕੀਜੇ, ਗੁਰਮੁਖ ਹੋਵੇ ਸੋ ਪਾਣਾ ਮੰਨੇ, ਸਹਿਜੇ ਹਰਸ ਪੀਜੇ, ਨਾਨਕ ਸੁਖਦਾਤਾ ਸਦਾ ਸਾਲਾਹਿਓ, ਰਸਨਾ ਰਾਮ ਰਵੀਜੇ ਪ੍ਰੀ। ਗੜਕਾਇਆ ਸੀਗਾਰ ਬਹੁ ਪਾਂਤ ਬਣਾਈ, ਰੰਗ ਪਰੰਗ ਕਤੀਫਿਆ, ਪੈਰੇ ਤਰਮਾਈ, ਲਾਲ ਸੁਪੇਦ ਦਲੀਚਿਆ,

ਤੀਜਾ ਸਹਿਜੇ ਸੁਖ ਸੁੱਤੀ ਸ਼ਬਦ ਸਮਾਏ ਆਪੇ ਪ੍ਰਾਮੇਲ ਲਈ ਗੱਲ ਆਏ ਦੁਬਦਾ ਚੁੱਕੀ ਸਹਿਜ ਸੁਪਾਏ ਅੰਤਰ ਨਾਮ ਸਿਆ ਮਨ ਆਏ ਸੇ ਕੰਠ ਲਾਏ ਜੇ ਪੰਨ ਕੜਾਏ ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿੰਨੀ ਨਾਮ ਸਾਰਿਆ ਕਿਆ ਜਬ ਜਾਪੇ ਹੋਰ ਬਿਸ਼ਟਾ ਅੰਦਰ ਕੀਟ ਸੇ ਮੁੱਠੇ ਤੰਦੇ ਚੋਰ ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿਣ ਖਿਣ ਹਰ ਸੋਈ ਗੁਰਮੁਖ ਜਨਮ ਸਕਾਰਤਾ ਨਿਰਮਲ ਮਲ ਖੋਈ ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪਦ ਹੋਈ।

ਪਹਿਲਾ ਤਰਤ ਸੁਹਾਵੜੀ ਆਕਾਸ਼ ਸੁਵੰਧ ਜਪੰਦਿਆਂ ਹਰ ਨਾਓ ਨਾਨਕ ਨਾਮ ਹੂਣਿਆ ਤਿੰਨ ਤਨਖਾਵੇ ਕਾਉ ਪੌੜੀ ਨਾਮ ਸਲਾਹਨ ਪਾਉ ਕਰ ਨਿਜ ਮਹਿਲੀ ਵਸਾ ਕੋਈ ਬੌੜ ਜੋਨ ਨਾ ਆਵਨੀ ਫਿਰ ਹੋਏ ਨਾ ਬਿਨਾਸਾ ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦੇ ਨਾ ਉਤਰੇ ਗੁਰਮੁਖ ਪਰਗਾਸਾ ਕੋਈ ਕਿਰਪਾ ਕਰਕੇ ਮੇਲਿਆਂ ਨਾਨਕ ਹਰ ਪਾਸਾ ਸਲੋਕ ਮਹੱਲਾ ਤੀਜਾ ਜਿਚ ਉਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ ਸਬਦੇ ਸਾਧਨ ਆਵਈ ਨਾਮ ਨਾ ਲੱਗੇ ਪਿਆਰ ਸੇਵਾ ਥਾਏ ਨਾ ਪਵੀ ਤਿਸਕੀ ਖਬ ਖਬ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਏ ਜੋ ਸਿਰ ਤਰੇ ਉਤਾਰ ਸਤਿਗੁਰ ਕਾ ਪਾਣਾ ਮੰਨ ਲੈ ਸਬਦ ਰੱਖੇ ਉਰਧਾਰ ਮਹੱਲਾ ਤੀਜਾ ਸੋ ਜਪ ਤਬ ਸੇਵਾ ਚਾਕਰੀ ਜੋ ਖਸਮੈ ਪਾਵੇ ਆਪੇ ਬਗਸੇ ਮੇਲ ਲੈ ਆਪਤ ਗਵਾਵੇ ਮਿਲਿਆ ਕਦੇ ਨਾ ਵਿਛੜੇ ਜੋਤੀ ਜੋਤ ਮਿਲਾਵੇ ਨਾਨਕ ਗੁਰਪ੍ਰਸਾਦੀ ਸੋ ਬੁਝਸੀ

ਆਪ ਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਗਮ ਡਰਾਵਣਾ ਕਿਉਂ ਤਰੀਏ ਤਾਰੀ ਨਾਨਕ ਗੁਰ ਰਾਖੇ ਸੇ ਉਭਰੇ ਹਰ ਨਾਮ ਉਧਾਰੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਮੋਠ ਗੋਲੀ ਪਾਈਨ ਬਹੁ ਦੂਜੇ ਪਾਏ ਵਿਕਾਰ ਇੱਕ ਗੁਰ ਪ੍ਰਸਾਦੀ ਉਭਰੇ ਇਸ ਜਨ ਕੋ ਕਰੇ ਸਭ ਨਮਸਕਾਰ ਨਾਨਕ ਅੰਦਰ ਨਾਮ ਧਿਆਏ ਤੂੰ ਅੰਤਰ ਜਿਦ ਪਾਵੇ ਮੁਖ ਦੁਆਰ ਮਹੱਲਾ ਤੀਜਾ ਮਾਇਆ ਮੋਏ ਵਿਸਾਰਿਆ ਸਚ ਮਰਨਾ ਹਰ ਨਾਮ ਧੰਦਾ ਕਰਤਿਆਂ ਜਨਮ ਗਿਆ ਅੰਦਰ ਦੁੱਖ ਸਹਾਮ ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੇ ਕੋਏ ਹਾਰ ਦਰ ਸਟ ਹੋਈ ਜਮ ਕਾਲ ਮਿਲੇਂਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਦ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ ਸਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇਕਰ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਪਉ ਕਟੀਏ ਨਾਨਕ ਪਾਵੇ ਪਾਰ ਮਹੱਲਾ ਤੀਜਾ ਸੱਚ ਪੁਰਾਣਾ ਨਾਤੀਏ ਨਾਮ ਨਾ ਮੈਲਾ ਹੋਏ ਗੁਰ ਕੇ ਪਾਣੇ ਜੇ ਚੱਲੇ ਬੌੜ ਨਾ ਆਵਣ ਹੋਏ ਨਾਨਕ ਨਾਮ ਸਾਰਿਆ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚ

ਸਤਿਗੁਰ ਨਾਲ ਦਿਖਾ ਲਿਆ ਰਵ ਰਿਹਾ ਸਵਥਾਏ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵਲਾਏ। ਸਲੋਕ ਮਹੱਲਾ ਤੀਜਾ।

ਤੀਜਾ ਪੜ ਪੜ ਪੰਡਤ ਵਾਦ ਵਖਾਣ ਦੇ ਮਾਇਆ ਮੋਹ ਸਵਾਏ ਦੂਜੇ ਪਾਏ ਨਾਮ ਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਕੀਤੇ ਤਿਸੇ ਨਾ ਸੇਵਨੀ ਦਿੰਦਾ ਰਿਜਕ ਸਮਾਏ ਜਮ ਕਾ ਫਾਹਾ ਗਲੋਂ ਨਾ ਕੱਟੀਏ ਫਿਰ ਫਿਰ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਮਿਲਿਆ ਤਿਨ ਆਏ ਅਨ ਦਿਨ ਨਾਮ ਧਿਆਏ ਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਵਣਜੇ ਸੱਚ ਸੇਵਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੇ ਪਾਣੇ ਜੇ ਚੱਲੇ ਸਹਿ ਜੇ ਸੱਚ ਸਮਾਹੇ ਪੌੜੀ ਆਸਾ ਵਿੱਚ ਅਤ ਦੁਖ ਘਣਾ ਮਨੁਖ ਚਿਤ ਲਾਇਆ ਗੁਰਮੁਖ ਪਏ ਨਿਰਾਸ ਪਰਮ ਸੁਖ ਪਾਇਆ ਵਿੱਚੇ ਗ੍ਰਹਿ ਉਦਾਸ ਅਲਿਪਤ ਲਿਵ ਲਾਇਆ ਉਹ ਨਾ ਸੋਗ ਵਿਯੋਗ ਨਾ ਵਿਆਪਈ।

ਅਨ ਪਾਣੀ ਮੁੱਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਬਦਾ ਸਭ ਘਰ ਨਾਨਕ ਨਾਮ ਧਿਆਏ ਪ੍ਰਭ ਕਾ ਸਬਲ ਕਰ ਮਹੱਲਾ ਪੰਜਵਾਂ ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਏ ਉਨ ਅਗਲਾ ਠਾਂਡ ਪਈ ਸੰਸਾਰ ਤਰ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸਬਦੀ ਵੇਖ ਵਿਗਸਿਆ ਅੰਤਰ ਸਾਂਤ ਆਈ ਤਬ ਆਪੇ ਆਪ ਵਰਤਦਾ

ਰਖਾਓ। ਬਹੁਤ ਪ੍ਰਤਾਪ ਗਾਉਂ ਸੋ ਪਾਏ, ਦੋਏ ਲਗ ਟਕਾ ਬਰਾਤ, ਦਿਸ ਚਾਰ ਕੀ ਕਰੋ ਸਾਹਿਬੀ, ਜੈਸੇ ਬਨਗਰ ਪਾਤ, ਨਾ ਕੋਊ ਲੈ ਆਇਓ ਇਹੋ ਧਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਲਕ ਛਤਰ ਪਾ, ਹਰ ਕੇ ਸੰਤ ਸਦਾ ਸਿਰ ਪੂਜੋ, ਜੋ ਹਰ ਨਾਮ ਜਪਾਤ, ਜਿਨ ਕੋ ਕਿਰਪਾ ਕਰਤ ਹੈ ਗੋਬਿੰਦ, ਤੇ ਸਤਸੰਗ ਮਿਲਾਤ, ਮਾਤ ਪਿਤਾ ਬੰਤਾ ਸੁਤ ਸੰਪਤ, ਅੰਤ ਨ ਚਲਤ ਸੰਗਾਤ, ਕਹਿਤ ਕਬੀਰ ਆਰਾਮ ਪਜ ਬੌਰੇ ਜਨ।

ਕਰ ਘਰ ਮੂਸ ਬਿਰਾਨੋ ਪੇੜ ਪਰੇ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ ਹਿੰਸਾ ਤਉ ਮਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਛਾੜ ਮਾਨ ਹਰ ਬਿਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅੰਧ ਸਹਿਜ ਤੁਨ ਝੋਕ ਰਖਾਓ ਦਰਸਨ ਪੇਖ ਪਏ ਨਿਰਭਖਈ ਪਾਏ ਗਏ ਸਗਲੇ ਥੋਕ ਆਣ ਬਸ ਤਿਉਂ ਕਾਜ ਨਾ ਕਛੂਏ ਸੁੰਦਰ ਬਦਨ ਅਲੋਕ ਸਿਆਮ ਸੁੰਦਰ ਤਜ ਆਣ ਜੋ ਚਾਹਤ ਜਿਉ ਕੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭਤ ਲੀਨੋ ਦੀਨੋ ਇਉ ਪਰਲੋਕ ਸਾਰੰਗ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ ਮਾਲ ਪਿਤਾ ਪਾਈ ਸੁਧਬੰਤਾ ਹਿਤ ਲਾਗੋ ਸਭ ਫਨਕਾ ਅਰਹਾਓ ਆਗੇ ਕਉ ਕਿਛ ਤੁਲਖਾ ਬੰਦ ਹੋ ਕਿਆ ਭਰਵਾਸਾ ਤਨਕਾ ਕਾਂ ਵਿਸਾਸਾ ਇਸ ਪਾਂਡੇ ਕਾ ਇਤ ਨਗ ਲਾਗੇ ਠਨਕਾ ਸਗਲ ਧਰਮ ਪੁੰਨ ਫਲ ਪਾਵੋ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗ ਗੁਰਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਗਏ ਮਰਨਾ ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ।

ਹੋਏ। ਬਰਸ ਕਨਾ ਮੇਰਾ ਮਨ ਪੀਨਾ, ਅੰਮ੍ਰਿਤ ਬੂੰਦ ਸੁਹਾਨੀ ਹੀ ਅਰੇ, ਗੁਰਮੋਹੀ ਮਨ ਹਰਸ ਲੀਨਾ ਰਹਾਓ, ਸਹਿ ਸੁਖੀ ਵਰ ਕਾਮਣ ਪਿਆਰੀ, ਜਿਸ ਗੁਰਬਚਨੀ ਮਨ ਮਾਨਿਆ, ਹਰ ਵਾਰ ਨਾਰ ਭਈ ਸੋਹਾਗਣ, ਮਨ ਤਨ ਪ੍ਰੇਮ ਸੁਖਾਨਿਆ, ਅਵਗਣ ਤਿਆਗ ਭਈ ਬੈਰਾਗਣ, ਅਸਥਿਰ ਵਰ ਸੁਹਾਗ ਹਰੀ, ਸੋਗ ਵਿਜੋਤ ਕਦੇ ਨਾ ਵਿਆਪੈ, ਹਰ ਪ੍ਰਭ ਆਪਣੀ ਕਿਰਪਾ ਕਰੀ, ਆਵਣ ਜਾਣ ਨਹੀਂ ਮਨ ਨਿਚਲ, ਪੂਰੇ ਗੁਰ ਕੀ ਓਟ ਗਹੀ, ਨਾਨਕ ਰਾਮ ਨਾਮ ਜਪ ਗੁਰਮੁਖ, ਤਨ ਸੁਹਾਗਣ ਸੱਚ ਸਹੀ। ਮਲਾਰ ਮਹੱਲਾ ਪਹਿਲਾ, ਸਾਚੀ ਸੁਰਤ ਨਾਮ ਨੇ ਤ੍ਰਿਪਤੇ, ਹਉਮੈ ਕਰਤ ਗਵਾਇਆ, ਪਰ ਤਨ ਪਰ ਨਾਰੀ ਰਤ ਨਿੰਦਾ, ਬਿਖ ਖਾਈ ਦੁਖ ਪਾਇਆ, ਸ਼ਬਦ ਚੀਨ ਭੈ ਕਪਟ ਨਾ ਛੂਟੇ, ਮਾਨ ਮੁਖ ਮਾਇਆ ਮਾਇਆ, ਅਜਗਰ ਭਾਰਲ ਦੇ ਅਧਪਾਰੀ, ਮਰ ਜਨਮੇ ਜਨਮ ਗਵਾਇਆ, ਮਨ ਭਾਵੇ ਸ਼ਬਦ ਸੁਹਾਇਆ।

ਨਾ ਨਹਾਤੇ, ਹਰ ਕਾ ਨਾਮ ਨਾ ਪਾਇਆ, ਰਤਨ ਪਦਾਰਥ ਪਰ ਹਰ ਤਿਆਗਿਆ, ਜਤ ਕੋ ਤਦ ਹੀ ਆਇਆ, ਵਿਸ਼ਟਾ ਕੀਟ ਪਏ ਉਤ ਹੀ ਤੇ ਉਤ ਹੀ।

ਜਿਨ ਹਰ ਪ੍ਰਭ ਆਣ ਮਿਲਾਇਆ ਰਹਾਉ। ਨੌ ਤਨ ਪ੍ਰੀਤ ਸਦਾ ਠਾਕੁਰ ਸਿਉ, ਅਣ ਦਿਨ ਭਗਤ ਸੁਹਾਵੀ। ਮੁਕਤ ਪਏ ਗੁਰਦਰਸ ਦਿਖਾਇਆ, ਜੋ ਜੁਗ ਭਗਤ ਸੁਭਾਵੀ। ਹਮ ਥਾਰੇ ਤਿਰ ਪਾਵਣ ਜਗ ਤੁਮਰਾ, ਤੂੰ ਮੇਰਾ ਹੋ ਤੇਰਾ। ਸਤਿਗੁਰ ਮਿਲਿਆ ਨਿਰੰਜਨ ਪਾਇਆ, ਬਹੁਰ ਨਾ ਪਵਜਲ ਫੇਰਾ। ਆਪਣੇ ਪਿਰ ਘਰ ਦੇਖ ਵਿਗਾਸੀ, ਤਉ ਤਨ ਸਾਜ ਸੀਗਾਰੋ। ਅਕੁਲ ਨਿਰੰਜਨ ਸਿਉ ਸਚ ਸਾਚੀ, ਗੁਰਮਤ ਨਾਮ ਆਧਾਰੋ। ਮੁਕਤ ਪਈ ਬੰਧਨ ਗੁਰ ਖੋਲੇ, ਸਾਬਦ

ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਤਹਿ ਨਿਸਲਾ ਹਰ ਨਾਮ ਪਦਾਰਥ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ।

ਹੋ ਬੂਝੈ ਹੋਵੈ ਜਿਸ ਦਾਤ ਤਾਹੇ ਨਿਸ ਅੰਤਰ ਰਹਿ ਲਿਵਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨਾ ਕੋਏ।

ਆਪਣਾ ਅਹਿਰਸ ਨਾਮ ਵਖਾਣੀ। ਕਹਿਤ ਨਾਨਕ ਗੁਰਪ੍ਰਸਾਦੀ ਬੂਝੋ, ਕੋਈ ਐਸਾ ਕਰੇ ਵਿਚਾਰਾ, ਜਿਉ ਜਲ ਉਪਰ ਫੇਨ ਬੁਦਬੁਦਾ, ਤੈਸਾ ਇਹੋ ਸੰਸਾਰਾ, ਜਿਸ ਤੇ ਹੋਆ ਤਿਸੇ ਸਮਾਣਾ, ਚੂਕ ਗਿਆ ਪਾਸਾਰਾ। ਮਲਾਰ ਮੁਹੱਲਾ ਤੀਜਾ, ਜਿਨੀ ਹੁਕਮ ਪਛਾਣਿਆ, ਸੇ ਮੇਲੇ ਹੋਮੇ ਸ਼ਬਦ ਜਲਾਏ, ਸੱਚੀ ਭਗਤ ਕਰੇ ਦਿਨ ਰਾਤੀ, ਸੱਚ ਰਹੇ ਲਿਵਲਾਏ, ਸਦਾ ਸੱਚ ਘਰ ਵੇਖਦੇ, ਗੁਰ ਕੇ ਸ਼ਬਦ

ਵਿਛੜੈ ਅਨ ਦਿਨ ਨਾਮ ਸਮਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਏਕ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ।

ਨਾਮ ਸਮਾਹੀ ਆਨ ਦਿਨ ਹਰ ਅਵਿਆਰ ਦੇ ਅੰਤਰ ਸਹਿਜ ਸਮਾਧ ਲਗਾਹੀ। ਸਤਿਗੁਰ ਸ਼ਬਦ ਦੀ ਇਹੋ ਮਨ ਭੇਦਿਆ ਫਿਰ ਦੇ ਸੱਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਈ ਲਖਿਆ ਗੁਰਮੁਖ ਅਕਥ ਕਹਾਣੀ। ਆਪੇ ਦਇਆ ਕਰੇ ਸੁਖਦਾਤਾ ਜਪੀਏ ਸਾਰੰਗ ਪਾਣੀ ਆਵਣ ਜਾਣਾ ਬੌੜ ਨਾ ਹੋਵੇ ਗੁਰਮੁਖ ਸਹਿਜ ਉਸਤਿਆਇਆ। ਮਨ ਹੀ ਤੈ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸੱਚ ਹੀ ਸੱਚ ਸਾਚ ਭਤੀਜੇ ਵਿੱਚੋਂ ਆਪ ਗਵਾਇਆ। ਏਕੋ ਏਕ ਵਸੇ ਮਨ ਸੁਆਮੀ ਦੂਜਾ ਅਵਰ ਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ। ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਤੁਰ ਲਿਖਿਆ ਹੋਈ। ਮਲਾਰ ਮੁਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਧਰੇ ਗੁਰ ਕਾ ਸ਼ਬਦ ਵਿਚਾਰ। ਹਉਮੈ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰਧਾਰ ਜਿਸੇ ਬੁਝਾਏ ਸੋਈ ਬੂਝੇ।

ਹਰ ਦਿਨ ਸਦਾ ਪਛਤਾਏ, ਮਰ ਮਰ ਜਨਮੇ ਕਦੇ ਨਾ ਬੂਝੇ, ਵਿਸ਼ਟਾ ਮਾਏ ਸਮਾਏ, ਗੁਰਮੁਖ ਨਾਮ ਰਤੇ ਸੇ ਉਭਰੇ, ਗੁਰ ਕਾ ਸ਼ਬਦ ਵਿਚਾਰ, ਜੀਵਨ ਮੁਕਤ ਹਰ ਨਾਮ ਧਿਆਇਆ, ਹਰ ਰਾਖਿਆ ਉਰਧਾਰ, ਮਨ ਤਨ ਨਿਰਮਲ ਨਿਰਮਲ ਮਤ ਉਤਮ, ਉਤਮ ਬਾਣੀ ਹੋਈ, ਏਕੋ ਪੁਰਖ ਏਕੋ ਪ੍ਰਭ ਜਾਤਾ, ਦੂਜਾ ਅਵਰ ਨਾ ਕੋਈ, ਆਪੇ ਕਰੇ ਕਰਾਏ ਪ੍ਰਭ ਆਪੇ, ਆਪੇ ਨਦਰ ਕਰੇ, ਮਨ ਤਾ ਰਤਾ ਗੁਰ ਕੀ ਬਾਣੀ, ਸੇਵਾ ਸੁਰਤ ਸਮੇ।

ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੇ। ਇਸ ਮਨ ਕੀ ਬੇਦ ਮਨ ਹੂੰ ਜਾਣ, ਬੂਝੇ ਸ਼ਬਦ ਵਿਚਾਰ, ਨਾਨਕ ਨਾਮ ਧਿਆ।

ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇਤੀ ਲਿਵਲਾਈ ਰਹਾਉ। ਮੇਰਾ ਪ੍ਰਭ ਆਤ ਅਗਮ ਅਗੋਚਰ ਗੁਰਮਤ ਦੇ ਬੁਝਾਈ, ਸੱਚ ਸੰਜਮ ਕਰਨੀ ਗਰ ਕੀਰਤ ਹਰ ਸੇਤੀ ਲਿਵਲਾਈ। ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ, ਦੇਹੀ ਕਾਚੀ ਪਾਉਣ ਮਜਾਏ ਗੁਰਮੁਖ ਅੰਮ੍ਰਿਤ ਪਾਈ। ਆਪੇ ਸਾਜੇ ਸਭ ਕਾਰੇ ਲਾਏ ਸੋ ਸਚ ਰਹਿਆ ਸਮਾਈ, ਨਾਨਕ ਨਾ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ। ਮਲਾਰ ਮਹੱਲਾ ਤੀਜਾ ਹਉਮੈ ਵਿਖ ਮਨ ਮੋਇਆ ਲੱਦਿਆ ਅਜਗਰ ਪਾਰੀ, ਗਾਰੜ ਸ਼ਬਦ ਮੁਖ ਪਾਇਆ ਹਉਮੈ ਵਿਖ ਘਰ ਮਾਰੀ। ਮਨ ਰੇ ਹਉਮੈ ਮੋਹ ਦੁਖ ਪਾਰੀ ਕਿਉਂ।

ਗੁਣ ਸਤ ਸੰਗਤ ਪਾਈਏ, ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ, ਬਹੁ ਬਸ ਨਾ ਬੈਕਾਰ। ਹਰਜਨ ਕਰਨੀ ਊਤਮ ਹੈ, ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕੁਰ ਮੇਰੇ, ਹਰ ਹਰ ਹਰ ਉਤਾਰ। ਨਾਨਕ ਸਤਿਗੁਰ ਪੂਰਾ ਪਾਇਆ, ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ, ਧਾਰ ਦੂਜਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ, ਕੇ ਇਹੋ ਮਨ ਅਵਰਣ ਸਦਾ ਅਵਿਨਾਸੀ, ਕੇ ਇਹੋ ਮਨ ਚੰਚਲ, ਕੇ ਇਹੋ ਮਨ ਬੈਰਾਗੀ। ਇਸ ਮਨ ਕੋ ਮਮਤਾ ਕਿੱਥੋਂ ਲਾਗੀ, ਪੰਡਿਤ ਇਸ ਮਨ ਕਾ ਕਰੋ ਵਿਚਾਰ। ਔਰ ਕੇ ਬਹੁਤਾ ਪੜੇ ਉਠਾਵੇ ਭਾਰ, ਰਹਾਓ ਮਾਇਆ ਮਮਤਾ ਕਰਤੇ ਲਾਈ, ਇਹੋ ਹੁਕਮ ਕਰ ਸਿਟਿਓ ਪਾਈ। ਗੁਰ ਪ੍ਰਸਾਦੀ ਬੂਝੋ ਪਾਈ, ਸਦਾ ਰਹੋ ਹਰ ਕੀ ਸਰਣਾਈ। ਤੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ, ਅੰਧਨ ਇੱਕੋ ਨਾਮ ਖਾਣ। ਸਤਿਗੁਰ ਕੀ ਉਹ ਦੀਖਿਆ ਲੇ, ਸਤਿਗੁਰ ਆਗੇ ਸੀਸ ਧਰੇ, ਸਦਾ ਅਲੱਗ ਰਹੇ ਨਿਰਵਾਣ। ਤੋ ਪੰਡਿਤ ਦਰਗਹਿ ਪਰਵਾਨ, ਸਭਨਾ ਮੈਂ ਏਕੋ ਏਕ ਵਖਾਣੇ, ਜਾਂ ਏਕੋ ਵੇਖੇ ਤਾਂ ਏਕੋ ਜਾਣੇ। ਜਾ ਕੋ ਬਖਸੇ ਮੇਲੇ ਸੋਏ, ਐਥੇ ਉਥੇ ਸਦਾ ਸੁਖ ਹੋਏ। ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ, ਤੋਈ ਮੁਕਤ ਜਾ ਕੋ ਕਿਰਪਾ ਹੋਏ। ਆਨੰਦਨ ਹਰ ਗੁਣ ਗਾਵੇ ਸੋਏ, ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਮਲਾਰ ਮਹੱਲਾ ਤੀਜਾ, ਪ੍ਰਾਮ ਪ੍ਰਾ ਜੋਨ ਮਨਮੁਖ ਪਰਮਾਈ। ਜਮ ਕਾਲ ਮਾਰੇ ਨਿਦਪਤ ਗਵਾਈ, ਸਤਿਗੁਰ ਸੇਵਾ ਜਮ ਕੀ ਕਾਨ ਚੁਕਾਈ। ਹਰ ਭਰਾ ਮਿਲਿਆ ਮਹਿਲ ਕਰ ਪਾਈ, ਪ੍ਰਾਣੀ ਗੁਰਮੁਖ ਨਾਮ ਧਿਆਏ। ਜਨਮ ਪਦਾਰਥ ਦੁਬਧਾ ਖੋਇਆ, ਕੌਡੀ ਬਦਲੇ ਜਾਏ ਰਹਾਓ। ਕਰ ਕਿਰਪਾ ਗੁਰਮੁਖ ਲੱਗੇ ਪਿਆਰ, ਅੰਤਰ ਭਗਤ ਹਰ ਹਰ ਉਰਤਾਰ। ਭਵਜਲ ਸ਼ਬਦ ਲੰਘਾਵਣ ਹਾਰ, ਦਰ ਸਾਚੇ ਦਿਸੇ ਸਤਿਆਰ। ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਪਰਮ ਭੂਲੇ ਬਹੁ ਮਾਇਆ। ਹਉਮੈ ਮਮਤਾ ਬਹੁ ਮੋਹ ਵਧਾਇਆ, ਦੂਜੇ ਪਾਏ ਮਨਮੁਖ ਦੁਖ ਪਾਇਆ। ਆਪੇ ਕਰਤਾ ਅਗਮ ਅਥਾਹ, ਗੁਰ ਸ਼ਬਦੀ

ਜੀਵਤ ਮੁਕਤ ਗੁਰਮਤੀ ਲਾਗੇ, ਹਰ ਕੀ ਭਗਤ ਅਣਦਿਨ ਸਦ ਜਾਗੇ, ਸਤਿਗੁਰ ਸੇਵੈ ਆਪ ਗਵਾਏ, ਹਾਉ ਤਿਨ ਜਾਣ ਕੈ ਸਦ ਲਾਗੋ ਪਾਏ, ਹਉ ਜੀਵਾਂ

ਸਤਿਗੁਰ ਦੇਖ ਮੇਰਾ ਮਨ ਬਿਕਸਿਓ ਜਾਂ ਘਰ ਪੇਟਿਓ ਬਨਵਾਰੀ ਜਗਾਓ ਜਿਨ ਐਸਾ ਨਾਮ ਸਾਰਿਆ ਮੇਰਾ ਹਰ ਹਰ ਤਿਸਕੇ ਕੁਲ ਲਾਗੀ ਗਾਰੀ ਹਰ ਤਿਸਕੇ ਕੁਲ ਪ੍ਰਸੂਤ ਨ ਕਰੀਓ ਤਿਸ ਵਿਧਵਾ ਕਰਮ ਹੈ ਤਾਰੀ ਹਰ ਘਰ ਆਣ ਮਿਲਾਵੋ ਗੁਰ ਸਾਧੂ ਜਿਸ ਆਏ ਨਿਸ ਹਰ ਉਰ ਤਾਰੀ ਗੁਰ ਡੀਠੇ ਗੁਰ ਕਾ ਸਿਖ ਬਿਗਸੈ ਜਿਉ ਬਾਰਕ ਦੇਖ ਮਹਿ ਤਾਰੀ।

ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ ਤੀਰਥ 68 ਮੱਜਨ ਨਾਈ ਸਤ ਸੰਗਤ ਕੀ ਤੂਰ ਪਰੀ ਉੜਨੇ ਤਰੀ ਸਭ

ਜਨ ਕੇ ਹਮਹਾਟ ਬਿਹਾਜੇ, ਜਿਸ ਹਰ ਘਰ ਕਿਰਪਾ ਕਰੇ, ਹਰ ਜਨ ਕੋ ਮਿਲਿਆ ਸੁਖ ਪਾਈਏ, ਸਭ ਦੁਰਮਤ ਮਹਿਲ ਹਰੇ, ਹਰ ਜਨ ਕੋ ਹਰ ਭੂਖ ਲਗਾਨੀ, ਜਨ ਤ੍ਰਿਪਤੇ ਜਾਂ ਹਰ ਗੁਣ ਵਿਚਰੇ, ਹਰ ਕਾ ਜਾਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਾਰੇ, ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੇ, ਜਨ ਨਾਨਕ ਹਰ ਦੇਖ ਸੁਖ ਪਾਵੇ, ਸਭ ਤਨ ਕੀ ਭੂਖ ਟਰੇ। ਮਲਾਰ ਮਹੱਲਾ ਚੌਥਾ।

ਸਾਰੇ ਲਾਵੇ। ਸਤਿਗੁਰ ਹਰ ਘਰ ਨਾਮ ਦਿਰੜਾਵੇ, ਹਰ ਬੋਲੋ ਗੁਰ ਕੇ ਸਿੱਖ ਮੇਰੇ ਪਾਈ, ਹਰ ਫੌਜਲ ਜਗਤ ਤਰਾਵੇ ਰਹਾਓ। ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਘਰ ਪ੍ਰਾਪਾਵੇ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤਰਾਵੇ। ਪਰਮ ਫੂਲੇ ਅਗਿਆਨੀ ਅੰਧਲੇ, ਪ੍ਰਮ ਪ੍ਰਮ ਫੂਲ ਤੋਰਾਵੇ। ਨਿਰਜੁ ਪੂਜੇ ਮੜਾ ਸਰੇਵੈ, ਸਾ ਬਿਰਤੀ ਕਾਲ ਗਵਾਵੇ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਏ, ਹਰ ਹਰ ਕਥਾ ਸੁਣਾਵੇ। ਤਿਸ ਗੁਰ ਕੋ ਸਾਧਨ ਭੋਜਨ ਪਾੜ ਪਟੰਬਰ, ਬਹੁ ਵਿਦ ਸਦਕਰਮੁਖ ਸੰਚੋ। ਤਿਸ ਪੁੰਨ ਕੀ ਫਿਰ ਤੋਟ ਨ ਆਵੇ, ਸਤਿਗੁਰ ਦਿਓ ਪ੍ਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਨਾਨਕ ਭਾਗ ਪਲੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਵੇ। ਮਲਾਰ ਮੁਹੱਲਾ ਚੌਥਾ, ਜਿਨ ਕੇ ਹੀ ਰਹਿ ਬਸਿਓ ਮੇਰਾ ਸਤਿਗੁਰ, ਤੇ ਸੰਤ ਪਲੇ ਪਲ ਭਾਂਤ। ਤਿਨ ਦੇਖੇ ਮੇਰਾ ਮਨ ਵਿਸੈ, ਆਉ ਤਿਨ ਕੇ ਸਦਬਲ ਜਾਂਤ। ਗਿਆਨੀ ਹਰ ਬੋਲੋ ਦਿਨ ਰਾਤ, ਤਿਨ ਕੀ ਤ੍ਰਿਸ਼ਨਾ ਭੋਗ ਸਭ ਉਤਰੀ, ਜੋ ਗੁਰਮਤਿ ਰਾਮ ਰਸ ਖਾਂਤ ਰਖਾਓ। ਹਰ ਕੀ ਦਾਸ ਸਾਧ ਸਖਾ ਜਾਂ, ਜਿਨ ਮਿਲਿਆ ਲੈ ਜਾਏ ਭਰਾਂਤ। ਜਿਉ ਜਲ ਦੁੱਧ ਪਿੰਨ ਪਿੰਨ ਕਾਢੇ ਚੁਣ ਹੰਸਲਾ, ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉਮੈ ਤਾਤ। ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ, ਤੇ ਕਪਟੀ ਨਰ ਨਿਤ ਕਪਟ ਕਮਾਤ। ਤਿਨ ਕੋ ਕਿਆ ਕੋਈ ਦੇਖ ਵਾਲੈ, ਕੋਈ ਆਪ ਬੀਜ ਆਪੇ ਹੀ ਖਾਂਤ। ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮੈ ਆਪ ਰਖਾਂਤ। ਤਨ ਤਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤਰਾਂਤ। ਮਲਾਰ ਮੁਹੱਲਾ ਚੌਥਾ, ਅਗਮ ਅਗੋਚਰ ਨਾਮ ਹਰ ਉਤਮ, ਹਰ ਕਿਰਪਾ ਤੇ ਜਪ ਲਿਆ। ਸਤ ਸੰਗਤ ਸਾਧ ਪਾਈ ਵਡਭਾਗੀ,

ਜਿਨ ਘਰ ਗਾਇਆ ਜਿਨ ਘਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਗ ਸੁਖ ਪਾਇਆ ਦੁਖ ਹਉਮੈ ਰੋਗ ਗਇਆ ਜੋ ਅਨ ਦਿਨ ਹਿਰਦੇ ਨਾਮ ਧਿਆਵੈ ਸਭ ਜਨਮ ਤਿਨਾ ਕਾ ਸਫਲ ਭਇਆ ਓਏ ਆਪ ਤਰੇ ਸ੍ਰਿਟ ਸਭ ਤਾਰੀ ਸਭ ਕੁਲਪੀ ਪਾਰ ਪਇਆ ਤੁਧ ਆਪੇ ਆਪ ਉਪਾਇਆ ਸਭ ਜਗ ਤੁਧ ਆਪੇ ਵਸ ਕਰ ਲਿਆ ਜਨ ਨਾਨਕ ਕੋ ਪ੍ਰਭ ਕਿਰਪਾ ਤਾਰੀ ਵੇਖ ਡੁੱਬਦਾ

ਮਨਮੁਖ ਮੂੜ ਜਲਤ ਅੰਕਾਰੀ ਹੋਮੇ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੇ ਪਛਤਾਈ ਜਿਸ ਤੇ ਉਪਜੇ ਤਿਸੇ ਨਾ ਚੇਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰੂ ਮੇਲੇ ਹਰ ਹਰ ਨਾਮ ਸਮਾਈ ਰਖਾਓ ਮਨਮੁਖ ਜਨਮ ਪਾਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਮਾਨੀ ਹਉਮੈ ਵਿੱਚ ਜਲ ਜਾਈ ਤੇਰ ਸਿੱਧ ਨਾ ਬੁੱਧ ਪਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਾਂ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਪਾਈ ਨਾਮ ਨਿਧਾਨ ਵਸਿਆ ਕੜ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਹੋ ਮਿਲਾਈ ਹਾਮ ਲੋ ਗੁਰ ਨਾਭ ਬੋਇਥਾ ਨਾਨਕ ਪਾਰ ਲੰਘਾਈ

ਸ੍ਰੀ ਰਾਮ ਨਾਮਾ ਮਿਰ ਸਾਧ ਸੰਗਤ ਹਰ ਤੋਰ ਅਰਹਾਉ ਹਰ ਤਨ ਬੰਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਾਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਆਰਾਮ ਰਾਮ ਬੋਲ ਬੋਲ ਖੋਜਤੇ ਬਡਭਾਗੀ ਹਰ ਕਾ ਪੰਥ ਕੂ ਬਤਾਵੇ ਹਉ ਤਾ ਕੇ ਪਾਏ ਲਾਗੀ ਰਹਾਓ ਹਰ ਹਮਾਰੋ ਮੀਤ ਸਿਖਾਈ ਹਮ ਹਰ ਸੋ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇਕ ਨਿਮਖ ਪਲਵ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵ ਹੈ ਕਿਆ

ਆਉ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ। ਕਰੀ ਪਾਗ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਪੂਘਰ ਰਾਏ। ਦੁਸ਼ਟ ਬਿਦਾਰੇ ਸਾਜਨ ਰਹਿਸੇ, ਇਹ ਮੰਦਰ ਕਰ ਅਪਣਾਏ। ਜੋ ਗ੍ਰੇ ਲਾਲ ਰੰਗੀ ਓ ਆਇਆ, ਤਉ ਮੈਂ ਸਭ ਸੁਖ ਪਾਏ। ਸੰਤ ਸਭਾ ਓਟ ਗੁਰ ਪੂਰੇ, ਪੁਰਮਸਤਕ ਲੇਖ ਲਿਖਾਏ। ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁੱਖ ਨਾ ਲਾਗੇ ਆਏ। ਮਲਾਰ ਮੁਹੱਲਾ ਪੰਜਵਾਂ, ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੇ ਰਹਿਣ ਨਾ ਜਾਈ। ਸਾਰ ਸੰਭਾਲ ਮਾਤਾ ਮੁਖ ਨੀਰੇ, ਤਾਪੋ ਤ੍ਰਿਪਤ ਅਗਾਈ। ਹਮ ਬਾਰਕ ਪਿਤਾ ਪ੍ਰਵਦਾਤਾ, ਪੂਲੇ ਬਾਰਕ ਅਨਕ ਲਖ ਬਰੀਆ। ਅਨਠਾਉਰ ਨਾਹੀ ਜੈ ਜਾਤਾ ਰਹਾਓ, ਚੰਚਲ ਮਤ ਬਾਰਕ ਬਪਰੇ ਕੀ ਸਰ।

ਮਨ ਬਾਛੇ ਸੋ ਲੈ ਸੀ। ਪਿਤਾ ਕਿਰਪਾਲ ਆਗਿਆ ਏ ਦੀਨੀ, ਬਾਰਕ ਮੁਖ ਮੰਗੇ ਸੋ ਦੇਣਾ। ਨਾਨਕ ਬਾਰਕ ਦਰਸ ਪ੍ਰਭ ਚਾਹੈ, ਮੋਹੇ ਹਿਰਦੇ ਬਸੇ ਨਿਤ ਚਰਨਾ। ਮਲਾਰ ਮਹੱਲਾ ਪੰਜਵਾਂ, ਸਗਲ ਵਿਧੀ ਜੋਰ ਆਹਾਰ ਕਰਿਆ, ਤਜੋ ਸਗਲ ਅੰਦੇਸਾ। ਕਾਰਜ ਸਗਲ ਆਰੰਭਿਓ ਕਰ ਕਾ, ਠਾਕੁਰ ਕਾ ਪਹਾਰੋਸਾ। ਸੁਣੀਏ ਬਾਜੇ ਬਾਜ ਸੁਹਾਵੀ, ਭੋਰ ਪਇਆ ਮੈਂ ਪ੍ਰੇ ਮੁਖ ਪੇਖੇ, ਗ੍ਰਹਿ ਮੰਗਲ ਸੋ ਲਾਵੀ। ਅਰਹਾਉ ਮਨੁਆ ਲਾਏ ਸਵਾਰੇ ਥਾਨਾ, ਪੂਛੋ ਸੰਤਾਂ ਜਾਏ। ਖੋਜਤ ਖੋਜਤ ਮੈਂ ਪਾਹੁਨ ਮਿਲਿਓ, ਭਗਤ ਕਰੋ ਨਿਭ ਪਾਏ। ਜਾਪ

ਗੁਰੂ ਮਿਲਾਇਆ ਸਖੀ ਸਹੇਲੀ ਪਏ ਆਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹੱਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕਉ ਪਰਤੇ ਕਿਰਪਾ ਨਿਤ ਛੋੜ ਆਨ ਕਉ ਪੂਜੇ ਆਤਮ ਕਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਣਕ ਬਾਰ ਭ੍ਰਮੇ ਬੋ ਜੋਨੀ ਏਕ ਨਾ ਕਾਹੂ ਤਰਤੇ ਰਹਾਉ ਤਿਆਗ ਸੁਆਮੀ ਆਣ ਕੋ ਚਿਤਵਤ ਮੂੜ ਮੁਧ ਖਲ ਖਰਤੇ ਕਾਗਰ ਨਾਵ ਲੰਗੇ ਕਤ ਸਾਗਰ ਬਿਰਥਾ ਕਥਤ ਹਮ ਤਰਤੇ ਸਿਵ ਬਿਰੰਚ ਅਸੁਰ ਸੁਰ ਜਿਤੇ।

ਭਾਈ ਨਿਮਾਣੀ ਸਰਨ ਇਕ ਤਾਕੀ, ਗੁਰ ਸਤਿਗੁਰ ਪੁਰਖ ਸੁਖਦਾਈ। ਏਕ ਨਿਮਖ ਮੈਂ ਮੇਰਾ ਸਭ ਦੁੱਖ ਕਾਟਿਆ, ਨਾਨਕ ਸੁਖ ਰਹਿਣ ਬਿਹਾਈ। ਮਲਾਰ ਮੁਹੱਲਾ ਪੰਜਵਾਂ, ਬਰਸ ਮੇਘ ਜੀ ਤਿਲ ਬਿਨ ਮਨਾ ਲਾਓ। ਬਰਸ ਪਿਆਰੇ ਮਨੇ ਸੁਧਾਰੇ, ਹੋਏ ਆਨੰਦ ਸਦਾ ਮਨ ਚਾਓ ਰਖਾਓ। ਹਮ ਤੇਰੀ ਤਰ ਸਵਾਮੀਆਂ ਮੇਰੇ, ਤੂੰ ਕਿਉਂ ਮਨੋ ਵਿਸਾਰੇ। ਇਸਤਰੀ ਰੂਪ ਚੇਰੀ ਕੀ ਨਿਆਈ, ਤੋ ਬਨਈ ਬਿਨ ਪਰਤਾਰੇ। ਬਿਨੋ ਸੁਨਿਓ ਜਬ ਠਾਕੁਰ ਮੇਰੇ, ਬੇ ਗਿਆਓ ਕਿਰਪਾ ਤਾਰੇ। ਕਉ ਨਾਨਕ ਮੇਰੋ ਬਣਿਓ ਸੁਹਾਗੋ,

ਸਾਤਨ ਸਾਧੂ ਸੰਗ ਉਧਾਰੇ ਰਖਾਓ। ਦੇਵ ਕੋਲ ਦੈਂਤ ਕੋਲ ਜਖ ਕਿਨਰ ਨਾਰ ਸਾਗਰ ਉਤਰੇ ਪਾਰੇ। ਜੋ ਜੋ ਭਜਨ ਕਰੇ ਸਾਧੂ ਸੰਗ ਤਾਕੇ ਦੁਖ ਬਿਦਾਰੇ। ਕਾਮ ਕ੍ਰੋਧ ਮਾਂ ਵਿਖਿਆ ਰਸ ਕਿਣਤੇ ਪਏ ਨਿਰਾਰੇ। ਦੀਨ ਦਿਆਲ ਜਪੇ ਕਰਣਾ ਮੈਂ ਨਾਨਕ ਸਦਬਲਿਹਾਰੇ। ਮਲਾਰ ਮਹੱਲਾ ਪੰਜਵਾਂ ਆਜ ਮੈਂ ਬੈਸਿਓ ਹਰ ਹਾਟ। ਨਾਮ ਰਾਸ ਸਾਂਝੀ ਕਰ ਜਮ ਸਿਉ ਜਾਉ ਨਾ ਜਮ ਕੈ ਘਾਟ। ਰਖਾਓ ਧਾਰ ਅਨੁਗ੍ਰਹ ਪਾਰ ਬ੍ਰਹਮ ਰਾਖੇ ਪ੍ਰਮ ਕੇ ਖੁੱਲੇ ਕਪਾਟ। ਬੇਸੁਮਾਰ ਸਾਹੁ ਪ੍ਰਾਪਾਇਆ ਲਾ ਚਰਨ ਨਿਧ ਖਾਟ। ਸਰਨ ਗਈ ਅਚੁੱਤ ਅਵਨਾਸੀ

ਤੀਜੇ ਮਲਾਰ ਮੁਹੱਲਾ ਪੰਜਵਾਂ ਪ੍ਰਭ ਕੋ ਭਗਤ ਬਛਲ ਬਿਰਦਾਇਓ ਨਿੰਦਕ ਮਾਰ ਚਰਨ ਤਰ ਦੀਨੇ ਆਪਣੋ ਜਸ ਵਰਤਾਇਓ ਰਹਾਓ ਜੈ ਜੈਕਾਰ ਕੀਨੂ ਸਭ ਜਗ ਮੈਂ ਦਇਆ ਜੀਨ ਮੈਂ ਪਾਇਓ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਓ ਨ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਪ੍ਰਾਂਪੋ ਮੇਟ ਸੁਖਾਇਓ ਮਾਂ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀਸੇ ਬ੍ਰਹਮ ਪਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਵੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ਼ ਹਰ ਹਿਰਦੇ ਵਸਿਓ ਸਾਸ ਗਰਾਸ ਆਪਣਾ ਖਸਮ ਧਿਆਈ ਐ ਰਖਾਓ ਗੁਰ ਕੇ ਚਰਨ ਵਿਟੋਂ ਬਲ ਜਾਓ ਗੁਰ ਕੇ ਗੁਣ ਆਨੰਦ ਨਿਤ ਗਾਓ ਗੁਰ ਕੀ ਤੂੜ ਕਰੋ ਇਸਨਾਨ ਸਾਚੀ ਦਰਗੇ ਪਾਈਏ ਮਾਨ ਗੁਰ ਬੋਇਥ ਪਵਜਲ ਧਾਰਨ ਹਾਰ ਗੁਰ ਭੇਟਿਐ ਨਾ ਹੋਏ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਤੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੇ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤਿਗੁਰ ਸਰਣਾਈ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮੁਹੱਲਾ ਪੰਜਵਾਂ

ਸੁਣ ਸੁਣ ਸਭ ਤੇਰਾ ਪਾਣਾ, ਹੁਕਮ ਬੂਝੇ ਸੋ ਸਾਚ ਸਮਾਣਾ, ਜਪ ਜਪ ਜੀਵੇ ਤੇਰਾ ਨਾਓ, ਤੁਝ ਬਿਨ ਦੂਜਾ ਨਾਹੀਂ ਥਾਉ, ਦੋਸੋ ਕਰਤੇ ਹੁਕਮ ਰਜਾਏ, ਪਾਣੇ ਬਖਸ ਪਾਣੇ ਦੇ ਸਜਾਏ, ਦੋਹਾਂ ਸਿਰਿਆਂ ਕਾ ਕਰਤਾ ਆਪ, ਕੁਰਬਾਨ ਜਾਈ ਤੇਰੇ ਪ੍ਰਤਾਪ, ਤੇਰੀ ਕੀਮਤ ਤੂੰ ਹੈ ਜਾਣੈ, ਤੂੰ ਆਪੇ ਬੂਝੇ ਸੁਣੇ ਆਪ।

ਪਾਇਆ ਐਥੇ ਉਥੇ ਨਿਭਗੇ ਨਾਲ ਰਖਾਓ ਦੁਖ ਪੰਨਾ ਪਏ ਪੰਜਨਹਾਰ ਆਪਣਿਆਂ ਜੀਆਂ ਕੀਤੀ ਸਾਰ ਰੱਖ।

ਪੈਜ ਰੱਖਦਾ ਆਇਆ, ਨਾਨਕ ਬੋਲੇ ਤਿਸ ਕਾ ਬੋਲਾਇਆ। ਮਲਾਰ ਮਹੱਲਾ ਪੰਜਵਾਂ, ਗੁਰ ਸਰਣਾਈ ਸਗਲ ਨਿਧਾਨ, ਸਾਚੀ ਦਰਗੇ ਪਾਏ ਗਏ ਮਾਨ, ਪਰੰਪ ਦੁਖ

ਦਾਨ ਜਪੋ ਦਿਨ ਰਾਤੀ, ਮਨ ਚਿੰਦੇ ਫਲ ਪਾਏ ਰਹਾਉ। ਸਤਿਗੁਰ ਜੇਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਜਨਮ ਮਰਨ ਦੁਖ ਤੇ ਰਾਖੇ, ਮਾਇਆ ਵੇਖ ਫਿਰ ਬਉੜ ਨਾ ਚਾਖੇ। ਗੁਰ ਕੀ ਮਹਿਮਾ ਕਸਨ ਨਾ ਜਾਏ, ਗੁਰ ਪਰਮੇਸ਼ਰ ਸਾਚੇ ਨਾਏ। ਸਚ ਸੰਜਮ ਕਰਨੀ ਸਭ ਸਾਚੀ, ਸੋ ਮਨ ਨਿਰਮਲ ਜੋ ਗੁਰਸੰਗ ਰਾਚੀ। ਗੁਰ ਪੂਰਾ ਪਾਈਗੇ ਵੜ ਭਾਗ, ਕਾਮ ਕ੍ਰੋਧ ਲੋਭ ਮਨ ਤੇ ਤਿਆਗ। ਕਰ ਕਿਰਪਾ ਗੁਰ ਚਰਨ ਨਿਵਾਸ, ਨਾਨਕ ਕੀ ਪ੍ਰਸਤ ਅਰਦਾਸ। ਰਾਗ ਮਲਾਰ ਮਹੱਲਾ ਪੰਜਵਾਂ, ਪੜਤਾਲ ਕਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੁਰ ਮਨਾਰ, ਪ੍ਰੇ ਦਿਆਲ ਸਿਉ ਰੰਗ ਕੀਆ।

ਚਰਨ ਕਮਲ ਅੰਤਰ ਤਾਰੇ ਰਹਾਉ ਦਰਸ ਸਬਲਿਓ ਦਰਸ ਪੇਖਿਓ ਗਏ ਕਿਲ ਵਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੇ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ

ਪਹਿਲਾ ਅਸ਼ਟਪਦੀਆਂ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੱਕਵੀ ਨੈਣ ਨੀਂਦ ਨੈ ਚਾਹੇ

ਕਿਰਨ ਆਕਾਸੀ ਬਿਗਸੈ ਸਹਿਜ ਸੁਭਾਈ। ਪ੍ਰੀਤਮਾ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਿਲਾਈ। ਯਾਤਰਕ ਜਲ ਬਿਨ ਪ੍ਰਿਉ ਪ੍ਰਿਉ ਟੇਰੈ ਬਿਲਬ ਕਰੇ ਬਿਲਲਾਈ। ਕਾਨ ਹਰ ਕੋਰ ਦਸੋ ਦਿਸ ਬਰਸੈ ਬਿਨ ਜਲ ਪਿਆਸ ਨ ਜਾਈ। ਮੀਨ ਨਿਵਾਸ ਉਪਜੇ ਜਲ ਗੀਤੇ ਸੁਖ ਦੁਖ ਪੁਰਬ ਕਮਾਈ। ਖੇਨ ਤਿਲ ਰਹਿ ਨਾ ਸਕੈ ਪਲ ਜਰ ਬਿਨ ਮਰਨ ਜੀਵਨ ਤਿਸ।

ਪਵਨ ਪਤ ਖੋਵੈ, ਜਨਮ ਮਰੇ ਖਿਨਤਾਈ, ਨਦੀ ਉਪਕੰਠ ਜੈਸੇ ਕਰ ਤਰਵਰ, ਸਰਪਨ ਕਰ ਕਰ ਮਾਹੀ, ਉਲਟੀ ਨਦੀ ਕਹਾਂ ਕਰ ਤਰਵਰ, ਸਰਪਨ ਡਸੇ ਦੂਜਾ ਮਨ ਮਾਹੀ, ਗਾਰੜ ਗੁਰ ਗਿਆਨ ਧਿਆਨ ਗੁਰ ਬਚਨੀ, ਵਿਖਿਆ ਗੁਰਮਤ ਜਾਰੀ, ਮਨ ਤਨ ਹੇਮ ਪਏ ਸਜ ਪਾਇਆ, ਹਰ ਕੀ ਭਗਤ ਨਿਰਾ।

ਤਨ ਥਾਕੀ ਸੱਚ ਮਤ ਹਿਰਦੇ ਸਮਾਈ। ਰੁਖੀ ਬਿਰਖੀ ਉਡੋ ਭੁੱਖਾ ਪੀਵਾ ਨਾਮ ਸੁਭਾਈ। ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ।

ਸਾਰ ਮੈਂ ਅੰਧਲੇ ਨਾਵੇ ਕੀ ਜੋਤ ਨਾਮ ਆਧਾਰ ਚੱਲਾਂ ਗੁਰ ਕੈ ਭੈ ਭੇਤ ਰਹਾਉ ਸਤਿਗੁਰ ਸਬਦੀ ਪਦਰ ਜਾਣ।

ਗੁਰ ਕੈ ਸ਼ਬਦ ਨਾਮ ਆਧਾਰ, ਨਾ ਜਲ ਡੂੰਗਰ ਨਾ ਉੱਚੀ ਧਾਰ, ਨਿਰਕਰ ਵਾਸਾ ਤੈ ਮਗਨਾ ਚਾਲਣਹਾਰ, ਜਿਤ ਕਰ ਵਸੈ ਤੂਹੈ ਵਿਦ ਜਾਣ ਹੈ, ਬੀਜੋ ਮੈਲ ਨਾ ਜਾਪੈ, ਸਤਿਗੁਰ ਬਾਝੋ ਸਮਝ ਨਾ ਹੋਵੀ, ਸਭ ਜਗ ਦੱਬਿਆ ਛਾਪੈ, ਕਾਰਣ ਪਲਾਭ ਕਰੇ ਬਿਲ ਲਾਤੋ, ਬਿਨ ਗੁਰ ਨਾਮ ਨਾ ਜਾਪੈ, ਪਾਲ ਪੰਕਜ ਮੈਂ ਨਾਮ ਛਡਾਏ, ਜੇ ਗੁਰ ਸ਼ਬਦ ਸੁਨਿਆਪੈ, ਇੱਕ ਮੂਰਖ ਅੰਧੇ ਮੁਗਧ ਗਵਾਰ, ਇੱਕ ਸਤਿਗੁਰ ਕੈ ਪੈ ਨਾਮ ਆਧਾਰ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਹ ਦੁਆਰ, ਨਾਮ ਪਏ ਭਾਇ ਹਿਰਦੇ ਵਸਾਹੀ, ਗੁਰ ਕਰਣੀ ਸਚ ਬਾਣੀ, ਇੰਦ ਵਰਸੇ ਤਰਤ ਸੁਹਾਵੀ, ਕਾਟ ਕਾਟ ਜੋਤ ਸਮਾਣੀ, ਕਾਲਰ ਬੀਜਸ ਦੁਰਮਤ ਐਸੀ, ਨਿਗੁਰੇ ਕੀ ਨੀਸਾਣੀ, ਸਤਿਗੁਰ ਬਾਝੋ ਕੋਰ ਅੰਧਾਰਾ, ਡੂਬ ਮੋਏ ਬਿਨ ਪਾਣੀ, ਜੋਗ ਯਕੀਨੋ ਸੋ ਪ੍ਰਭੂ ਰਜਾਏ, ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ, ਹੁਕਮੇ ਬਾਧਾ ਕਾਰ ਕਮਾਏ, ਏਕ ਸ਼ਬਦ ਰਾਚੇ ਸਚ ਸਮਾਏ, ਚਹੁ ਦਿਸ ਹੁਕਮ ਵਰਤੇ।

ਸਾਮੇ ਸ਼ਬਦ ਵਰਤੇ ਪ੍ਰ ਸਾਚਾ ਕਰਮ ਮਿਲੇ ਬਿਆਲੰ ਜਾਮਣ ਮਰਣਾ ਦੀਸੇ ਸਿਰ ਉਬ ਖੁਦਿਆ ਨਿੰਦਰਾ ਕਾਲੰ ਨਾਨਕ ਨਾ ਮਿਲੇ ਮਨ ਪਾਵੇ ਸਾਚੀ ਨਦਰ ਰਸਾਲੰ ਮਲਾਰ ਮੁਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੇ ਕੰਠੇ ਬੈਠੀ ਗੁਰਸ਼ਬਦ ਪਛਾਣੇ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਿਹਰ ਦੇ ਸਮਾਲ ਰਖਾਓ ਏਕ ਜੀ ਕੈ ਜੀਆਂ ਖਾਹੀ ਜਲ ਧਰਤੀ ਬੂਡੀ ਜਲ ਮਾਹੀ ਸਰਬ ਜੀ ਕੀਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਪਾਸ ਪੜੀ ਅਦ ਪਹਾਰੀ ਊੜ ਨਾ ਸਾਕੇ ਪੰਖ ਪਸਾਰੀ

ਹਰ ਕਾ ਨਾਮ ਰੱਖੇ ਉਰ ਧਾਰ, ਸੇ ਦੁਖ ਆਗੈ ਜੇ ਭੋਗ ਬਿਲਾਸੇ, ਨਾਨਕ ਮੁਕਤ ਨਹੀਂ ਬਿਨ ਨਾਵੇ ਸਾਚੇ। ਮਲਾਰ ਮਹੱਲਾ ਤੀਜਾ, ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਏ, ਬਿਨ ਕਰਮੇ ਪਾਇਆ ਨਾ ਜਾਏ। ਸਤਿਗੁਰ ਮਿਲੇ

ਗਵਾਏ। ਗੁਰ ਪ੍ਰਸਾਦੀ ਸਿਵ ਕਰ ਜੰਮੈ ਵਿੱਚੋਂ ਸੰਗਤ ਗਵਾਏ। ਅਚਰ ਚਰੇ ਵਿਵੇਕ ਬੁੱਧ ਪਾਏ ਪੁਰਖੇ ਪੁਰਖ ਮਿਲਾਏ। ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੇ ਮੂਲ ਗਵਾਏ। ਲਾਹ ਹਰ ਸਤਸੰਗਤ ਪਾਈਏ ਕਰਮੀ ਪੱਲੇ ਪਾਏ। ਸਤਿਗੁਰ ਵੇਣ ਕਿਨੇ ਨਾ ਪਾਇਆ ਮਨ ਵੇਖੋ ਹਿਰਦੇ ਵਿਚਾਰ। ਵਡਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ। ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ। ਕਿਰਪਾ ਕਰੋ ਗੁਰ ਮੇਲੋ ਹਰ ਜੀਓ ਪਾਵੋ ਮੋਹ ਦੁਆਰ। ਮਸਤਕ ਲਲਾੜ ਲਿਖਿਆ ਤੁਰਠ

ਸਾਹਿ ਸਾਚੀ ਗਤ ਸਾਚੇ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਏ ਅਨਦਿਨ ਲਾਗੇ ਸਹਿਜ ਧਿਆਨ ਰਖ।

ਸਤਿਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲੇ ਮਨ ਰਹਿਸੀਏ ਜੋ ਉੱਠੇ ਤਰਨ ਸੀਗਾਰ ਸਭ ਦਿਸੇ ਹਰੀਆਵਲੀ ਸਰ ਪਰੇ ਸੁਭਰ ਤਾਲ ਅੰਦਰ ਰਚੇ ਸਚ ਰੰਗ ਜੋ ਮਜੀਠੇ ਲਾਲ ਕਮਲ ਵਿਗਸੇ ਸਚ ਮਨ ਗੁਰ ਕੇ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਤੇ ਮਿਰਗ ਜਿਉ ਸਿਰ ਦਿਸੇ ਜਮਕਾਲ ਖੁਦਿਆ ਤ੍ਰਿਸ਼ਨਾ

ਗੁਰ ਸੇਵੇ ਗੁਰ ਪੌੜੀ ਬੋਹਿਥ, ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ। ਏਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ, ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ। ਆਪੀ ਨੇ ਆਪ ਸਾਜ ਆਪ ਪਛਾਣਿਆ, ਅੰਬਰ ਤਰਤ ਵਿਛੋੜ ਚਿੰਦੂ ਆਤਾਣਿਆ, ਵਿਰਥੰਮਾ ਗਗਨ ਰਹਾਏ ਸ਼ਬਦ ਨੀਸਾਣਿਆ, ਸੂਰਜ ਚੰਦ ਉਪਾਏ ਜੋਤ ਸਮਾਣਿਆ, ਕੀਏ ਰਾਤ ਦਿਨੰਤ ਚੋਜ ਵਿਡਾਣਿਆ, ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ, ਤੁਸਰ ਅਵਰ ਨਾ ਕੋਏ ਇਹ ਆਖ ਵਖਾਣਿਆ, ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਸਲੋਕ ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚਉ ਉਹ ਮਾਹਾ ਹੋਏ, ਨਾਗਾ ਮਿਰਗਾ ਮਛੀਆਂ ਰਸੀਆਂ ਕਰਤਨ ਹੋਏ। ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚਉ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਣਾ ਪੰਥੀ ਚਾਕਰ ਹੋਏ। ਪੌੜੀ ਤੂੰ ਸੱਚਾ ਸਤਿਆਰ ਜਿਨ ਸਚ ਵਰਤਾਇਆ, ਬੈਠਾ ਤਾੜੀ ਲਾਏ ਕਵਲ ਛਪਾਇਆ, ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਨਾ ਤਿਸ ਰੂਪ ਨਾ ਰੇਖ ਵਰਨ ਸੁਭਾਇਆ, ਨਾ ਤਿਸ ਭੁੱਖ ਪਿਆਸ ਰੱਜਾ ਥਾਇਆ, ਗੁਰਮੈ ਆਪ ਸਮੋਏ ਸ਼ਬਦ ਵਰਤਾਇਆ, ਸੱਚੇ ਹੀ ਪਤੀ ਆਏ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਹਾਂ, ਓਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਮਹੱਲਾ ਦੂਜਾ। ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਜੇ ਰੋਗਾਂ ਘਾਣ, ਜਿਤ ਦਾਰੂ ਰੋਗ ਉੱਠਿਆ

ਲਾਏ ਆਪ ਛਪਾਇਆ ਧਰਮ ਕਰਾਏ ਕਰਮ ਧੁਰੋਂ ਫੁਰਮਾਇਆ। ਸਲੋਕ ਮੁਹੱਲਾ ਦੂਜਾ ਸਾਵਣ ਆਇਆ ਹੇ ਸਖੀ।

ਸਾਵਣ ਆਇਆ ਹੇ ਸਖੀ ਜਲ ਹਰ ਬਰਸਨਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਝ ਪਵਾਏ ਮੱਲਾਂ ਖਾੜਾ ਰਚਿਆ ਲੱਤੇ ਪੜਤੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਪਿੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੇ ਸਿਰਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇਲ ਆਪ ਜਿੱਥੇ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ ਸਲੋਕ ਮਹੱਲਾ ਤੀਜਾ ਊਨਵ ਊਨਵ ਆਇਆ ਅਵਰ ਕਰਿੰਦਾ ਵਨ ਕਿਆ ਜਾਣਾ ਤਿਸ ਸਾਹ ਸਿਉ।

ਤਿਨ ਕਾਮਣੀ ਜਿਨ ਕੰਤੇ ਸਿਉ ਮਨ ਭੰਗ ਪੌੜੀ। ਦੋਵੇਂ ਤਰਫਾਂ ਉਪਾਏ ਇੱਕ ਵਰਤਿਆ ਵੇਦ ਬਾਣੀ ਵਰਤਾਏ ਅੰਦਰ ਵਾਦ ਕਤਿਆ।

ਕਈ ਵਸ ਸੀ, ਵਾਣ ਤ੍ਰੈਣ ਹਰਿਆ ਹੋਏ। ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੇ ਕੋਏ, ਬਹਿੰਦਿਆਂ ਉੜਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਏ। ਨਾਨਕ ਅੰਮ੍ਰਿਤ ਸਦਗੀ ਵਰਸਦਾ, ਗੁਰਮੁਖ ਦੇਵੈ ਹਰ ਸੋਏ। ਮਹੱਲਾ ਤੀਜਾ। ਕਾਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਤੀਰਥ ਦੇਵੇ ਸਹਿਜ ਸੁਭਾਏ। ਇੰਦਰੈ ਨੂੰ ਫੁਰਮਾਇਆ,

ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦਿੰਦਾ ਰਿਜਕ ਸੰਭਾਹੇ ਜਿਤ ਖਾਦੇ ਸੁਖ ਉਪਜੈ ਫਿਰ ਦੁੱਖ ਨਾ ਲਾਗੇ ਆਏ ਪੌੜੀ ਹਰਜੂ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ ਦੂਜੇ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲੇ ਆ ਜਾਏ ਆਪੇ ਜੋੜ ਵਿਛੋੜੇ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਹੋਂਬ ਲਿਖਾਰੀ ਤਿੰਨ ਕਹੋ ਜੋ ਹਰ ਚਰਣੀ ਰਹਿ ਲਿਵਲਾਏ ਜਿਉ ਜਲ ਮੈਂ ਕਾਮਲ ਅਲਿਪਤ ਹੈ ਐਸੀ ਬਣਤ ਬਣਾਏ ਸੇ ਸੁਹੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੇ ਅੰਕ ਸਮਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਾਲਾਈਐ ਜਿਸ ਵਸ ਸਭ ਕਿਛ ਹੋਏ ਤਿਸੇ ਸਰੇਬ ਹੋ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਹਰ ਪ੍ਰਾ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ ਹਿੱਸਾ ਮੂਲ ਨਾ ਹੋਵਈ ਤਾਂ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲੈਣ ਪੰਨੇ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ ਗੁਰਮੁਖ ਜਿਨੀ ਬੁਝਿਆ ਹਰ ਅੰਮ੍ਰਿਤ ਰੱਖਿਆ ਉਰ ਧਾਰ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ

ਕੀਮਤ ਨਾ ਪਵੇ, ਕਹਿਣਾ ਕਿਸ਼ੂ ਨਾ ਜਾਏ। ਹਉ ਬਲਿਹਾਰੀ ਗੁਰ ਆਪਣੇ, ਜੇ ਸੱਚੀ ਬੋਝ ਦਿੱਤੀ ਬੁਝਾਏ। ਜਗਤ ਮੁਸਤੇ ਅੰਮ੍ਰਿਤ ਲੁੱਟੀਏ, ਮਨਮੁਖ ਬੂਝ ਨਾ ਪਾਏ। ਵਿਣ ਨਾਵੇ ਨਾਲ ਨਾ ਚਰਸੀ, ਜਾਸੀ ਜਨਮ ਗਵਾਏ। ਗੁਰਮਤੀ ਜਾਗੇ ਤਿਨੀ ਕਰ ਰੱਖਿਆ, ਦੂਤਾਂ ਕਾ ਕਿਛ ਨਾ ਵਸਾਏ। ਸਲੋਕ ਮਹੱਲਾ ਤੀਜਾ। ਬਾ ਬੀਹਾ ਨਾ ਬਿਲ ਲਾਏ ਨਾ ਤਰਸਾਏ, ਕਿਉ ਮਨ ਖਸਮ ਕਾ ਹੁਕਮ ਮੰਨ। ਨਾ ਹੁਕਮ ਮੰਨਿਆ ਤਿਖ ਉਤਰ ਹੈ, ਚੜੇ ਚਵਗਲ ਵੰਨ। ਮਹੱਲਾ ਤੀਜਾ। ਬਾ ਬੀਹਾ ਜਲ ਮੈਂ ਤੇਰਾ ਵਾਸ ਹੈ, ਜਲ ਕੀ ਮਾਏ ਫਿਰਾਹੇ। ਜਲ ਕੀ ਸਾਰ ਨਾ ਜਾਣਈ, ਤਾਂ ਤੂੰ ਕੁੱਕਣ ਪਾਹੇ। ਜਲ ਥਲ ਚੌਦਸ ਵਰਸ ਦਾ, ਖਾਲੀ ਕੋਥਾ ਉਹ ਨਾਹੇ। ਏਤੇ ਜਲ ਵਰਸ ਦੈ ਤਿਖ ਮਰੈ, ਭਾਗ ਤਿਨਾ ਕੇ ਨਾਹੇ। ਨਾਨਕ ਗੁਰਮੁਖ ਤਿਨ ਸੋਝੀ ਪਈ, ਜਿਨ ਵਸਿਆ ਮਨ ਮਾਹੇ ਪੌੜੀ। ਨਾਥ ਜਤੀ ਸਿਧ ਪੀਰ, ਕਿਨੇ ਅੰਤ ਨਾ ਪਾਇਆ। ਗੁਰਮੁਖ ਨਾਮ ਪਿਆਏ ਤੁਝੇ ਸਮਾਇਆ, ਜੋ ਛੱਤੀ ਗੁਬਾਰ ਤਿਸ ਹੀ ਪਾਇਆ। ਜਲਾ ਬਿੰਬ ਅਸਰਾਲ ਤੇਰੇ ਵਰਤਾਇਆ, ਨੀਲ ਅਨੀਲ ਅਗੰਮ ਸਰਜੀਤ ਸਵਾਇਆ। ਅਗਨ ਉਪਾਈ ਵਾਦ ਭੁੱਖ ਤਿਹਾਇਆ, ਦੁਨੀਆਂ ਕੈ ਸਿਰ ਕਾਲ ਦੂਜਾ ਪਾਇਆ। ਰੱਖੇ ਰੱਖਣਹਾਰ ਜਿਨ ਸ਼ਬਦ ਬੁਝਾਇਆ। ਸਲੋਕ ਮਹੱਲਾ ਤੀਜਾ। ਇਹੋ ਜਲ ਸਭ ਤੇ ਵਰਸਦਾ, ਵਰਸੇ ਪਾਏ ਸੁਖਾਏ। ਸੇ ਬਿਰਖਾ ਹਰੀ ਆਵਲੇ, ਜੋ ਗੁਰਮੁਖ ਰਹੇ ਸਮਾਏ। ਨਾਨਕ ਨਦਰੀ ਸੁਖ ਹੋਏ, ਇਹਨਾਂ ਜਨਤਾ ਕਾ ਦੁਖ ਜਾਏ। ਮਹੱਲਾ ਤੀਜਾ। ਪਿੰਨੀ ਰਹਿਣ ਚਮਕਿਆ, ਵੁੱਠਾ ਸ਼ੈਬਰ ਲਾਏ। ਜਿਤ ਵੁੱਠੇ ਅਨ ਤਨ ਬਹੁਤ ਉਪਜੇ, ਜਾਂ ਸੋ ਘਰੇ ਰਜਾਏ। ਜਿਰ ਖਾਦੇ ਮਨ ਤ੍ਰਿਪਤੀਏ, ਜੀਆਂ ਜੁਗਤ ਸਮਾਏ। ਇਹੋ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਗਿਆਨੀਆਂ ਕਾ ਤਨ ਨਾਮ ਹੈ, ਤਦ ਹੀ ਰਹੇ ਸਮਾਏ। ਨਾਨਕ ਜਿਨ ਕੋ ਨਦਰ ਕਰੇ,

ਦੇਖਾ ਮੰਗਸੀ ਆਪ ਕਰਾਏ ਕਾਰ, ਜੋਤ ਪਾਵੇ ਸੋਤੀਏ ਹੁਕਮ ਕਰੇ ਗਾਵਾਰ, ਆਪ ਛੜਾਏ ਛੁੱਟੀਏ ਆਪੇ ਬਖਸਣਹਾਰ, ਆਪੇ ਵੇਖੇ ਸੁਣੇ ਆਪ ਸਭਸੇ ਦੇ ਆਧਾਰ, ਸਭ ਮੈਂ ਏਕ ਵਰਤਦਾ ਸਿਸਰ ਕਰੇ ਵਿਚਾਰ, ਗੁਰਮੁਖ ਆਪ ਵਿਚਾਰੀਏ ਲੱਗੇ ਸੱਚ ਪਿਆਰ, ਨਾਨਕ ਕਿਸ ਨੂੰ ਆਖੀਏ ਆਪੇ ਦੇ ਮਨਹਾਰ। ਸਲੋਕ ਮਹੱਲਾ ਤੀਜਾ, ਬਾਬੀਆ ਇਹੋ ਜਗਤ ਹੈ ਮਤ ਕੋ ਭਰਮ ਭੁਲਾਏ, ਇਹੋ ਬਾਬੀਗਾ ਪਸ਼ੂ ਹੈ ਇਸ ਨੂੰ ਬੂਝਣ ਨਾਹੇ, ਅੰਮ੍ਰਿਤ ਹਰ ਕਾ ਨਾਮ ਹੈ

ਕਿਰਪਾ ਕਰੇ ਤਾਂ ਵਰਤੇ ਸਭ ਲੋਏ ਉੱਠੇ ਜੀਆਂ ਜੁਗਤ ਹੋਏ ਧਰਣੀ ਨੂੰ ਸੀਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰਪ੍ਰਸਾਦੀ ਕੋ ਵਿਰਲਾ ਬੂਝੇ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪਰਵਾਹ ਇੱਕੋ ਤੂੰ ਧਣੀ ਤੂੰ ਸਭ ਕਿਸੇ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਬ ਸੱਚੀ ਤੁਦਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹੋਮੇ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਨਮੁਖ ਮੋਏ ਗੁਬਾਰ ਜੋ ਫੁੱਲਾ ਮੰਝ ਬਣੀ ਕੱਟੇ ਪਾਪ ਅਸੰਖ ਨਾਵੇ ਇੱਕ ਕਣੀ ਸਲੋਕ ਮਹੱਲਾ ਤੀਜਾ ਬਾਬੀਆ ਖਸਮੇ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਪਾਣੇ ਬਹੁਤਾ ਬੁੱਲੇ ਬੋਲਿਆ ਥਾਏ ਨਾ ਪਾਏ ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਏ ਬਾਬੀਆ ਕਿਆ ਬਪੜਾ ਜਗਤੇ ਕੀ ਤਿਖ ਜਾਏ ਮਹੱਲਾ ਤੀਜਾ ਬਾਬੀਹਾ ਤਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ ਇਹੋ ਜਲ ਮੇਰਾ ਜੀਓ ਹੈ ਜਲ ਬਿਨ ਰਹਿਣ ਨਾ ਜਾਏ ਗੁਰ

ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ। ਤੂੰ ਕਰਤਾ ਗੋਵਿੰਦ ਤੂੰ ਸਿਰਜੀ ਤੁਦੇ ਗੋਈ। ਲੱਖ ਚੌਰਾਸੀ ਮੇਦਨੀ ਤੁਧ ਹੀ ਤੇ ਹੋਈ। ਇੱਕ ਰਾਜੇ ਖਾਨ ਮਲੂਕ ਕਹਿ ਕਹਾਵੇ ਕੋਈ। ਇੱਕ ਸਾਸ ਦਾਵੇ ਸੰਚ ਤਾਨ ਦੂਜੇ ਪਦ ਖੋਈ। ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਵਿਣ ਨਾਵੇ ਬਾਜ਼ਾਰੀਆ ਵੀ ਹਾਵਲ ਹੋਈ। ਊੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਲੋਕ ਮੁਹੱਲਾ ਤੀਜਾ ਬਾਬੀਆ ਗੁਣਵੰਤੀ ਮੈਲ ਪਾਇਆ ਅਗੁਣਵੰਤੀ ਦੂਰ। ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ। ਕੂਕ ਪੁਕਾਰ

ਦਾਤਾ ਬੇਅੰਤ ਹੈ, ਗੁਣਦਾਤਾ ਨਿਧਾਨ। ਨਾਨਕ ਗੁਰਮੁਖ ਬਖਸਲੈ, ਅੰਤ ਬੇਲੀ ਹੋਏ ਭਗਵਾਨ ਪੌੜੀ। ਆਪੇ ਜਗਤ ਉਪਾਇਕ, ਗੁਣ ਔਗੁਣ ਕਰੇ ਵਿਚਾਰ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਤਰੇ ਪਿਆਰ। ਗੁਣ ਛੋੜ

ਸ਼ਬਦ ਮਨ ਮਾਰਿਆ ਤਾਹੇ ਨਿਸ ਨਾਮ ਪਿਆਰ। ਜਿੰਨੀ ਪੁਰਖੀ ਉਰ ਤਾਰਿਆ ਸੱਚਾ ਅਲਖ ਅਪਾਰ। ਤੂੰ ਗੁਣਦਾਤਾ ਨਿਦਾਨ ਹੈ ਅਸੀਂ ਅਵਗੁਣਿਆਰ। ਜੇ ਬਖਸੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ। ਸਲੋਕ ਮਹੱਲਾ ਪੰਜਵਾਂ। ਰਾਤ ਨਾ ਵਿਹਾਵੀ ਸਾਗਤਾਂ ਜਿੰਨਾ ਵਿਸਰੈ ਨਾਉ। ਰਾਤੀ ਦਿਨ ਸੋਹਿਲੀਆ ਨਾਨਕ ਹਰ ਗੁਣ ਗਾਓ। ਮਹੱਲਾ ਪੰਜਵਾਂ।

ਸੱਚੇ ਸ਼ਬਦ ਨਿਹਾਲਿਆ। ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ। ਸਲੋਕ ਮਹੱਲਾ ਤੀਜਾ ਵਾ ਵੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਪਾਏ। ਮੇਘ ਵਰਸੇ ਦਇਆ ਕਰ ਗੂੜੀ ਸ਼ੈਬਰ ਲਾਏ। ਬਾਬੀ ਕੇ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ। ਨਾਨਕ ਸੋ ਸਾਲ ਆਈਏ ਜੇ ਦਿੰਦਾ ਸਭਨਾ ਜੀਆਂ ਰਿਜਕ ਸਮਾਏ। ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕਿਰ ਪੀਤੇ ਤਿਖ ਜਾਏ। ਦੂਜੇ ਪਾਏ ਪਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ। ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੇ ਸੁਪਾਏ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਹਿਆ ਸੁਮਾਏ। ਪੌੜੀ ਇੱਕ ਵਣਖਣ ਬੈਸੇ ਜਾਏ ਸਾਧਨਾ ਦੇਵ ਹੀ। ਇੱਕ ਪਾਲਾ ਕੱਕਰ ਭੰਨ ਸ਼ੀਤਲ ਜਲ ਹੇਵ ਹੀ। ਇੱਕ ਭਸਮ ਚੜਾਵੇ ਅੰਗ ਮੈਲ ਨਾ ਧੋਵ ਹੀ। ਇੱਕ ਜਟਾ ਵਿਕਟ ਵਿਕਰਾਲ ਕੋਲ ਕਰ ਖੋਵਹੀ। ਇੱਕ ਨਗਨ ਫਿਰੇ ਦਿਨ ਰਾਤ ਨੀਂਦ ਨਾ ਸੋਵਹੀ। ਇੱਕ ਅਗਨ ਜਲਾਵੇ ਅੰਗ ਆਪ ਵਿਗੋਵਹੀ। ਵਿਣ ਨਾਵੇ ਤਨ ਸ਼ਾਰ ਕਿਆ ਕੈ ਰੋਵਹੀ। ਸੋਹਨ ਖਸਮ ਦੁਆਰ ਜੇ ਸਤਿਗੁਰ ਸੇਵਹੀ।

ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਹਉ ਤਿਨ ਕੈ ਬਲਿਹਾਰਣੈ ਜਿਨੀ ਸਤ ਰੱਖਿਆ ਉਰ ਧਾਰ। ਨਾਨਕ ਨਾਮੇ ਸਭ ਹਰੀਆਵਲੀ ਗੁਰ ਕੇ ਸ਼ਬਦ ਵਿਚਾਰ। ਮਹੱਲਾ ਤੀਜਾ ਬਾ ਬੀਗਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰੇ ਪੁਕਾਰ। ਨਦਰੀ ਸਤਿਗੁਰ ਪਾਈਐ ਨਦਰੀ ਉਪਜੇ ਪਿਆਰ। ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ। ਪੌੜੀ

ਖੁਹਾਇਨ ਪਦ ਕਰਾਇਆ, ਪੋਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ, ਤਿਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਮਨ ਜੂਠੇ ਵੇ ਜਾਤ ਜੂਠਾ ਖਾਇਆ, ਬਿਨ ਸ਼ਬਦੇ ਆਚਾਰ ਨਾ ਕਿਨਹੀਂ ਪਾਇਆ, ਗੁਰਮੁਖ ਓਅੰਕਾਰ ਸੱਚ ਸਮਾਇਆ। ਸਲੋਕ ਮਹੱਲਾ ਤੀਜਾ, ਸਾਵਣ ਸਰਸੀ ਕਾਮਣੀ ਗੁਰਸ਼ਬਦੀ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਮਹੱਲਾ ਤੀਜਾ, ਸਾਵਣ ਦੱਜੇ ਗੁਣ ਬਾਰੀ ਜਿਸ ਦੂਜੇ ਪਾਏ ਪਿਆਰ, ਨਾਨਕ ਤਿਰ ਕੀ ਸਾਰ ਨਾ ਜਾਣਈ ਸਭ ਸੀਗਾਰ ਖੁਆਰ। ਪੌੜੀ ਸੱਚਾ ਅਲਖ ਅਪੇਉ ਹਠ ਨਾ ਪਤੀਜਈ, ਇਕ ਗਾਵੇ ਰਾਗ ਪਰੀਆਂ ਰਾਗ ਨਾ ਪੀਜਈ, ਇਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ, ਇਕ ਅੰਨ ਖਾਹੇ ਮੂਰਖ ਤਿਨਾ ਕਿਆ ਕੀਜਈ, ਤਿਸ ਨਾ ਹੋਈ ਬਹੁਤ।

ਕੀ ਜਈ ਸਲੋਕ ਮੁਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰੇ ਫਿਰ ਮਨ ਤਨ ਸੀਤਲ ਹੋਏ। ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ। ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਦ ਹੋਏ। ਕਲਯੁਗ ਮੈਂ ਕੋਰ ਅੰਧਾਰ ਹੈ ਮਨਮੁਖ ਰਹੋ ਨਾ ਕੋਏ। ਸੇਵੜ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ।

ਸਾਰ ਸੱਚਾ ਆਇਆ ਪੁੱਛ ਨਾ ਸਕੈ ਕੋਏ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ।

ਖਸਮ ਮੂਲ ਨਾ ਭਾਵੈ ਅਕ ਸਿਉ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਬਹਿ ਖਾਏ ਖਸਮੇ ਪਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ

ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ। ਸਲੋਕ ਮਹੱਲਾ ਦੂਜਾ। ਨਾਉ ਫਕੀਰੇ ਪਾਤਸ਼ਾਹੋ ਮੂਰਖ ਪੰਡਤ ਨਾਓ, ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਓ, ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਓ। ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਓ। ਮਹੱਲਾ ਪਹਿਲਾ ਹਰਣਾ ਬਾਜਾਂ ਤੈ ਸਿਕਦਾਰਾਂ ਇਨਾ ਪੜਿਆ ਨਾਓ, ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਾਹੀ ਤਾਓ। ਸੋ ਪੜਿਆ ਸੋ ਪੰਡਤ ਬੀਨਾ ਜਿਨੀ ਕਮਾਣਾ।

ਵਿੱਚੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਹਰਾਜ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿੱਤ ਕੁੱਤਿਓ ਚੱਟ ਜਾਓ, ਜਿੱਥੇ ਜੀਆਂ ਹੋਸੀ ਸਾਰ, ਨੱਕੀ ਵੱਡੀ ਲਾਏ ਤਬਾਰ ਪੌੜੀ।

ਜਾਣਨੀ ਤ੍ਰਿਸ਼ਨਾ ਜਲ ਤੇ ਕਰੇ ਪੁਕਾਰ। ਨਾਨਕ ਨਾਵੇ ਹੀ ਤੇ ਸੁਖ ਪਾਇਆ ਗੁਰਮਤੀ ਉਰਧਾਰ। ਸਲੋਕ ਮਹੱਲਾ ਪਹਿਲਾ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ। ਲੱਭੇ ਮਾਲੇ ਕੋਲ ਮਿਲ ਮੁਚਲ ਉਂਗੇ ਸਾਉਣ ਪਲੰਘ। ਪੌਂਕੇ ਕੋਪ ਖੁਆਰ ਹੋਏ

ਕਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ

ਪਰਵਾਹੁ ਸਬਦ ਸੰਤੋਖੀਆਂ ਗੈਰ ਗੰਭੀਰ ਅਥਾਹੁ ਹਾਥ ਨਾ ਲੱਭਈ ਮੋਹੇ ਮੋਹ ਚੋਟਾਂ ਖਾਹੁ ਵਿਣ ਗੁਰ ਕੋਏ ਨਾ ਛੁੜਸੀ ਪਾਤ ਸੇਤੀ ਕਰ ਜਾਹੋ ਨਾਮ ਵਖਾਣੀਐ ਹੁਕਮੀ ਸਾਗ੍ਰਹ ਦਿੰਦਾ ਜਾਣੀਐ

ਆਖੀਏ। ਜਾਪੇ ਸੱਚੋ ਸੱਚ, ਕਰਣਾ ਕਥਨਾ ਕਾਰ ਸਭ, ਨਾਨਕ ਆਪ ਅਕਥ, ਅਕਥ ਕੀ ਕਥਾ ਸੁਣੇ। ਰਿੱਧ ਬੁੱਧ ਸਿੱਧ, ਗਿਆਨ ਸਦਾ ਸੁਖ ਹੋਏ। ਮਹੱਲਾ ਪਹਿਲਾ, ਅਜਰ ਜਰੇ ਤਾਂ ਨੌ ਕੁਰਬੰਦ, ਪੂਜੇ ਪ੍ਰਾਣ ਹੋਵੇ ਤਿਰਕੰਦ, ਕਾਂ ਤੇ ਆਇਆ ਕਾਂ ਇਉ ਜਾਣ, ਜੀਵਤ ਮਰਤ ਰਹੇ ਪਰਵਾਣ, ਹੁਕਮੈ ਬੂਝੇ ਤਤ ਪਛਾਣੇ, ਇਉ ਪ੍ਰਸਾਦ ਗੁਰੂ ਤੇ ਜਾਣੇ। ਹੁੰਦਾ ਫੜੀਗ

ਪਾਰ ਜਨਮ ਬਿਰਤਿਆ ਅੰਤ ਨ ਪਾਰਾਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿਨ ਸੱਚ ਨਾ ਪਾਇਆ ਚੱਲੇ ਨਾਮ ਸਾਰ ਤਾਮਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ।

ਵੀ ਨਾਹੀ ਕਿਥੋਂ ਮਾਸ ਉਪੰਨਾ ਤੋਇਓ ਅੰਨ ਕਮਾਦ ਕਪਾਹਾ ਤੋਇਓ ਤਿਰਪਵਣ ਗੰਨਾ ਤੋਆ ਆਖੇ ਖਉ ਬਹੁ ਬਿਦ ਖੱਛਾ।

ਤੋੜੀ। ਹਾਂ ਕਿਆ ਆਖਾਂ ਇੱਕ ਜੀਭ, ਤੇਰਾ ਅੰਤ ਨਾ ਕਿਨਹੀਂ ਪਾਇਆ। ਸੱਚਾ ਸ਼ਬਦ ਵਿਚਾਰ ਤੇ ਤੁਝ ਹੀ ਮਾਏ ਸਮਾਇਆ। ਇੱਕ ਭਗਵਾ ਵੇਸ ਕਰ ਭਰਮ ਦੇ, ਬਿਨ ਸਤਿਗੁਰ ਕਿਨੇ ਨਾ ਪਾਇਆ। ਦੇਸ ਦਸੰਤਰ ਪਵਥਕੇ, ਤੁਧ ਅੰਦਰ ਆਪ ਲੁਕਾਇਆ। ਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ। ਆਪਣਾ ਆਪ ਪਛਾਣਿਆ, ਗੁਰਮਤੀ ਸੱਚ ਸਮਾਇਆ। ਆਵਾ ਗਾਉਣ ਬਚਾਰੀਆ, ਬਾਜ਼ਾਰ ਜਿਨੀ ਰਚਾਇਆ। ਇੱਕ ਸਿਰ ਸੱਚਾ ਸਾਲਾਣਾ, ਜਿਨ ਮਨ ਸੱਚਾ ਪਾਇਆ। ਸਲੋਕ ਮਹੱਲਾ ਪਹਿਲਾ, ਨਾਨਕ ਮਾਇਆ ਕਰਮ ਬਿਰਖ, ਫਲ ਅੰਮ੍ਰਿਤ ਫਲ ਵਿਸ। ਸਭ ਕਾਰਨ ਕਰਤਾ ਕਰੇ, ਜਿਸ ਖੁਆਲੇ ਤਿਸ ਮਹੱਲਾ ਦੂਜਾ।

ਕਾਲ ਚਲਾਏ ਬੰਨ ਕੋਏ ਨਾ ਰਖਸੀ, ਜਰ ਜਰਵਾਣਾ ਕੰਨ ਚੜਿਆ ਨਚਸੀ, ਸਤਿਗੁਰ ਬੋਹਿਤ ਬੇੜ ਸੱਚਾ ਰਖਸੀ, ਅਗਨ ਪਗੇ ਪੜਹਾਰ ਆਨ ਦਿਨ ਪਗਸੀ, ਫਾਥਾ ਚੁਗੇ ਚੋਗ ਹੁਕਮੀ ਛੁਟਸੀ, ਕਰਤਾ ਕਰੇ ਸੋ ਹੋਗ ਕੋੜ ਨਿਖੁਟਸੀ। ਸਲੋਕ ਮਹੱਲਾ ਪਹਿਲਾ, ਘਰ ਮੈਂ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਪੰਚ ਸ਼ਬਦ ਤੁਨਕਾਰ ਤੁਨ ਤੈ ਬਾਜੇ ਸ਼ਬਦ ਨਿਸ਼ਾਨ।

ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ, ਲੱਥੇ ਸਾਵੇਕਾਰ ਸਬਦ ਨੀਸਾਣਿਆ, ਸਾਧੂ ਸੰਗ ਉਧਾਰ ਭਏ ਨਿਕਾਣਿਆ, ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ, ਪ੍ਰਗਟ ਪਿਆ ਸੰਸਾਰ ਮੇਰ ਸ਼ਾਹ ਬਾਣਿਆ, ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ, ਨਾਨਕ ਲਏ ਮਿਲਾਏ ਖਸਮੈ ਪਾਣਿਆ। ਸਲੋਕ ਮਹੱਲਾ ਪਹਿਲਾ। ਤਨ ਸੋ ਕਾਗਦ ਕਲਮ ਧੰਨ।

ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਤੇ ਕਰ ਕੁਲਾਲ ਬ੍ਰਹਮਾ ਚਤੁਰਮੁਖ ਡਾਮੜਾ ਜਿਨ

ਆਈ ਪ੍ਰਤਹਾਰ ਤੋ ਐਸਾ ਰਾਜਾ ਸ੍ਰੀ ਗੋਪਾਲ ਜਾਂਚੇ ਘਰ ਗਾਣ ਗੰਧਰਵ ਰਿਖੀ ਬਪੜੇ ਟਾਡੀਆ ਗਾਵੰਤ ਆਛੈ ਸਰਬ ਸ਼ਸਤਰ ਬਹੁ ਰੂਪੀਆ।

ਮਾਪਾਲ ਸਹਿਸਰ ਫਨੀ ਬਾਸਕ ਸੇਜ ਵਾਲੂਆ ਅਠਾਰੇ ਭਾਰ ਬਨਸਪਤੀ ਮਾਲਣੀ ਛਿਨਵੇਂ ਕਰੋੜੀ ਮੇਘਮਾਲਾ ਪਾਣੀ ਹਾਰੀਆ ਨਖ ਪਰਸੇਵ ਜਾਚੇ ਸੁਰਸਰੀ ਸਬਤ ਸਮੁੰਦ ਜਾਚੇ ਕੜਥਲੀ ਏਤੇ ਜੀ ਜਾਚੇ ਵਰਤਣੀ ਸੋ ਐਸਾ ਰਾਜਾ ਤਿਰ ਪਵਣ ਤਣੀ ਜਾਂਚੇ ਕਾਰ ਨਿਟ ਵਰਤੀ ਅਰਜਨ ਤਰੂ ਪ੍ਰਹਿਲਾਦ ਅਮਰੀਕ ਨਾਰਦ ਨਿਜ

ਮਲਾਰ ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ ਤਾਸ ਸਾਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰੇ ਆਨ ਭਰਪੂਰ ਸੋ ਹਰਹਾਓ ਜਾ ਕੇ ਭਾਗਵਤ ਲਿਖੀਏ ਅਵਰ ਨਹੀਂ ਪੇਖੀਏ।

ਕੁਲ ਗਊਰੇ ਬਦ ਕਰੇ ਮਾਨੀਏ ਸੇਖ ਸ਼ਹੀਦ ਪੀਰਾ। ਜਾ ਕੇ ਬਾਪ ਵੈਸੀ ਕਰੀ ਊਤ ਐਸੀ ਸਰੀ ਪਿਹੂਰੇ ਲੋਕ ਪ੍ਰਸਿੱਧ ਕਬੀਰਾ। ਜਾ ਕੇ ਕੁਟੰਬ ਕੇ ਢੇਡ ਸਭ ਟੋਰ ਟੋਹੰਤ ਫਿਰ ਹੈ।

ਤੇ ਬਹੁ ਬਹੁ ਵਿਧ ਮੇਰ ਸਾਧੂ ਵਸਗਤ ਕਰਿਆ। ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ। ਹਰ ਕੇ ਸੰਤ ਸੰਤ ਪਲ ਨੀਕੇ ਮੇਰ ਸੰਤ ਜਨਾ ਮਲ ਲਹੀਆ। ਹੋਮੇ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ। ਮਸਤਕ ਲਾੜ ਲਿਖਿਆ ਤੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ। ਸਭ ਦਾਲਦ ਦੁਖ ਪੰਜ ਪ੍ਰਾਪਾਇਆ।

ਹਰ ਕੇ ਸੰਤ ਮਿਲੇ ਹਰ ਮਿਲਿਆ, ਹਮ ਕੀਏ ਪਤਤ ਪਵੇਨ। ਹਰ ਕੇ ਜਨ ਊਤਮ ਜਗ ਕਹੀਏ, ਜਿਨ ਮਿਲਿਆ ਪਾਥਰ ਸੇਨ। ਜਨ ਕੀ ਮਹਿਮਾ ਵਰਨ ਨਾ ਸਕੋ ਓਏ।

ਪ੍ਰਵਤਾਰੋ ਲਦ ਵਾਖਰ ਹਰ ਹਰ ਲੇਨ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਉ ਹਮ ਹਰ ਹਿਰਦੇ ਜਪਿਓ ਨਾਮ ਨਰ ਹਰ ਪ੍ਰਕਿਰਪਾ ਕਰੀ ਕਿਰਪਾਸ ਅਣ ਦਿਨ ਅੰਧ ਭਇਆ ਮਨ ਬਿਗਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਗੇ ਹਮ ਗ੍ਰਾਸ ਕਿਰ ਬਿਖ ਦੈਨ ਪਏ ਖਿਰੇ ਅੰਤਰ ਟੂਟ ਗਏ ਮਾਇਆ ਕੇ ਵਾਸ ਕਿਆ ਹਮ ਕਿਰਮ ਕਿਆ ਕਰਮ ਕਮਾਵ ਹੈ ਮੂਰਖ ਮੁਗਧ ਰੱਖੇ ਪ੍ਰਵਤਾਸ ਅਵਗਨਿਆਰੇ ਪਾਥਰ ਪਾਰੇ ਸਤ ਸੰਗਤ ਮਿਲ ਕਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸਰ ਤੇ ਸਭ ਊਚ ਹਮਨੀ।

ਆ ਗੜ ਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਖਾਓ ਮਿਥਿਆ ਭਰਮ ਭਰਮ ਬਹੁ ਭਰਮਿਆ ਲੁਭਦੋ ਪੁੱਤਰ ਕਲੱਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਛ ਛਾਇਆ ਫਿਰ ਮੈਂ ਬਿਨਸ ਜਾਏ ਦੇ ਪੀਤ ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੇ ਰਾਮ ਰਵਿਆ ਕਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹੇ ਨਾ ਉਤਰੈ ਕਬਹੂ ਹਰ ਘਰ ਜਾਏ ਮਿਲੇ ਹਰ ਪ੍ਰੀਤ ਹਾਂਬੋ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਘਰ ਨਾਮ ਦੀ ਓ ਮੁਖ ਔਹਦ ਜਨ ਨਾਨਕ ਪਤਤ ਪੁਨੀਤ ਕਾਨੜਾ ਮੁਹੱਲਾ ਚੌਥਾ ਜਪ ਮਾਨ ਰਾਮ ਨਾਮ ਜਗਨਨਾਥ ਘੁੰਮਣ ਘੇਰ ਪਰੇ ਬਿਖ ਬਿਖਿਆ ਸਤਿਗੁਰ ਕਾਢ ਲਿਗੇ ਦੇ ਹਾਥ ਰਖਾਓ ਸਵਾਮੀ ਅਪਏ ਨਿਰੰਜਨ ਨਰ ਹਰ ਤੁਮ ਰਾਖ ਲਿਓ ਅੰਪਾ ਪੀ ਪਾਥ ਕਾਮ ਕ੍ਰੋਧ ਬਿਖਿਆ ਲੋਭ ਲੁਭ ਤੇ ਕਾਸ਼ਟ ਲੋ ਤਰੇ ਸੰਗ ਸਾਥ ਤੁਮ ਵੜ ਪੁਰਖ ਵੜ ਅਗਮ ਅਗੋਚਰ

ਤਕਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਖਾਓ ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ ਤੁਮਰੇ ਜਨ ਰਾਮ ਜਪੇ ਤੇ

ਗਾਵੋ ਭਗਵਾਨ, ਜਿਸ ਗਾਵਤ ਪਾਪ ਲਹਾਨ, ਮਤ ਗੁਰਮਤ ਸੁਣ ਜਸ ਕਾਨ, ਹਾਰ ਹੋ ਕਿਰਪਾਨ ਰਖਾਓ। ਤੇਰੇ ਜਨ ਧਿਆਵੇ ਇੱਕ ਮਾਨ ਇੱਕ ਚਿੱਤ, ਤੇ ਸਾਧੂ ਸੁਖ ਪਾਵੇ, ਜਪ ਹਰ ਹਰ ਨਾਮ ਨਿਧਾਨ, ਉਸਤ ਕਰੇ ਪ੍ਰਭ ਤੇਰੀਆ, ਮੇਰ ਸਾਧੂ ਸਾਧ ਜਨਾ, ਗੁਰ ਸਤਿਗੁਰੂ ਭਗਵਾਨ, ਜਿਨ ਕੈ ਹਿਰਦੇ ਤੂੰ ਸੁਆਮੀ, ਤੇ ਸੁਖ ਬਲ ਪਾਵੇ, ਤੇ ਤਰੇ ਭਵ ਸਿੰਧ, ਤੇ ਭਗਤ ਹਰ ਜਾਨ, ਤਿਨ ਸੇਵਾ ਹਮ ਲਾਏ ਹਰੇ, ਹਮ ਲਾਏ ਹਰੇ, ਜਨ ਨਾਨਕ ਕੇ

ਓਂਕਾਰ ਸਤਿਗੁਰ ਪ੍ਰਸਾਦ ਗਾਈਏ ਗੁਣ ਗੋਪਾਲ ਕਿਰਪਾ ਨਿਧ ਦੁੱਖ ਬਦਾਰਨ ਸੁਖਦਾਤੇ ਸਤਿਗੁਰ ਜਾ ਕੋ ਭੇਟਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨੇ ਸਾਧਾਰੈ ਓੜ ਪਰਾ ਦੀਖਿਨ ਮੈਂ ਤਾਰੈ ਜਾ ਕੋ ਚੀਤ ਆਵੇ ਗੁਰ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤਿਗੁਰ

ਸਤਾਸ ਸਤਾਸ ਸਤਾਸ ਕਰ ਜਪਨੇ ਅਰਹਾਉ ਤਾਕੇ ਹਿਰਦੇ ਬਸਿਓ ਨਾਮ ਜਾ ਕੋ ਸਵਾਮੀ ਕੀਨੋ ਦਾਨ ਤਾਕੇ ਹਿਰਦੇ ਆਈ ਸਾਂਤ ਠਾਕੁਰ ਪੇਟੇ ਗੁਰਬਚਨਾਤ ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾ ਕਹੋ ਗੁਰਦੀਨ ਕਹੋ ਨਾਨਕ ਤਾਕੇ ਬਲ ਜਾਓ ਕਲ ਯੁਗ ਮੈਂ ਪਾਇਆ ਜਿਨ ਨਾਓ ਕਾਨੜਾ ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ।

ਤਿਰਪਤਾਰ ਅਨਕ ਸਵਾਂਗ ਕਾਸ਼ੇ ਪੇਖ ਧਾਰੀ ਜੈ ਸੋ ਸਾ ਤੈ ਸੋ ਦ੍ਰਿਸ਼ਟਾਰੀ ਕਹਿਣ ਕਹਾਵਨ ਸਗਲ ਜੰਜਾਰ ਨਾਨਕ ਦਾਸ ਤਜ ਕਰਣੀ ਸਾਰ ਕਾਨੜਾ ਮੁਹੱਲਾ ਪੰਜਵਾਂ ਤੇਰੋ ਜਨ ਹਰ ਜਸ ਸੁਨ ਤੁਮਾਇਓ ਰਹਾਉ ਮਨੇ ਪ੍ਰਗਾਸ ਪੇ ਪ੍ਰਭ ਕੀ ਸੋਭਾ ਜਦ ਕਦ ਪੇਖੋ ਆਇਓ ਸਭ ਤੇ ਪਰੇ ਪਰੇ ਤੇ ਉੱਚਾ ਗਹਿਰ ਗੰਭੀਰ ਅਥਾਇਓ ਓਤ ਪੋਤ ਮਿਲਿਓ ਭਗਤਨ ਕਉ ਜਨ ਸਿਓ ਪਰਦਾ ਲਾਇਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਜ ਸਮਾਇਓ ਕਾਨੜਾ ਮੁਹੱਲਾ ਪੰਜਵਾਂ ਸੰਤਨ ਪੈ ਆਪ ਉਦਾਹਰਨ ਆਇਓ ਰਹਾਉ ਦਰਸ਼ਨ ਪੇਟਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਟਾਟੇ ਰੋਗ ਪਏ ਮਨ ਨਿਰਮਲ ਹਰ ਹਰ ਔਖਧ ਖਾਇਓ ਅਸਤ ਪਏ ਬਸੇ ਸੁਖਤਾ ਨਾ ਬੌਰ ਨਕਤ ਹੂ ਤਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਵਤ ਨਾ ਮਾਇਓ ਕਾਨੜਾ ਮੁਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਣ ਆਈ ਜੋ ਪ੍ਰਾਕੀਨੋ ਸੋ ਫਲ ਮਾਨਿਓ ਏ ਸੁਮਤ ਸਾਧੂ ਤੇ ਪਾਈ ਸਭ ਮੈਂ ਰਵ ਰਹਿਆ ਪ੍ਰਭ ਇਕ ਹੈ ਪੇਖ ਪੇਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾਂ ਠਾਕਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੇ ਲੈ ਤਰਨਾ ਤੁਮਰੋ ਬਾਲ ਤੁਮ ਸੰਗ ਸੁਹੇਲੇ

ਨਾਮ ਘਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਭਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਓ ਨਹਿ ਤ੍ਰਿਪਤਾਨੋ ਰਾਜ ਜੋਬਨ ਧਨ ਬਹੁਰ ਬਹੁਰ ਫਿਰ ਤਾਇਆ ਸੁਖ ਪਾਇਆ ਤ੍ਰਿਸ਼ਨਾ ਸਾ ਬੁਝੀ ਹੈ ਸਾਧ ਪਾਈ ਗੁਣ ਗਾਇਆ ਬਿਨ ਬੂਝੇ ਪਸ਼ੂ ਕੀ ਨਿਆਈ ਪ੍ਰਮ ਹੋਏ ਬਿਆ ਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਂਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਓ ਸਗਲ ਆਸ ਹੋਤ ਪੂਰਨ ਕੋੜ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ।

ਆਵਤ ਜਾਤ ਰਹਿ ਸ਼ਰਮ ਨਾਸੇ ਸਿਮਰਤ ਸਾਧੂ ਸੰਗ ਪਤਿਤ ਪੁਨੀਤ ਹੋਏ ਖਿਨ ਪੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੇ ਹਰ ਕੀਰਤਨ ਤਾਕੀ ਦੁਰਮਤ ਨਾਸ ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ ਕਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਧ ਹਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਖਾਉ ਸੰਤਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਿਖ ਹਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਤਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਖਾਉ ਈਤ ਪੂਤ ਕਾਂ ਲੋ ਭਾਵੈ ਏਕ ਸਿਉ ਮਨ ਲਾਏ ਮਹਾਂ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਧਿਆਇ ਸਗਲ ਤਿਆਗ ਸਰਨ ਆਇਓ ਨਾਨਕ ਲਿਓ ਮਿਲਾਏ ਕਾਨੜਾ ਮਹੱਲਾ ਪੰਜਵਾਂ ਪੇਖ ਪੇਗ ਬਿਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਖਾਉ ਆਨ ਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰਤ ਇਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਂਤ ਗੁਣ ਰਵੰਤ ਦੂਖ ਨਸ ਹੈ ਰਿਧ ਪੈ ਅੰਤ ਸਾਂਤ ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਅੰਗ ਰਾਤ ਕਾਨੜਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰੇ ਰਹਾਉ ਆਣ ਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰੈ ਸੰਤ ਚਰਨ ਧਰੋ ਮੱਥ ਹੈ ਚਾਂਦਨਾ ਗ੍ਰਹਿ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਬਿਕਸੈ ਗੋਬਿੰਦ ਭਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਉਹ ਬੇਰੈ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੋ ਪਰਮ ਰਾਖ ਲੀਜੇ ਕਾਟ ਬੇਰੀ ਰਖਾਓ ਬੂੜਤ ਸੰਸਾਰ ਸਾਗਰ ਉਧਰੇ ਹਰ ਸਿਮਰ ਰਤਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਾ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਧ ਪਤਤ ਉਧਾਰਨ ਕੋੜ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰੂ ਨਾਮ ਦਿਰੜਾਇਓ ਕਾਨੜਾ ਮਹੱਲਾ ਪੰਜਵਾਂ ਤਨ ਉਹ ਪ੍ਰੀਤ ਚਰਨ ਸੰਘ ਲਾਗੀ ਕੋੜ ਜਾਪਤਾ ਸੁਖ ਪਾਏ ਆਏ ਮਿਲੇ ਪੂਰਨ ਬੜਭਾਗੀ ਰਹਾਓ ਮੋਏ ਅਨਾਥ ਦਾਹ ਜਨ ਤੇਰਾ ਅਬਰ ਓਟ ਸਗਲੀ ਮੋਏ ਤਿਆਗੀ ਭੋਰ ਪਰਮ ਕਾਟੇ ਪ੍ਰਸਿਮਰਤ ਗਿਆਨ ਅੰਜਨ ਮਿਲ ਸੋਭਤ ਜਾਗੀ ਤੂੰ ਅਥਾਹੋ ਅਦ ਵੱਡੋ ਸਵਾਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਨ ਤਰਿਓ ਪ੍ਰਾਪਾਗੀ ਕਾਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜਿਉਂ ਜਾਣੇ ਤਿਉਂ ਤਾਰ ਸੁਆਮੀ ਰਖਾਓ ਤੂੰ ਸਮਰੱਥ ਸਰਨ ਯੋਗ ਤੂੰ ਰਾਖੇ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਸੰਜਮ ਨਾਹੀ ਇਨ ਵਿਦੇ ਛੁਟਕਾਰ ਗਰਤ ਘੋਰ ਅੰਧ ਤੇ ਕੱਢ ਹੋ ਪ੍ਰਭ ਨਾਨਕ ਨਦਰ ਨਿਹਾਰ ਕਾਨੜਾ ਮਹੱਲਾ ਪੰਜਵਾਂ ਕਾਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਆਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਇਕ ਏਕੀ ਨਿਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਸੋਗ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਛ ਲਿਤ ਕਹੋ ਨਾਨਕ ਜਾਨ ਹਰ ਹਰ ਹਰ ਹੈ।

ਪੰਜਵਾਂ ਸਾਜਨ ਮੀਤ ਸੁਵਾਮੀ ਨੇਰੋ ਪੇਖਤ ਸੁਨਤ ਸਭਨ ਕੈ ਸੰਗੇ ਥੋਰੇ ਕਾਜ ਬੁਰੋ ਕੈ ਫੇਰੋ ਅਰਹਾਓ ਨਾ ਬਿਨਾ ਜੇਤੋ ਲਪਟਾਇਓ ਕਛੂ ਨਹੀਂ ਨਾਹੀ ਕਜ ਤੇਰੋ ਆਗੇ ਦ੍ਰਿਸ਼ਟ ਆਪਤ ਸਾ ਪ੍ਰਗਟ ਈ ਗਾਮ ਹੋਇਓ ਪਰਮ ਅੰਧੇਰੋ ਅਟਕਿਓ ਸੁਬੰਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੇ ਪਾਰੁ ਸੋ ਬੰਧਨ ਕਾਟਨ ਹਾਰ ਗੁਰਮੇਰੋ ਕਾਨੜਾ ਮਹੱਲਾ ਪੰਜਵਾਂ ਵਿਖੇ ਦਾਲ

ਆਨੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮੁਹੱਲਾ ਪੰਜਵਾਂ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜ ਹੋ ਨਾਮ ਅਰਾਧ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਅਗਾਧ ਜਗ ਜੀਤੋ ਹੋ ਗੁਰ ਕਿਰਪਾਦ ਰਖਾਓ ਅਨਕ ਪੂਜਾ ਮੈਂ ਬਹੁ ਵਿਦ ਖੋਜੀ ਸਭ ਪੂਜਾ ਜੇ ਹਰ ਪਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭਾ ਪਕਰ ਜਿਸ ਮਾਰਗ ਪਾਵੋ ਸੋ ਤੁ ਜੰਤ ਮਿਲਾਸ ਅਵਰ ਓਟ ਮੈਂ ਕੋਈ ਨਾ ਸੂਝੈ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭਕੜ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀ ਤਹੇ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਾਨੜਾ ਮੁਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰਿਅ ਤੇਰੇ ਨਾਮ ਨਿਧ ਨਾਮ ਨਿਧਾਨ ਹਰ ਕੇਰੇ ਹਰ ਰੰਗ ਰੰਗ ਰੰਗ ਅਨੂਪੇਰੇ ਕਾਹੇ ਰੇ ਮਨ ਮੋਹੇ ਮਗਨੇਰੇ ਨੈਨੋ ਦੇਖ ਸਾਧ ਦਰਸੇਰੇ ਸੋ ਪਾਵੇ ਜਿਸ ਲਿਖਤ ਲਲੇਰੇ ਰਹਾਉ ਸੇਵੋ ਸਾਧ ਸੰਤ ਚਿਰਨੇਰੇ ਬਾਂਛੋ ਧੂਰ ਪਵਿੱਤਰ ਕਰੇਰੇ ਅੜਸੜ ਮੱਜਨ ਮੈਲ ਕਟੇਰੇ ਸਾ ਸਾ ਧਿਆਵੋ ਮੁਖ ਨਹੀਂ ਮੋਰੈ ਕਿ ਸੰਗ ਨ ਚਾਲੇ ਲਾਖ ਕਰੋਰੈ ਪ੍ਰਭ ਜੀ ਕੋ ਨਾਮ ਅੰਤ ਪਕਰੋਰੈ ਮਨਸਾ ਮਾਰ ਏਕ ਨਿਰੰਕੇਰੈ ਸਗਲ ਤਿਆਗੈ ਭਾਉ ਦੂਜੇਰੈ ਕਾਮਨ ਕਹਾਂ ਹਉ ਗੁਣ ਪ੍ਰੇ ਤੇਰੇ ਵਰਨ ਸਾ ਕੋ ਏਕ ਟੋਲੇਰੈ ਦਰਸ਼ਨ ਪਿਆਸ ਬਹੁਤ ਮਨ ਮੇਰ

ਬਿਟੰਗਾ, ਹਠ ਨਿਗ੍ਰਹਿ ਅਤਰੈਤ ਬਿਟੰਗਾ, ਹਉ ਰੋਗ ਵਿਆਪੇ ਚੁੱਕੇ ਨਾ ਭੰਗਾ, ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਕਾਨੜਾ ਮਹੱਲਾ ਪੰਜਵਾਂ ਕਾਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਿਖ ਬੂਝ ਗਈ ਗਈ ਮੇਰੇ ਸਾਧ ਜਰਾਂ, ਪੰਚ ਭਾਗੇ ਚੋਰ ਸਹਿਜ ਸਿਖੈ ਨੂੰ, ਹਰੇ ਗੁਣ ਗਾਵਤੀ ਗਾਵਤੀ ਗਾਵਤੀ ਦਰਸ ਪਿਆਰ ਰਖਾਉ, ਜੈਸੀ ਕਰੀ ਪ੍ਰਾ ਮੋਹ ਸਿਓ ਮੋਹ ਸਿਓ, ਐਸੀ ਹੋ ਕੈਸੇ ਕਰੋ, ਯੋ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ, ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ, ਪ੍ਰਵਤਾਨ ਤੇਰੋ ਕੇਰੋ ਜਿਤ ਜੰਤਨ ਕਰ ਵਿਚਾਰ, ਅਨਕ ਦਾਸ ਕੀਰਤ ਕਰੇ ਤੁਹਾਰੀ, ਸੋਈ ਮਿਲਿਓ ਜੋ ਪਾਵਤ ਜਾਂ ਨਾਨਕ ਠਾਕੁਰ ਰਹੋ ਸਮਾਏ, ਏਕ ਤੂੰ ਹੀ ਤੂੰ ਹੀ ਤੂੰ ਹੀ। ਕਾਨੜਾ ਮਹੱਲਾ ਪੰਜਵਾਂ ਕਰ ਅੱਠਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਿਆਗੀਏ ਗੁਮਾਨ ਮਾਨ ਪੇਖਤਾ ਦਿਆਲ ਲਾਲ, ਹਾਂ ਹਾਂ ਮਨ ਚਰਨ ਰੇਨ ਰਖਾਓ, ਹਰ ਸੰਤ ਮੰਤ ਗੋਪਾਲ ਗਿਆਨ ਧਿਆਨ।

ਤਟਨ ਖਟਨ ਜਟਨ ਹੋਮਨ ਨਾਹੀ ਡੰਡ ਤਾਰ ਸਵਾਓ ਜਤਨ ਪਾਤਨ ਤਪਨ ਪ੍ਰਮਨ ਆਨਕ ਕਸਨ ਕਸਤੇ ਨਹੀਂ ਥਾ ਪਾਈ ਠਾਓ ਸੋਧ ਸਗਰ ਸੋਧਨਾ ਸੁਖ ਨਾਨਕਾ ਭਜ ਨਾਓ ਕਾਨੜਾ ਮਹੱਲਾ ਪੰਜਵਾਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਪਾਵਨ ਭਗਤ ਬਛਲ ਪੈ ਹਰਨ ਤਾਰਨ ਤਰਨ ਰਹਾਓ ਨੈਣ ਤਿਵਤੇ ਦਰਸ ਪੇਖ ਜਦ ਤੋਖ ਸੁਨਤ ਕਰਨ ਪ੍ਰਾਣ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਈ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ

ਰਹੋ ਅਨਕ ਡਾਰੋ ਸੁਖ ਪ੍ਰੇ ਸੁਹਾਗ ਪਲਕ ਰਾਤ ਰਖਾਓ ਕਣਕ ਮੰਦਰ ਪਾਟ ਸੇਜ ਸਖੀ ਮੋਹੇ ਨਾਹੇ ਇਨਸਿਓ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਰੁਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਹਾਤ ਤਾਨੜਾ ਮਹੱਲਾ ਪੰਜਵਾਂ ਅਹੰ ਤੋਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ ਪ੍ਰੇ ਪ੍ਰੀਤ ਪਿਆਰੋ ਮੋਰੋ ਹਰਹਾਓ ਗ੍ਰਹਿ ਸੇ ਸੁਹਾਵੀ ਅੰਗਨ ਚੈਨਾ ਤੋਰੋ ਰੀ ਤੋਰੋ ਪੰਜ ਦੂਤਨ ਸਿਉ ਸੰਗ ਤੋਰੋ ਆਏ ਨਾ ਜਾਏ ਬੱਸੇ ਨਿਜ ਆਸਨ ਊਂਦ ਕਮਲ ਬਿਗਸੋਰੋ।

ਤੇ ਜਾਪ ਮਨਾ ਹਰ ਜਾਪ ਜੋ ਸੰਤ ਬੇਦ ਕੈਦ ਪੰਥ ਗਾ ਕਰੋ ਮੋਹ ਮਗਨ ਅਹੰਤਾਪ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸੇ ਉਧਾਰੋ ਆਪ ਬਿਨ ਸਜਾਏ ਮੋਹ ਪੈ ਭਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾਂ ਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤ ਹੋ ਜਦ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤਾਕੀ ਸਰਣ ਸਾਧੂਆਂ ਦੂਤ ਸੰਗ ਨਿਵਾਰ ਰਹਾਓ ਕੋੜ ਜਨਮ ਜੋਨ ਭਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲਭ ਜਨਮ ਸਫਲ ਨਾਨਕ ਪਾਉ ਉਤਾਰ ਪਾਰ ਕਾਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਕਛੂ ਨਾ ਜਾਨੋ ਕਛੂ ਦਿਖਾਏ ਪ੍ਰਾ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਜੋਗ ਮਿਲਾਏ ਸਾਧ ਸੰਗਾਏ ਕਥੂ ਨ ਜਾਏ ਕਰੇ ਬਸਾਏ ਗੁਣ ਨਿਧਾਨ ਪ੍ਰਗਟਿਓ ਏ ਚੋਲੇ ਚਰਨ ਲੁਭਾਏ ਆਨਤ ਜਾਏ ਥਾਨਤ ਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਨੜਾ ਮੁਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਓ ਕੈਨ ਪਵਨ ਨਾਹੀ ਪਾਇਓ ਪਾਇਓ ਅਨਕ ਉਗਤ ਚਤੁਰਾਈ ਜਤਨ ਜਤਨ ਅਨਕ ਉਪਾਵਰੇ ਤੋ ਮਿਲਿਓ ਜੋ ਕਿਰਪਾਈ ਪ੍ਰਭੂ ਦਿਆਰ ਕਿਰਪਾਰ ਕਿਰਪਾ ਨਿਧ ਜਨ ਨਾਨਕ ਸੰਤਰੇ ਨਾਈ ਕਾਨੜਾ ਮੁਹੱਲਾ ਪੰਜਵਾਂ ਮਾਈ ਸਿਮਰਤ ਰਾਮ ਰਾਮ ਰਾਮ ਪ੍ਰਾ ਬਿਨਾ ਨਾਹੀ ਹੋਰ ਚਿਤਵੋ ਚਰਨਾਰ ਬਿੰਦ ਸਾਸਨ ਨਿਸਪੋਰ ਰਗਾਓ ਲਾਏ ਪ੍ਰੀਤ ਕੀਨ ਆਪਨ ਤੂੜਤ ਨਹੀਂ ਜੋਹਰ ਪ੍ਰਾਣ ਮਨ ਧਨ ਸਰਬਸੋ ਹਰ ਗੁਣ ਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਦਖੋਰ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖ ਕੋਰ ਕਾਨੜਾ ਮਹੱਲਾ ਪੰਜਵਾਂ ਜਨ ਕੋ ਪ੍ਰਸੰਗੇ ਅਸਨੇਹੋ ਸੱਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਓ ਮਾਣ ਮੰਗੋ ਤਾਣ ਮੰਗੋ ਤਾਂ ਲਖਮੀ ਸੁਧ ਦੇਹੇ ਮੁਗਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਭਏ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ

ਓਂਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੇ ਗੋ ਜਿਉਂ ਜਿਉਂ ਜਪੇ ਤਵੇ ਸੁਖ ਪਾਵੇ ਸਤਿਗੁਰ ਸੇਵ ਸਮਾਵੇ ਗੋ ਰਹਾਉ ਭਗਤ ਜਿਨਾ ਕੀ ਖਿਨ ਖਿਨ ਲੋਚਾ ਨਾ

ਲਗਾ ਗੁਰ ਮੀਠੇ ਬਜਨ ਕਢਾਵੇ ਗੋ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ।

ਨਾਮ ਸੁਣੇ ਨਾ ਮੋਹ ਮਨ ਭਾਵੇ, ਨਾ ਮੇਹੀ ਤ੍ਰਿਪਤਾਵੇ ਗੋ। ਕਣਕ ਕਣਕ ਪੈਰੇ ਬਹੁ ਕੰਗਣਾ, ਕਾਪਰ ਭਾਂਤ ਬਣਾਵੇ ਗੋ। ਨਾ ਬਿਨਾ ਸਾ ਫੀਕ ਫਿਖਾਨੇ, ਜਨਮ ਮਰੇ ਫਿਰ ਆਵੇ ਗੋ। ਮਾਇਆ ਪਟਲ ਪਟਲ ਹੈ ਭਾਰੀ, ਕਰ ਘੁੰਮਣ ਘੇਰ ਖੁਲਾਵੇ ਗੋ। ਪਾਪ ਕਾਰ ਮਨੂਰ ਸਾ ਪਾਰੇ, ਫਿਰ ਦੁੱਤਰ ਤਰਿਓ ਨਾ ਜਾਵੇ ਗੋ। ਪਉ ਬੈਰਾਗ ਭਇਆ ਹੈ ਬੋਹਿਤ, ਗੁਰਖੇਵਟ ਸ਼ਬਦ ਤਰਾਵੇ ਗੋ। ਰਾਮ ਨਾਮ ਹਰ ਪੇਟੀਏ, ਹਰ ਰਾਮੇ ਨਾਮ ਸਮਾਵੇ ਗੋ। ਅਗਿਆਨ ਲਾਏ ਸਵਾਲਿਆ।

ਮਿਲਾਵੋ। ਮੇਰ ਸਤਿਗੁਰ ਨਾਮ ਧਿਆਵੈ ਗੋ, ਜਨਮ ਜਨਮ ਕੀ ਹੋਮੇ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਜੋ ਲੋਹਾ ਤਰਿਓ ਸੰਕਾਸ਼ਟ, ਲਗ ਸਬਦ ਗੁਰੂ ਹਰ ਪਾਵੇ ਗੋ। ਸੰਗਤ ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰਸ ਆਵੇ ਗੋ। ਬਿਨ ਸੰਗਤ ਕਰਮ ਕਰੇ ਅਬ ਮਹਾਨੀ,

ਤੇ ਵਡਿਆਈ ਸਤਿਗੁਰ ਉਪਦੇਸ਼ ਸਮਾਵੇਗੋ। ਭਗਤ ਜਿਨਾ ਕੋ ਸਦਾ ਨਿਵਰਹੀ ਹੈ ਜਾਂ ਨਿਵੇ ਤਾਂ ਫਲ ਗੁਣ ਪਾਵੇਗੋ। ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰ ਨਾਸ ਜਿਉਂ ਪਜ ਜਾਵੇਗੋ। ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਬ ਤਾਪਨ ਪੂਜ ਕਰਾਵੇਗੋ। ਜੋ ਜੋ ਭਗਤ ਹੋਏ ਸੋ ਪੂਜੋ ਭਰਮਨ ਪਰਮ ਚੁਕਾਵੇਗੋ। ਜਾਤ ਨਜਾਤ ਦੇਖ ਮਤ ਭਰਮ ਹੋ ਸੁਖ ਜਨਕ ਪਗੀ ਲਗਤਿਆਵੇਗੋ। ਜੂਠਨ ਜੂਠ ਪਈ ਸ੍ਰੀ ਉਪਰ ਖਿਨ ਮਨੁਆ ਤਿਲ ਨਾ ਡੁਲਾਵੇਗੋ। ਜਨਕ ਜਨਕ ਬੈਠੇ ਸਿੰਘਾਸਨ

ਬਹੁਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੇ ਨਿਜ ਮਹਿਲੀ ਅਨਹਦ ਸ਼ਬਦ ਬਜਾਵੇ ਗੋ ਜੀ ਜੰਤ ਸਭ ਸਿਟਿਓ ਪਾਈ ਗੁਰਮੁਖ ਸੋਭਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਸਤਿਗੁਰ ਮਿਲਤ ਮਹਾਂ ਸੁਖ ਪਾਇਆ

ਸੰਗ ਤਿਸ ਨੇੜ ਨਾ ਆਵੇ, ਬਿਖ ਚਾਰ ਚਾਰ ਲਿਵਲਾਵੇ ਗੋ। ਸਵਾਨ ਲੋਭ ਨਗਰ ਮੈਂ ਸਬਲਾ, ਗੁਰਖਿਨ ਮੈਂ ਮਾਰ ਕਢਾਵੇ ਗੋ। ਸਤ ਸੰਤੋਖ ਧਰਮ ਆਨ ਰੱਖੇ, ਹਰ ਨਗਰੀ ਹਰ ਗੁਣ ਗਾਵੇ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਨੀ, ਗੁਰ ਨਿਗਰਤ ਕਾਢ।

ਪਿਆਰ ਸਤਿਗੁਰ ਪ੍ਰਸਾਦ ਸੇ ਉਧਰੇ ਜਿਨ ਰਾਮ ਧਿਆਏ ਜਤਨ ਮਾਇਆ ਕੇ ਕਾਮ ਨ ਆਏ ਰਾਮ ਧਿਆਏ ਸਫਲ ਪਾਏ ਅਨ ਧਨ ਤੇ ਬੜਭਾਗੀਆ ਸਤਸੰਗ ਜਾਗੇ ਨਾਮ ਲਾਗੇ ਏਕ ਚੋਂ ਲਿਵ ਲਾਗੀਆ ਤਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕੈ ਪਾਏ ਬਿਨਵੰਤ ਨਾਨਕ ਸਰਣ ਸੁਆਮੀ ਬੜਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੇ ਨਾਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵੈ ਹਰ ਅਮਿਓ ਪੀਵੈ ਜਨਮ ਮਰਣਾ ਪਾਗੈ ਸਤਸੰਗ ਪਾਈਏ।

ਨਾਰਾਇਣ ਸਗਲੇ ਜੰਤ ਭਜੋ ਗੋਪਾਲੈ ਜਬ ਤਬ ਸੰਜਮ ਪੂਰਨ ਕਾਲੈ ਨਿਤ ਭਜੋ ਸਵਾਮੀ ਅੰਤਰ ਜਾਮੀ ਸਬਲ ਜਨਮ ਸਬਾਇਆ ਗੋਬਿੰਦ ਗਾਇਗੇ ਨਿਤ ਧਿਆਈ ਹੈ ਪ੍ਰਵਾਨ ਸੋਈ ਆਇਆ ਜਬ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਤਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬੰਦ ਉਪਾਲੈ ਮੰਗਲ ਚਾਰ ਚੋਜ ਆਨੰਦਾ ਕਰ ਕਿਰਪਾ ਮੇਰੇ ਪਰਮਾਨੰਦਾ ਪ੍ਰਮਿਲੇ ਸੁਆਮੀ ਸੁਖ ਗਾਮੀ ਇਸ ਮਨ ਕੀ ਪੁਨੀਆ ਬਜੀ ਵਧਾਈ ਸਹਿਜੇ ਸਮਾਈ ਬੌੜ ਦੁਖ ਨਾ ਰੁਨੀਆ ਲੇ ਕੰਠ ਲਾਏ ਸੁਖ ਦਿਖਾਏ ਬੇਕਾਰ ਬਿਨ ਸੇ ਮੰਦਾ।

ਹੋਏ, ਦੁਰਮਤ ਕੱਢੇ ਧੋਏ, ਨਾਨਕ ਅਨਦਿਨ ਗੁਣ ਉਚਰੈ, ਜਿਨ ਕਉ ਤੁਰ ਲਿਖਿਆ ਹੋਏ। ਮਹੱਲਾ ਚੌਥਾ, ਹਰ ਆਪੇ ਆਪ ਦਿਆਲ ਹਰ, ਆਪੇ ਕਰੇ ਸੋਏ, ਹਰ ਆਪੇ ਆਪ ਵਰਤਦਾ, ਹਰ ਜੇਵੜ ਅਵਰ ਨਾ ਕੋਏ, ਜੋ ਹਰ ਪ੍ਰਭ ਭਾਵੇ ਸੋ ਥੀਐ, ਜੋ ਹਰ ਪ੍ਰਭ ਕਰੇ ਸੋਏ, ਕੀਮਤ ਕਿਨੇ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ, ਨਾਨਕ ਗੁਰਮੁਖ ਹਰ ਸਾ ਲਾਇਆ, ਤਨ ਮਨ ਸੀਤਲ ਹੋਏ ਪੌੜੀ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵੇ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ, ਇਕ ਦਾਤਾ ਸਭ ਜਗਤ ਪਿਖਾਰੀਆ, ਹਰ ਜਾਚੇ ਸਭ ਮੰਗ ਮੰਗਣਾ, ਸੇਵ ਕੁਠਾ

ਸਫਲ ਫਲਨਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਤੇ ਆਏ ਮਾਨ, ਹਰ ਦਰਗਹਿ ਪਾਵੇ ਮਾਨ, ਜੋ ਇੱਛੇ ਸੋ ਫਲ ਪਾਏ ਸੀ, ਗੁਰ ਸਬਦੀ ਲੱਗੇ ਧਿਆਨ। ਕਿਲਵਖ ਪਾਪ ਸਭ ਕੱਟੀਏ, ਹਉਮੈ ਚੁੱਕੇ ਗੁਮਾਨ, ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਣ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ। ਹਰ ਹਰ ਨਾਮ ਪਵਿੱਤਰ ਹੈ, ਨਾਮ ਜਪਤ ਦੁਖ ਜਾਏ, ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ, ਸਤਿਗੁਰ ਕੈ ਭਾਣੇ ਜੋ ਚਲੇ, ਤਿਨ ਦਾਲ ਦੇ ਦੁਖ ਲੈ ਜਾਏ, ਆਪਣੇ ਭਾਣੇ ਕਿਨੇ ਨਾ ਪਾਇਓ, ਜਨ ਵੇਖੋ ਮਨ ਪਤੀ ਆਏ, ਜਨ ਨਾਨਕ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ, ਤੂੰ ਥਾਨ ਸਰੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ, ਰੰਗ ਪਰੰਗ ਸਿੱਟ ਸਭ ਸਾਜੀ, ਬਹੁ ਬਹੁ ਵਿਧ ਭਾਂਤ ਉਪਾਵਣੀ, ਸਭ ਤੇਰੀ ਜੋਤ ਜੋਤੀ ਵਿਚ ਵਰਤ ਹੈ, ਗੁਰਮਤੀ ਤੁਧੇ ਲਾਵਣੀ, ਜਿਨ ਹੋਏ ਦਿਆਲ ਤਿਨ ਸਤਿਗੁਰ ਮਿਲ ਹੈ, ਮੁਖ ਗੁਰਮੁਖ ਹਰ ਸਮਝਾਵਣੀ, ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ, ਜਿਤ ਦਾਲਦ ਦੁਖ ਭੁਖ ਸਭ ਲੈ ਜਾਵਣੀ। ਸਲੋਕ ਮਹੱਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਉਰਧਾਰ, ਵਿਚ ਸੰਗਤ ਹਰ ਪ੍ਰਾਵਰਤ ਦਾ,

ਤਾਇਆ ਹਰ ਨਾਮਾ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਇਤ ਸੱਚੇ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈ ਹੈ ਹਰ ਨਾਮਾ ਹਰ ਉਰਹਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸੌਂਪਿਆ ਹਰ ਭੰਡਾਰ ਬਿਨ ਨਾਵੇ ਜੇ ਕਰਮ ਕਮਾਵਣੇ ਨਿਤ ਹੋਮੇ ਹੋਏ ਖੁਆਰ ਜਲ ਹਸਤੀ ਮਲ ਨਾ ਵਾਲੀਏ ਸਿਰ ਪੀ ਫਿਰ ਪਾਵੇ ਸ਼ਾਰ ਹਰ ਮਿਲ ਹੋ ਸਤਿਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪੌੜੀ ਆਰਾਮ ਨਾਮ ਵੱਖਰ ਹੈ ਊਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵੈ

ਕਾ ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ ਹਮ ਕਿਉ ਕਰ ਜਪੇ ਏ ਆਣਿਆ ਹਰ ਤੁਮੜ ਅਗਮ ਅਗਾਹ ਹਰ ਦਿਉ ਪ੍ਰਭੂ ਮਤ ਊਤਮਾ ਗੁਰ ਸਤਿਗੁਰ ਕੈ ਪਗ ਪਾਹ ਸਤ ਸੰਗਤ ਹਰ

ਨਾਨਕ ਅਤੁੱਟ ਤਨ ਪਾਇਆ, ਹਰ ਨਾਮਾ ਹਰ ਤਨ ਮਾਲ ਪੌੜੀ, ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ, ਸਭ ਉਪਰ ਵੱਡੇ ਵਡਾਉਨਾ, ਜੋ ਧਿਆਵੇ ਹਰ ਅਪਰੰਪਰ ਹਰ ਹਰ, ਹਰ ਧਿਆਏ ਹਰੇ ਤੇ ਹੋਨਾ, ਜੋ ਗਾਵੇ ਸੁਣੇ ਤੇਰਾ ਜਸ ਸੁਆਮੀ, ਤਿਨ ਕਾਟੇ ਪਾਪ ਕਟੋਨਾ, ਤੁਮ ਜੈਸੇ ਹਰ ਪੁਰਖ ਜਾਨੇ ਮਤ ਗੁਰਮਤ, ਮੁਖ ਵੱਡ ਵੱਡ ਭਾਗ ਵਡੋਨਾ, ਸਭ ਧਿਆਵੋ ਆਦ ਸਤੇ, ਜੁਗਾਦ ਸਤੇ, ਪ੍ਰਤੱਖ ਸਤੇ, ਸਦਾ ਸਦਾ ਸਤੇ, ਜਨ ਨਾਨਕ ਦਾਸ ਦਸੋਨਾ, ਸਰੋਕ ਮਹੱਲਾ ਚੌਥਾ, ਹਮਰੇ ਹਰ ਜਗ ਜੀਵਨ, ਹਰ ਜਪਿਓ ਹਰ ਗੁਰਮੰਤ, ਹਰ ਅਗਮ ਅਗੋਚਰ ਅਗਮ ਹਰ, ਹਰ ਮਿਲਿਆ ਆਏ ਅਚਿੰਤ, ਹਰ ਆਪੇ ਘੜ ਘੜ ਵਰਤਦਾ, ਹਰ ਆਪੇ ਆਪ ਬੇਅੰਤ, ਹਰ ਆਪੇ ਸਭ ਰਸ ਭੋਗਦਾ, ਹਰ ਆਪੇ ਕਵਲਾ ਕੰਤ, ਹਰ ਆਪੇ ਪਿਖਿਆ ਪਾਏਦਾ, ਸਭ ਸਿੱਟ ਪਾਈ ਜੀ ਜੰਤ, ਹਰ ਦੇਵ ਉਦਾਨ ਦਿਆਲ ਪ੍ਰਭ, ਹਰ ਮੰਗੇ ਹਰ ਜਨ ਸੰਤ, ਜਨ ਨਾਨਕ ਕੇ ਪ੍ਰਭ ਆਏ ਮਿਲ, ਹਮ ਗਾਵੇ ਹਰ ਗੁਣ ਸੰਤ ਮਹੱਲਾ ਚੌਥਾ, ਹਰ ਪ੍ਰਸੱਜਣ ਨਾਮ ਹਰ, ਮੈਂ ਮੰਤ ਨਾਮ ਸਰੀਰ, ਸਭ ਆਸਾ ਗੁਰਮੁਖ ਪੂਰੀਆਂ, ਜਨ ਨਾਨਕ ਸੁਣ ਹਰ ਧੀਰ ਪੌੜੀ, ਹਰ ਉਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ, ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਸੇਵੇ ਚਰਨ ਨਿਤ ਕੌਲਾ, ਨਿਤ ਸਾਰ ਸਮਾਲੇ ਸਭ ਜੀ ਜੰਤ, ਹਰ ਵਸੇ ਨਿਟ ਸਭ ਜੌਲਾ, ਸੋ ਬੂਝੇ ਜਿਸ ਆਪ ਬੁਝਾਏ ਸੀ, ਜਿਸ ਸਤਿਗੁਰ ਪੁਰਖ ਪ੍ਰਸੌਲਾ, ਸਭ ਗਾਵੋ ਗੁਣ ਗੋਵਿੰਦ ਹਰੇ, ਗੋਵਿੰਦ ਹਰੇ ਗੋਵਿੰਦ ਹਰੇ, ਗੁਣ ਗਾਵਤ ਗੁਣੀ ਸਮੋਲਾ, ਸਲੋਕ ਮਹੱਲਾ ਚੌਥਾ, ਸੁਤਿਆਂ ਹਰ ਪ੍ਰਵਚੇਤ ਮਾਨ, ਹਰ ਸਹਿਜ ਸਮਾ ਸਮਾਏ, ਜਨ ਨਾਨਕ ਹਰ ਹਰ ਚਾਓ ਮਨ, ਗੁਰ ਤੁੱਠਾ ਮੇਲੇ ਮਾਏ ਮਹੱਲਾ ਚੌਥਾ, ਹਰ ਇੱਕ ਸਥਿਤੀ ਪਿਰਹੜੀ, ਹਰ ਇੱਕੋ ਮੇਰੇ ਚਿੱਤ, ਜਨ ਨਾਨਕ ਇੱਕ ਆਧਾਰ ਹਰ, ਪ੍ਰਭ ਇੱਕ ਸਤੇ ਗਤ ਪਤ ਪੌੜੀ, ਪੰਚੇ ਸ਼ਬਦ ਵਜੇ ਮਤ ਗੁਰਮਤ, ਵਡਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ, ਆਦ ਜੁਗਾਦ ਵੇਸ ਹਰ ਇੱਕੋ ਮਤ ਗੁਰਮਤ ਹਰ ਪ੍ਰਭ ਭਜਿਆ, ਹਰ ਦੇਵ ਉਦਾਨ ਦਿਆਲ ਪ੍ਰਭ, ਜਨ ਰਾਖੋ ਹਰ ਪ੍ਰਭ ਲਜਿਆ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ, ਸਲੋਕ ਮਹੱਲਾ ਚੌਥਾ, ਭਗਤ ਸਰੋਵਰ ਉਛਲੈ ਸੁਭਰ ਪਰੇ ਵਹਨ, ਜਿਨ੍ਹਾਂ ਸਤਿਗੁਰ ਮੰਨਿਆ ਜਨ ਨਾਨਕ ਵਡਭਾਗ ਲਹਨ, ਮਹੱਲਾ ਚੌਥਾ, ਹਰ ਹਰ ਨਾਮ ਅਸੰਖ ਹਰ, ਹਰ ਕੇ ਗੁਣ ਕਥਨ ਨਾ ਜਾਹੇ, ਹਰ ਹਰ ਅਗਮ ਅਗਾਧ ਹਰ, ਜਾਨ ਕੇਤ ਵਿਦ ਮਿਲੇ ਮਿਲਾਹੇ, ਹਰ ਹਰ ਜਸ ਜਪਤ ਜਪੰਤ ਜਾਨ, ਇੱਕ ਤਿਲ ਨਹੀਂ ਕੀਮਤ ਪਾਏ, ਜਨ ਨਾਨਕ ਹਰ ਅਗਮ ਪ੍ਰਭ, ਹਰ ਮੇਲ ਲਿਹੋ ਲੜਲਾਏ ਪੌੜੀ, ਹਰ ਅਗਮ ਅਗੋਚਰ ਅਗਮ ਹਰ, ਕਿਉ ਕਰ ਹਰ ਦਰਸ਼ਨ ਪਿਖਾ, ਕਿਸ ਵੱਖਰ ਹੋਏ ਸੋ ਵਰਨੀਏ, ਤਿਸ ਰੂਪ ਨਾ ਰੇਖਾ, ਜਿਸ ਬੁਝਾਏ ਆਪ ਬੁਝਾਏ ਦੇ, ਸੋਈ ਜਨ ਦਿਖਾ, ਸਤ ਸੰਗਤ ਸਤਿਗੁਰ ਚੜ ਸਾਲ ਹੈ, ਜਿਤ ਹਰ ਗੁਣ ਸਿੱਖਾ, ਤਨ ਤਨ ਸੋ ਰਸਨਾ, ਤਨ ਕਰ ਤਨ ਸੋ ਪਾਂਦਾ ਸਤਿਗੁਰੂ, ਜਿਤ ਮਿਲ ਹਰ ਲੇਖਾ ਲਿਖਾ, ਸਲੋਕ ਮਹੱਲਾ ਚੌਥਾ, ਹਰ ਹਰ ਨਾਮ ਅੰਮ੍ਰਿਤ ਹੈ, ਹਰ ਜਪੀਏ ਸਤਿਗੁਰ ਪਾਏ, ਹਰ ਹਰ ਨਾਮ ਪਵਿੱਤ ਹੈ, ਹਰ ਜਪਤ ਸੁਨਤ ਦੁਖ ਜਾਏ, ਹਰ ਨਾਮ ਤਿਨੀ ਆਰਾਧਿਆ, ਜਿਨ ਮਸਤਕ ਲਿਖਿਆ ਤੁਰ ਪਾਏ, ਹਰ ਦਰਗੇ ਜਨ ਪੈ ਨਾਈਅਨ, ਜਿਨ ਹਰ ਮਨ ਵਸਿਆ ਆਏ, ਜਨ ਨਾਨਕ ਤੇ ਮੁਖ ਉਜਲੇ, ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ, ਹਰ ਹਰ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ, ਜਿਨ ਤੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਤਨ ਮਨ ਸੀਤਲ ਹੋਇਆ ਸਾਂਤ ਵਸੀ ਮਨ ਆਏ, ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲ ਦੇ ਦੁੱਖ ਲੈ ਜਾਏ ਪੌੜੀ, ਹਉ ਵਾਰਿਆ ਤਿਨ ਕਉ ਸਦਾ ਸਦਾ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਦੇਖਿਆ, ਤਿਨ ਕਉ ਮਿਲਿਆ ਮੇਰਾ ਸਤਿਗੁਰੂ, ਜਿਨ ਕਉ ਤੁਰ ਮਸਤਕ ਲੇਖਿਆ, ਹਰ ਅਗਮ ਤੇ ਆਇਆ ਗੁਰਮਤੀ, ਤਿਸ ਰੂਪ ਨਹੀਂ ਪ੍ਰਭ ਰੇਖਿਆ, ਗੁਰਵਜਨ ਤੇ ਆਇਆ ਜਿਨ੍ਹਾਂ

ਹਰਧਾਰ ਭਗਤ ਵਸਿਖਿਆ। ਸਲੋਕ ਮੁਹੱਲਾ ਚੌਥਾ। ਰਾਮ ਨਾਮ ਰਾਮ ਰਵ ਰਹੇ, ਰਮ ਰਾਮੋ ਰਾਮ ਰਮੀਤ, ਘੜ ਘੜ ਆਤਮ ਰਾਮ ਹੈ, ਪ੍ਰਭ ਖੇਲ ਕੀਓ ਰੰਗ ਰੀਤ, ਹਰ ਨਿਟ ਬਸੇ ਜਗ।

ਹਰ ਪਰਵ ਸੱਜਣ ਲੋੜ ਲਹੋ, ਭਾਗ ਸੇਵੜ ਭਾਗ, ਗੁਰ ਪੂਰੇ ਦੇਖਾ ਲਿਆ, ਨਾਨਕ ਹਰ ਲਿਵਲਾਗ ਪੌੜੀ, ਤਨ ਤਨ ਸੁਹਾਵੀ ਸਫਲ ਘੜੀ, ਜਿਤ ਹਰ ਸੇਵਾ ਮਨ ਪਾਣੀ, ਹਰ ਕਥਾ ਸੁਣਾਓ ਮੇਰੇ ਗੁਰਸਿੱਖ ਹੋ, ਮੇਰੇ ਹਰ ਪ੍ਰਭ ਅਕਥ ਕਹਾਣੀ, ਕਿਉਂ ਪਾਈਏ ਕਿਉਂ ਦੇਖੀਏ, ਮੇਰਾ ਹਰ ਪ੍ਰਭ ਸੁਗੜ ਸੁਜਾਣੀ, ਹਰ ਮੇਲ ਦਿਖਾਏ ਆਪ ਹਰ, ਗੁਰਬਚਨੀ ਨਾਮ ਸਮਾਣੀ, ਤਿਨ ਵਿਟੋ ਨਾਨਕ ਵਾਰਿਆ, ਜੋ ਜਪਦੇ ਹਰ ਨਿਰਬਾਣੀ। ਸਲੋਕ ਮੁਹੱਲਾ ਚੌਥਾ। ਹਰ ਪ੍ਰਵਰਤੇ ਲੋਇਣਾ, ਗਿਆਨ ਅੰਜਨ ਗੁਰਦੇ, ਮੈਂ ਪ੍ਰਭ ਸੱਜਣ ਪਾਇਆ, ਜਨ ਨਾਨਕ ਸਹਿਜ ਮਿਲੇ। ਮੁਹੱਲਾ ਚੌਥਾ। ਗੁਰਮੁਖ ਅੰਤਰ ਸਾਂਤ।

ਕੋਲ ਵਡਭਾਗੀ ਸੰਗਤ ਮਿਲੇ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣ ਨਾਰਾਇਣ ਜਿਤ ਚੂਕਾ ਜਮ ਝਗੜ ਚਗੋਲ ਸਰੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖੰਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਚੰਨ ਪੌੜੀ ਜਲ ਥਲ ਮਹੀ ਅਲ ਪੂਰਨੋ ਅਪਰ

ਉਪਾਲ ਗੁਣ ਪ੍ਰਗਟ ਸਭ ਲੋਈ। ਸਲੋਕ ਮਹੱਲਾ ਚੌਥਾ। ਗੁਰਮੁਖ ਮਿਲੇ ਸੇ ਸੱਜਣਾ, ਹਰ ਪ੍ਰਪਾਇਆ ਰੰਗ, ਜਨ ਨਾਨਕ ਨਾਮ ਸਲਾਹੇ ਤੂੰ, ਲੁੜ ਲੁੜ ਦਰਗਹਿ।

ਕੀ ਪੂਰੀਐ ਜਪੀਏ ਸੁਖ ਸਾਗਰ ਹਰ ਕੇ ਚਰਨ ਅਰਾਧੀਐ ਗੁਰ ਸ਼ਬਦ ਰਤਨਾਗਰ ਮਿਰ ਸਾਧੂ ਸੰਗ ਉਧਾਰ ਹੋਏ ਫਾਟੇ ਜਮ ਕਾਗਰ ਜਨਮ ਪਦਾਰਥ ਜੀਤੀਐ ਜਪ ਹਰ ਬੈਰਾਗਰ ਸਭ ਪਵੋ ਸਰਣ।

ਕਾਰ ਸਤਿਗੁਰ ਪ੍ਰਸਾਦ ਪਾਰਬ੍ਰਹਮ ਪਰਮੇਸ਼ਵਰ ਸਵਾਮੀ ਦੁੱਖ ਨਿਵਾਰਣ ਨਾਰਾਇਣ ਸਗਲ ਭਗਤ ਜਾਚੇ ਸੁਖ ਸਾਗਰ ਭਵਨ ਤਰਨ ਹਰ ਚਿੰਤਾ ਮਣੇ ਰਖਾਓ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰਜਾਮੀ ਗੋਬਿੰਦ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਪਾਵਨ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਾਰੇ ਇਹ ਕਿਰਪਾ ਕੀਜੈ ਅਲਮ ਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਖਾਓ ਆਣ ਜਲਾ ਸਿਉ ਕਾਜਨਾ ਕਛੂਐ ਹਰ ਬੂੰਦ ਚਾਤਰਕ ਕਉ ਦੀਜੈ ਬਿਰ ਮਿਲਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਖਾਓ ਕੇਤੀ ਕੇਤੀ ਮੰਗਨ ਮੰਗੈ ਭਾਵਨੀਆਂ ਸੋ ਪਾਈਏ ਸਫਲ ਸਫਲ ਸਫਲ ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲੀਏ ਹੀਰੇ ਹੀਰ ਵਧਾਈਏ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ ਰਖਾਓ ਬ੍ਰਹਮ ਮਹੇਸ਼ ਸਿਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਯੋਗ ਗਿਆਨ ਧਿਆਨ ਸੇਖ ਨਾਗੇ

ਨਾਮ ਜਪਤ ਪਾਪ ਖੰਡਲੀ ਜੋਗ ਜੁਗਤ ਗਿਆਨ ਪੁੱਤ ਸੁਰਖਤ ਸ਼ਬਦ ਤਤ ਬੇਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁੱਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾਂ ਕੌਣ ਵੇ ਤਾਕੀ ਕਹਾਂ ਕਰੋ ਹਰਤ ਧਿਆਨ ਗਿਆਨ ਸਸਤਰ ਗਿਆ ਅਜਰ ਪਦ ਕੈਸੇ ਜਰੋ ਰਖਾਓ ਬੇਸਨ ਮਹੇਸ਼ ਸਿੱਧ ਮੁਨ ਇੰਦਰਾ ਕੈਦਰ ਸਰਨ ਪਰੋ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋੜ ਮੱਧੇ ਮੁਕਤ ਕਹੋ ਕਹੋ ਨਾਨਕ ਨਾਮ ਰਸ ਪਾਈਏ ਸਾਧੂ ਚਰਨ ਗਹੋ ਕਲਿਆਣ ਮਹੱਲਾ ਪੰਜਵਾਂ ਪ੍ਰਾਨ ਪਦ ਦਿਆਲ ਪੁਰਖ ਪ੍ਰਭ ਸਖੇ ਗਰਭ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੇ ਰਖਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਦ ਦੀਨ ਆਸਵੰਤ ਨਾਮ ਸਵਾਮੀ ਮਨੇ ਮੰਤ ਤੁਧ ਬਿਨਾ ਪ੍ਰਭ ਕਿਸ਼ੂ ਨਾ ਜਾਨੂ ਸਰਬ ਜੁਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਏ ਭਗਵਾਨ ਗੁਰਪੂਰੇ ਸੋ ਪ੍ਰਸੰਨ ਭਏ ਸਦਾ ਸੂ ਕਲਿਆਣ ਰਖਾਓ ਸਰਬ ਕਾਰਜ ਸਿੱਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ ਸਰਣਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਪ੍ਰਭ ਮੇਰਾ ਅੰਤਰਜਾਮੀ ਜਾਨ ਕਰ ਕਿਰਪਾ ਪੂਰਨ ਪਰਮੇਸ਼ਰ ਨਿਚਲ ਸੱਚ ਸ਼ਬਦ ਨੀਸਾਨ ਰਖਾਓ ਹਰ ਬਿਨ ਆਨ ਨਾ ਕੋਈ ਸਮਰਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾਂ ਕੇ ਦਾਤੇ ਸਵਾਮੀ ਦੇਸੋ ਪੈਰਨ ਖਾਣ ਸੁਰਤ ਮਤ ਚਿਤਰਾਈ ਸੋਭਾ ਰੂਪ ਰੰਗ ਤਨ ਮਾਣ ਸਰਬ ਸੁਖ ਆਨੰਦ ਨਾਨਕ।

ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਨ ਮੁਗਤ ਜੁਗਤ ਅਨਕ ਸੂਖ ਹਰ ਭਗਤ ਲਵੇ ਨਾ ਲਾਵਨ ਪ੍ਰਭ ਦਰਸ ਲੁਭਦ ਦਾਸ ਨਾਨਕ ਬਹੁੜ ਜੋਨ ਨਾ ਤਾਵਨ ਕਲਿਆਣ ਮਹੱਲਾ ਚੌਥਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰਾਮਾ ਰਾਮ ਰਾਮੋ ਸੁਰ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾਉ ਕਾਸ਼ਟ ਮੈਂ ਜੋ ਹੈ ਬੈਸੰਤਰ ਮੱਥ ਸੰਜਮ ਕਾਢ ਕਢੀਜੈ ਆਰਾਮ ਨਾਮ ਹੈ ਜੋ ਤਸਬਾਈ ਤਤ ਗੁਰਮਤ ਕਾਢ ਲਈਜੈ ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੋਈਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰਸਬਦੀ ਹਰਸ ਪੀਜੈ ਕਾਇਆ ਨਗਰ ਨਗਰ ਹੈ ਨਿਕੋ ਵਿੱਚ ਸੌਦਾ ਹਰਸ ਕੀਜੈ ਰਤਨ ਲਾਲ ਅਮੋਲ ਅਮੋਲ ਸਤਿਗੁਰ ਸੇਵਾ ਲੀਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਪਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰੰਗ ਇੱਕ ਬੂੰਦ ਨਾ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਾਨ ਰੰਗਨ ਕਉ ਗੁਰ ਦੀਜੈ ਆਰਾਮ ਰਾਮ ਰਾਮ ਰੰਗ ਰਾਤੇ ਰਸ ਰਸਕ ਗਟਕ ਨਿਧ ਪੀਜੈ ਬਸਤਾ ਸ਼ਬਦ ਦੀਪ ਹੈ ਸਾਗਰ

ਤਾਨੀ ਸ ਭੁਖੇ ਨਿਧ ਭੁਖਾ ਨ ਭੁਖ ਕਰੀਜੈ ਧਾਵਤ ਧਾਏ ਤਾਵੇ ਪ੍ਰੀਤ ਮਾਇਆ ਲੱਖ ਕੁਸਨ ਕਉ ਬਿਥ ਦੀਜੈ ਹਰ ਹਰ ਹਰ ਹਰ ਹਰ ਜਨ ਉਤਮ ਕਿਆ ਉਪਮਾ ਤਨ ਦੀਜੈ ਰਾਮ ਨਾਮ ਤੁਲ ਔਰ ਨ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੂਰ ਅਦਭੀਕੇ ਮਿਲ ਸਤਗੁਰ ਪਾਰਸ ਕੀ ਜੈ ਰਹਾਉ ਸੁਰਗ ਮੁਕਤ ਬੈਕੁੰਠ ਸਾ ਬਾਂਛੈ ਨਿਤ ਆਸਾ ਆਸ ਕਰੀ ਜੈ ਹਰ ਦਰਸ਼ਨ ਕੇ ਜਾਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋਹ ਸਬਲ ਹੈ ਪਾਰੀ ਵੋ ਕਾਲਖ ਦਾਗ ਲਗੀ ਜੈ ਮੇਰੇ ਠਾਕੁਰ ਕੇ ਜਾਨ ਅਲਿਪਤ ਹੈ ਮੁਕਤੇ ਜੋ ਮੁਰਗਾਈ ਪੰਕ ਨਾ ਪੀਜੈ ਚੰਦਨ ਵਾਸ ਭੁਯੰਗਮ ਵੇੜੀ ਕਿਵ ਮਿਲ ਗਏ ਚੰਦਨ ਲੀਜੈ ਕਾਢ ਖੜਗ ਗੁਰ ਗਿਆਨ ਕਰਾਰਾ ਬਿਖ ਛੇਦ

ਪਰਸ ਨਿਪਰਸ ਪਏ ਸਾਧੂ ਜਨ, ਜਨ ਹਰ ਭਗਵਾਨ ਦਿਖੀਜੈ, ਸਾਗਤ ਸਤੂਤ ਬਹੁ ਗੁਰਜੀ ਪਰਿਆ, ਕਿਉਂ ਕਰਤਾਨ ਤਨੀਜੈ, ਤੰਤ ਸੂਤ ਕੇਸ਼ ਨਿਕਸੇ ਨਾਹੀ, ਸਾਗਤ ਸੰਗ ਨਾ ਕੀਜੈ, ਸਤਿਗੁਰ ਸਾਧ ਸੰਗਤ ਹੈ ਨੀਕੀ।

ਰਾਮਾ ਰਾਮ ਰਾਮ ਪੂਜ ਕਰੀ ਜੇ ਮਨ ਤਨ ਅਰਪ ਤਰੋ ਸਭ ਆਗੇ ਰਸ ਗੁਰਮਤ ਗਿਆਨ ਦਰੜੀ ਜੇ ਰਖਾਓ ਬ੍ਰਹਮ ਨਾਮ ਗੁਣ ਸਾਗ ਤਰੋਵ ਨਿਤ ਚੁਣ ਚੁਣ ਪੂਜ ਕਰੀ ਜੇ ਆਤਮ ਦਿਉ ਦਿਉ ਹੋਏ ਆਤਮ ਰਸ ਲਾਗੇ ਪੂਜ ਕਰੀ ਜੇ ਵਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੇ ਗੁਰ ਪ੍ਰਸਾਦ ਪਦਾਰਥ ਪਾਇਆ ਸਤਿਗੁਰ ਕੋ ਇਹ ਮਨ ਦੀਜੇ ਨਿਰਮੋਲ ਕਤ ਹੀਰੋ ਨੀਕੋ ਹੀਰੇ ਹੀਰ ਬਿਧੀਜੇ ਮਨ ਮੋਤੀ ਸਾਲ ਹੈ ਗੁਰ ਸਬਦੀ ਜਿਤ ਹੀਰਾ ਪਰਖ ਲਈਜੇ ਸੰਗਤ ਸੰਤ ਸੰਗ ਲਗ ਉੱਚੇ ਜਿਉਂ ਪੀਪ ਪਲਾਸ ਖਾਇ ਲੀਜੇ ਸਭ ਨਰਮੇ ਪ੍ਰਾਣੀ ਉਤਮ ਹੋਵੇ ਰਾਮ ਨਾਮੇ ਬਾਸ ਬਸੀਜੇ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀ ਜੇ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬੇਕਾਰ ਬਾ ਜਗ ਦੀਜੇ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਟ ਇਕ ਕੀਜੇ ਆਤਮ ਰਾਮ ਸਭ ਏਕੇ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੇ ਨਾ ਬਿਨਾ ਨਗਟੇ ਨਰ ਦੇਖੋ ਤਿਨ ਕਸ ਕਸ ਨਾਕ ਵਢੀਜੇ ਸਾਗਤ ਨਰ ਅੰਕਾਰੀ ਕਹੀਏ ਬਿਨ ਨਾਵੇ ਤ੍ਰਿਗ ਜੀਵੀਜੇ ਜਬ ਲਗ ਸਾਸ ਸਾਸ ਮਨ ਅੰਤਰ ਤਦ ਬੇਗਲ ਸਰਨ ਪਰੀਜੇ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪਖੀਜੇ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਧੋਵੀਜੇ ਕਿਲ ਬਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੇ ਰਖਾਓ ਮੰਗਤ ਜਨ ਦੀਨ ਖਰੇ ਦਰ ਠਾਡੇ ਆਤਰਸਨ ਕੋ ਦਾਨ ਦੀਜੇ ਤ੍ਰਾਹੇ ਤ੍ਰਾਏ ਸਰਨ ਪ੍ਰਵਿਆਏ ਮੁਕ ਗੁਰਮਤ ਨਾਮ ਦਿਰੜੀਜੇ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉੜ ਜੂਜ ਕਰੀਜੇ ਅੰਗੀਕਾਰ ਕਰੋ ਰਖ ਲੇ ਵਹੋ ਗੁਰਪੂਰਾ ਕਾੜ ਕਢੀਜੇ ਅੰਤਰ ਅਗਨ ਸਬਲ ਅਦ ਬਿਖਿਆ ਹਿਵ ਸੀਤਲ ਸਬਦ ਗੁਰ ਦੀਜੇ ਤਨ ਮਨ ਸਾਂਤ ਹੋਏ ਅਦਕਾਈ ਰੋਗ ਕਾਟੇ ਸੂਖ ਸਵੀਜੇ ਜਿਉਂ ਸੂਰਜ ਕਿਰਨ ਰਵਿਆ ਸਰਬਠਾਈ ਸਭ ਘਟ ਘਟ ਰਾਮ ਰਵੀਜੇ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਰਕਰ ਬੈਠਿਆ ਪੀਜੇ ਜਨ ਕੋ ਪ੍ਰੀਤ ਲੱਗੀ ਗੁਰਸੇਤੀ ਕਿਉ ਚਕਵੀ ਦੇਖ ਸੁਰੀਜੇ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੋਹ ਕਾਢੇ ਅੰਮ੍ਰਿਤ ਪੀਜੇ ਸਾਗਤ ਸਵਾਨ

ਆਦ ਸਰਨ ਮਿਲ ਸੰਗਤ ਜਿਤ ਹਰਸ ਕਾੜ ਕਢੀਜੇ ਪਰ ਉਪਕਾਰ ਬੋਲੇ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੇ ਤੂੰ ਅਗਮ ਦਿਆਲ ਦਇਆ ਪਦ ਦਾਤਾ ਸਭ ਦਇਆ ਤਾਰ ਰਖ ਲੀਜੇ।

ਸਤਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਪ੍ਰਭਾਤੀ ਵਿਪਾਸ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਨਾਏ ਤੇਰੇ ਤਰਣਾ ਨਾਏ ਪਦ ਪੂਜ ਨਾਓ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਓ ਮੰਨੇ ਸਭ ਕੋਏ ਵਿਣ ਨਾਵੇ ਪਦ ਕਭੋ ਨਾ ਹੋਏ ਅਵਰ ਸਿਆਣ ਸਗਲੀ ਪਾਜ ਜੈ ਬਖਸੇ ਤੈ ਪੂਰਾ ਕਾਜ ਰਖਾਓ ਨਾਓ ਤੇਰਾ ਤਾਣ ਨਾਓ ਦੀਬਾਣ ਨਾਓ ਤੇਰਾ ਲਸਕਰ ਨਾਓ ਸੁਲਤਾਨ ਨਾਏ ਤੇਰੇ ਮਾਣ ਮਹੱਤ ਪ੍ਰਵਾਨ ਤੇਰੀ ਨਦਰੀ ਕਰਮ ਪਵੇ ਨਿਸ਼ਾਨ ਨਾਏ ਤੇਰੇ ਸਹਿਜ ਨਾਏ ਸਾਲਾਹ ਨਾਓ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੇ ਮਨ ਆਏ ਬਿਨ ਨਾਵੇ ਬਾਧੀ ਜਮ ਪੁਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚੈਵੇਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ ਅੰਧੇਰ ਅੰਧੀ ਵਾਪਰੇ ਸਗਲ ਲੀਜੇ ਖੋਏ ਇਹੋ ਸੰਸਾਰ ਸਗਲ ਬੇਕਾਰ।

ਕੀਮਤ ਤਾਂ ਪਵੇ ਜਾਂ ਸਿਰੇ ਹੋਵੇ ਹੋਰ। ਦੁੱਖਾਂ ਤੇ ਸੁਖ ਉਪਜੈ, ਸੁਖੀ ਹੋਵੇ ਦੁੱਖ। ਜਿਤ ਮੁਖ ਤੂੰ ਸਾਲ ਆਈਏ, ਤਿਤ ਮੁਖ ਕੈਸੀ ਭੂਖ। ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਿਸਾਰ। ਜਿਤ ਨਾਮ ਨਾ ਉਪਜੈ, ਸੇ ਤਨ ਹੋਏ ਖੁਆਰ। ਪ੍ਰਭਾਤੀ ਮਹੱਲਾ ਪਹਿਲਾ, ਜੈ ਕਾਰਨ ਬੇ ਬ੍ਰਹਮੇ ਉਚਰੇ ਸੰਕਰ ਛੋਡੀ ਮਾਇਆ। ਜੈ ਕਾਰਨ ਸਿਧ ਪਏ ਉਦਾਸੀ, ਦੇਵੀ ਮਰਮ ਨ ਪਾਇਆ। ਬਾਬਾ ਮਨ ਸਾਚਾ ਮੁਖ ਸਾਚਾ ਕਹੀਏ, ਤਰਗੇ ਸਾਚਾ ਹੋਈ। ਦੁਸ਼ਮਨ ਦੁਖ ਨ ਆਵੇ ਨੇੜੇ, ਹਾਰ ਮਤ ਪਾਵੇ ਕੋਈ ਰਹਾਉ। ਅਗਨ ਬਿੰਬ ਪਵਣੇ ਕੀ ਬਾਣੀ, ਤੀਨ ਨਾਮ ਕੇ ਦਾਸਾ। ਤੇ ਤਸਕਰ ਜੋ ਨਾਮ ਨਾ ਲੇਵੈ, ਵਾਸੇ ਕੋੜ ਪੰਚਾਸਾ। ਜੇ ਕੋ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਬਭਾਵੇ। ਏਤੇ ਗੁਣ ਏਤੀਆਂ ਚੰਗਿਆਈਆਂ, ਦੇ ਨਾ ਪਛੋਤਾਵੇ। ਤੁਸ ਸਾਲਾ ਹਨ ਤਿੰਨ ਤਨ ਪੱਲੇ, ਨਾਨਕ ਕਾ ਤਨ ਸੋਈ। ਜੇ ਕੋ ਜੀਓ ਕਹਿ ਓਨਾ ਕਹੋ, ਜਮ ਕੀ ਤਲਬ ਨਾ ਹੋਈ। ਪ੍ਰਭਾਤੀ ਮਹੱਲਾ ਪਹਿਲਾ, ਜਾ ਕੇ ਰੂਪ ਨਾਹੀ ਜਾਤ ਨਾਹੀ, ਨਾਹੀ ਮੁਖ ਮਾਸਾ।

ਧਰਮ ਨਾਹੀ ਨਾਹੀ ਸੁਚ ਮਾਲਾ ਸਿਵ ਜੋਤ ਕੰਨੋ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕੇ ਬਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਾਤ ਅਵਧ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ਜਾ ਕੇ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਕਾ ਕਹਿਆ ਦਰ ਪ੍ਰਵਾਨ ਬਿਖ ਅੰਮ੍ਰਿਤ ਦੁਇ ਸਮ ਕਰ ਜਾਣ ਕਿਆ ਕਹੀਏ ਸਰਬੇ ਰਹਿਆ ਸਮਾਏ।

ਜਾਕੀ ਵਾਸ ਬਨਸਪਤ ਸੌਰੇ ਤਾ ਚਰਨ ਲਿਵ ਰਹੀਏ ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸਿਵ ਕਰ ਜਾਈਏ ਗੁਰਮੁਖ ਨਾਨਕ ਸਚ ਸਮਾਈਏ ਗੁਰਮੁਖ ਨਿਜ ਪਦ ਪਾਈਏ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਆਪਾ ਮੱਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ

ਡਿਟ ਬਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋ ਕੀਓ ਕਰ ਐਸਾ ਮੰਗੋ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਏ ਸਿਫਤ ਸਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਵ ਤਰਹ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੇ ਨਾ ਰਾਖਿਆ ਜਾਵਤ ਕਿਉ ਰਾਖਿਆ ਜਾਏ ਜਿਸ ਤੇ ਹੋਆ ਸੋਈ ਪਰ ਜਾਣ ਜਾਂ ਉਸ ਹੀ ਮਾਏ ਸਮਾਏ ਤੂੰ ਹੈ ਵਾਹੋ ਤੇਰੀ ਰਜਾਏ ਜੋ ਕੁਛ ਕਰੇ ਸੋਈ ਪਰ ਹੋਏ ਬਾ ਅਵਰਣ ਕਰਨਾ ਜਾਏ ਰਹਾਓ ਜੈਸੇ ਹਰੜ ਕੀ ਮਾਲਾ ਟਿੰਡ ਲਗਤ ਹੈ ਇਕ ਸਖਣੀ ਹੋਰ ਫੇਰ ਭਰੀਅਤ ਹੈ ਤੈ ਸੋਹੀ ਉਹ ਖੇਲ ਖਸਮ ਕਾ ਜੋ ਉਸ ਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੇ ਉਲਟੀ

ਦਿੱਟ ਬਕਾਰੀ ਬੰਧਨ ਬੰਧ ਹੋਂ ਤਿਸ ਕੈ ਬਲ ਜਾਈ, ਪਾਪ ਉਨ ਕੀ ਸਾਰ ਨਾ ਜਾਣੇ, ਭੁੱਲਾ ਫਿਰੇ ਅਜਾਈ। ਬੋਲੋ ਸਚ ਨਾਮ ਕਰਤਾਰ, ਹੁਣ ਬੋੜ ਨਾ ਆਵਣ ਵਾਰ, ਰਹਾਉ ਊਚਾ ਤੇ ਫੁਨ ਨੀਚ ਕਰਤ ਹੈ, ਨੀਚ ਕਰੇ ਸੁਲਤਾਨ। ਜਿੰਨੀ ਜਾਣ ਸੁਜਾਣਿਆ ਜਗ ਤੇ ਪੂਰੇ ਪ੍ਰਵਾਨ, ਤਾ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ। ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੇ ਕੋਈ ਨਾਓ ਪ੍ਰਭਾਤ ਸਬਦ ਤਿਆਈ ਹੈ। ਛੋਡੋ ਦੁਨੀ ਪਰੀਤਾ, ਪ੍ਰਣਤ ਨਾਨਕ ਦਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਪ੍ਰਭਾਤੀ ਮਹੱਲਾ ਪਹਿਲਾ, ਮਨ ਮਾਇਆ ਮਨ ਤਾਇਆ, ਮਨ ਪੰਖੀ ਆਕਾਸ, ਤਸਕਰ ਸਬਦ ਨਿਵਾਰਿਆ, ਨਗਰ ਉੱਠਾ ਸਾਬਾਸ। ਜਾਂ ਤੂੰ ਰੱਖ ਹੈ ਰਾਖ ਲਹਿ, ਸਾਬਤ ਹੋਵੇ ਰਾਸ, ਐਸਾ ਨਾਮ ਰਤਨ ਨਿਧ ਮੇਰੇ, ਗੁਰਮਤ ਦੇਹ ਲੱਗੋ ਭਗਤ ਤੇਰੇ, ਰਖਾਓ ਮਨ ਜੋਗੀ ਮਨ ਭੋਗੀ।

ਸਾਜ ਜਨ ਮਨੈ ਪੁੱਛੀਏ, ਸਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ, ਜਨਮ ਮਰਨ ਦੁੱਖ ਕਾਟੀਏ, ਨਾਨਕ ਛੂਟ ਸੁਣਾਏ, ਪ੍ਰਭਾਤੀ ਮਹੱਲਾ ਪਹਿਲਾ, ਜਾਗਤ ਬਿਨਸੇ ਮੂਠੋ ਅੰਧਾ, ਗਲ ਫਾਹੀ ਸਿਰ ਮਾਰੇ ਧੰਦਾ, ਆਸਾ ਆਵੇ ਮਨਸਾ ਜਾਏ, ਉਰਜੀ ਤਾਣੀ ਕਿਸ਼ਨਾ ਵਸਾਏ, ਜਾ

ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਸ਼ੀਜੇ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੌਰ ਨਾ ਪਾਵੇ ਜਦ ਲਗ ਦੂਜੀ ਰਾਈ ਪਹਿਨਸ ਜੀਆਂ ਦੇਖ ਸੰਭਾਲੇ ਸੁਖ ਦੋ ਪੁਰਬ ਕਮਾਈ ਕਰਮਹੀਨ ਸਚ ਭੀਖਿਆ ਮੰਗੇ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸ਼ਟ ਕਰੋ ਮੂਰਖ ਜਾ ਕਹੀਆ ਅਲਗ ਬਗੋ ਤੇਰੀ ਲਿਵਰਈਆ ਫੂਲ ਚੂਕ ਤੇਰੇ ਦਰਬਾਰ ਨਾ ਬਿਨਾ ਕੈਸੇ ਆਚਾਰ ਐਸੇ ਝੂਠ ਮੁੱਠੇ ਸੰਸਾਰਾ ਨਿੰਦਕ ਨਿੰਦੈ ਮੁਝੇ ਪਿਆਰਾ ਹਰਹਾਉ ਜਿ ਨਿੰਦੈ ਸੋਈ ਵਿਦ ਜਾਣੇ ਗੁਰ ਕੇ ਸਬਦੇ ਦਰ ਨੀਸਾਣੇ ਕਾਰਨ ਨਾਮ ਅੰਤਰ ਕਦ ਜਾਣੇ ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣੇ ਮੈਂ ਮੈਲੋ ਉਜਲ ਸਸ ਹੋਏ ਊਤਮ ਆਖ ਨਾ ਉੱਚਾ ਹੋਏ ਮਨਮੁਖ ਖੂਲ ਮਹਾਂ ਵਿਖ ਖਾਏ

ਜਾਣ। ਬਾਬਾ ਐਸਾ ਵਿਖਮ ਜਾਲ ਮਨਵਾਸਿਆ, ਬੇਬਲ ਝਾਗ ਸਹਿਜ ਪ੍ਰਗਾਸਿਆ ਰਖਾਓ। ਬਿਖ ਖਾਣਾ ਬਿਖ ਬੋਲਣਾ, ਬਿਖ ਕੀ ਕਾਰ ਕਮਾਏ, ਜਮਦਰ ਵਾਧੇ ਮਾਰੀਏ, ਛੂਟ ਸੁਰ ਸੱਚ ਨਾਏ, ਜਿਵ ਆਇਆ ਤਿਵ ਜਾਏ ਸੀ, ਕੀਆ ਲਿਖ ਲੈ ਜਾਏ, ਮਨ ਮਕਮੂਲ ਗਵਾਇਆ, ਦਰਗਹਿ ਮਿਲੇ ਸਜਾਏ, ਜਗ ਖੋਟੋ ਸੱਚ ਨਿਰਮਲੋ, ਗੁਰ ਸਬਦੀ ਵਿਚਾਰ ਤੇ ਨਰ ਵਿਰਲੇ ਜਾਣੀਏ, ਜੇ ਅੰਤਰ ਗਿਆਨ ਮੁਰਾਰ, ਅਜਰ ਜਰੇ ਨੀਜਰ ਚਰੇ, ਅਮਰ ਆਨੰਦ ਸਰੂਪ, ਨਾਨਕ ਜਲ ਕੋ ਮੀਨ ਸਹਿ, ਤੇ ਭਾਵੇ ਰਾਖੋ ਪ੍ਰੀਤ। ਪ੍ਰਭਾਤੀ ਮਹੱਲਾ ਪਹਿਲਾ, ਗੀਤ ਨਾਦ ਹਰਖ ਚਤਰਾਈ, ਰੈਸ ਰੰਗ ਫੁਰਮਾਏ ਸਕਾਈ, ਪਹਿਨਣ ਖਾਣਾ ਚੀਤ ਨ ਪਾਈ, ਸਾਚ ਸਹਿਜ ਸੁਖ ਨਾਮ ਵਸਾਈ, ਕਿਆ ਜਾਨਾ ਕਿਆ ਕਰੈ ਕਰਾਵੇ, ਨਾ ਬਿਨਾ ਤਨ ਕਿਸ਼ਨਾ ਸੁਖਾਵੇ ਰਖਾਓ। ਜੋਗ ਬਿਨੋਦ ਸਵਾਦ ਆਨੰਦਾ, ਮਤ ਸਦ ਪਾਏ ਭਗਤ ਗੋਬਿੰਦਾ, ਕੀਰਤ ਕਰਮ ਕਾਰ ਨਿਸੰਦਾ, ਅੰਤਰ ਰਵਤੋ ਰਾਜ ਰਵੰਦਾ, ਪ੍ਰਿਉ ਪ੍ਰਿਉ ਪ੍ਰੀਤ ਪ੍ਰੇਮ ਪੁਰਤਾਰੀ, ਦੀਨਾ ਨਾਦ ਪਿਓ ਬਨਵਾਰੀ, ਅਨਦਿਨ ਨਾਮ ਦਾਨ ਬ੍ਰਤਕਾਰ।

ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਾਨਸ ਮੀਠਾ ਐਸਾ ਅੰਮ੍ਰਿਤ ਅੰਤਰ ਡੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਹ ਸ਼ਬਦ ਮਨ ਮਾਨਿਆ ਔਰ ਨਾਰੰਗ ਅਨਹਾਰਾ ਤੈਨਸ ਜੀਆਂ ਦੇਗ ਸੰਭਾਲੇ ਤੇਸੀ ਕੀ ਸਰਕਾਰਾ ਮੇਰਾ ਪ੍ਰਭ ਰਾਂਗ ਕਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨਮੋਹਨ ਆਤਰਸਲਾਰ ਸਗੂੜੋ ਰਹਾਉ ਉਪਰ ਕੂਪ ਗਗਨ ਪਨਿਹਾਰੀ ਅੰਮ੍ਰਿਤ ਪੀਵਣਹਾਰਾ ਜਿਸ ਕੀ ਰਚਨਾ ਸੋਭਿਤ ਜਾਣ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਥ ਕਮਲ ਬੇਗਾਸੇ ਸਤਕਰ ਸੂਰ ਸਮਾਇਆ ਕਾਲ ਵਿਧੁੰਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਾਪਾਇਆ ਆਤਰਸ ਰੰਗ ਚਲੂ ਲਏ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਵ ਰਹਿਆ ਪ੍ਰਵਸੋਈ ਪਸਰੀ ਕਿਰਨ ਰਥ ਕਮਲ ਬੇਗਾਸੇ ਸਤਕਰ ਸੂਰ ਸਮਾਇਆ ਕਾਲ ਵਿਧੁੰਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਾਪਾਇਆ ਆਤਰਸ ਰੰਗ ਚਲੂ ਲਏ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਵ ਰਹਿਆ ਪ੍ਰਵਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਰਹਿ ਮਹਿ ਰਾਵਲ ਖਬ ਜਾਵਹਿ ਚੌਸ਼ੇ ਮਹਿ ਸਨੇ

ਆਇਰ ਸਬਦ ਪਰੇ ਜਲ ਨਿਰਮਲ ਉਲਟੀ ਨਾਵ ਤਰਾਵੇ ਬਾਹਰ ਜਾਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ

ਵੱਡੀ ਵਡਿਆਈ, ਅਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੇ, ਸਦਾ ਹਰ ਸੇਵੋ ਪਾਈ, ਆਪੇ ਕਰਤਾ ਜਿਸ ਨੂੰ ਦੇਵੇ, ਤਿਸ ਵਸੇ ਮਨ ਆਈ।

ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜੇ ਮੀਠਾ ਲਾਇਆ ਸੋਈ ਜਾਣੇ ਤਿਸ ਵਿੱਟੋਂ ਬਲ ਜਾਈ ਸ਼ਬਦ ਸਲਾਹੀ ਸਦਾ ਸੁਖਦਾਤਾ ਵਿੱਚੋਂ ਆਪ ਗਵਾਈ ਸਤਿਗੁਰ

ਸੱਚੈ ਸ਼ਬਦ ਸਮਾਹਿ ਪ੍ਰਭਾਤੀ ਮਹੱਲਾ ਤੀਜਾ। ਗੁਰਮੁਖ ਹਰ ਜੀਉ ਸਦਾ ਧਿਆਵ, ਜਬ ਲਗ ਜੀ ਪ੍ਰਾਨ। ਗੁਰ ਸ਼ਬਦੀ ਮਨ ਨਿਰਮਲ ਹੋਆ, ਚੂਕਾ ਮਾਨ ਅਬ ਮਹਾਨ। ਸਫਲ ਜਨਮ ਤਿਸ ਪ੍ਰਾਨੀ ਕੇਰਾ, ਹਰ ਕੈ ਨਾਮ।

ਰਾਮ ਘਾਟ ਘਾਟ ਪੂਰਿਆ ਪ੍ਰਭ ਏਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਖਾਓ ਗੁਪਤਾ ਨਾਮ ਵਰਤੇ ਵਿਚ ਕਲ ਯੁਗ ਕੱਢ ਕੱਢ ਹਰ ਭਰਪੂਰ ਰਹਿਆ ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ ਜੋ ਗੁਰ ਸਰਣਾਈ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਖਿਮਾ ਸੰਤੋਖ ਗੁਰਮਤ ਪਾਵੇ ਸੋ ਧਨ ਧਨ ਹਰ ਜਨ ਵੜ

ਭੋਜਨ ਹਰ ਦੇ, ਕੋੜ ਮੱਦੇ ਕੋਈ ਵਿਰਲਾ ਲੇ, ਜਿਸ ਨੂੰ ਆਪਣੀ ਨਜ਼ਰ ਕਰੇ, ਗੁਰ ਕੇ ਚਰਨ ਮਨ ਮਾਏ ਵਿਸਾਏ, ਦੁੱਖ ਅਨੇਰਾ ਅੰਦਰੋਂ ਜਾਏ।

ਸਾਕਤ ਕਉ ਦਿਨ ਰੈਨ ਅੰਧਾਰੀ, ਮੋਹੇ ਫਾਥੇ ਮਾਇਆ ਜਾਲ, ਖਿਨ ਪਲ ਹਰ ਪ੍ਰਾਵਰ ਦੇ ਨਾ ਵਸਿਓ, ਰਿਨ ਬੰਧੇ ਬਹੁ ਵਿਦ ਬਾਲ, ਸਤ ਸੰਗਤ ਮੇਲ ਮਤ ਬੁਧ ਪਾਈ, ਹਉ ਛੂਟੇ ਮਮਤਾ ਜਾਲ, ਹਰ ਨਾਮਾ ਹਰ ਮੀਠ ਲਗਾਨਾ, ਗੁਰ ਕੀਏ ਸ਼ਬਦ ਨਿਹਾਲ, ਹਮ ਬਾਰਕ ਗੁਰ ਅਗਮ ਗੁਸਾਈ, ਗੁਰ ਕਰ ਕਿਰਪਾ ਪ੍ਰਤਪਾਲ, ਬਿਗ ਭੌਜਲ ਡੁਬਦੇ ਕਾਢ ਲਿਓ ਪ੍ਰਭ, ਗੁਰ ਨਾਨਕ ਬਾਲ ਗੋਪਾਲ, ਪ੍ਰਭਾਤੀ ਮੁਹੱਲਾ ਚੌਥਾ, ਇਕ ਖੇਨ ਹਰ ਪ੍ਰਭ ਕਿਰਪਾ ਤਾਰੀ, ਗੁਣ ਗਾਏ ਰਸਕਰ ਸੀਕ, ਗਾਵਤ ਸੁਨਤ ਦੋ ਪੈ ਮੁਕਤੇ, ਜਿਨ੍ਹਾਂ ਗੁਰਮੁਖ ਖਿਨ ਹਰ ਪੀਕ, ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ, ਗੁਰਮੁਖ ਨਾਮ ਸੀ ਤਜਲ ਪਾਇਆ, ਹਰ ਹਰ ਨਾਮ ਪੀਆ ਰਸ ਚੀਕ ਰਹਾਉ, ਜਿਨ ਹਰ ਹਿਰਦੇ ਪ੍ਰੀਤ ਲਗਾਨੀ, ਤਿਨਾ ਮਸਤਕ ਉਜਲ ਟੀਕ, ਹਰ ਦਿਨ ਸੋਭਾ ਸਭ ਜਗ ਉਪਰ, ਜਿਉ ਵਿਚ ਪੁੜਵਾ ਸਸ ਕੀਕ, ਜਿਨ ਹਰ ਹਿਰਦੇ

ਘੜ-ਘੜ ਰਮਈਆ ਰਮਤ ਰਾਮ ਰਾਏ, ਸਭ ਵਰਤੇ ਸਭ ਮੈਂ ਈਕ, ਜਨ ਨਾਨਕ ਕਉ ਹਰ ਕਿਰਪਾ ਤਾਰੀ, ਗੁਰਭਜਨ ਧਿਆਇਓ ਕਰੀ ਮੀਕ। ਪ੍ਰਭਾਤੀ ਮਹੱਲਾ ਚੌਥਾ, ਆਗਮ ਦਿਆਲ ਕਿਰਪਾ ਪ੍ਰਵਧਾਰੀ, ਮੁਖ

ਵਿਖ ਪਾਪ ਲਹੇ, ਜਪ ਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਪੰਜਨ ਗਾਇਓ, ਗੁਰਮਤ ਨਾਮ ਪਦਾਰਥ ਲਹੇ ਰਹਾਓ, ਕਾਇਆ ਨਗਰ ਨਗਰ ਹਰ ਬਸਿਓ, ਮਤ ਗੁਰਮਤ ਹਰ ਹਰ ਸਹੇ, ਸਰੀਰ ਸਰੋਵਰ ਨਾਮ ਹਰ ਪ੍ਰਟਿਓ, ਕਰ ਮੰਦਰ ਹਰ ਪ੍ਰਭ ਲਹੇ, ਜੋ ਨਰ ਭਰਮ ਪਰਮ ਉਦਿਆਨੇ, ਤੇ ਸਾਗਤ ਮੂੜ ਮੋਹੇ, ਜਿਉ ਮ੍ਰਿਗ ਨਾਭ ਬਸੇ ਬਾਸ ਬਸਨਾ, ਪ੍ਰਮ ਪ੍ਰਮਿਉ ਚਾਰ ਗਹੇ, ਤਉ ਵਟ ਅਗਮ ਅਗਾਧ ਬੋਧ ਪ੍ਰਭ, ਮਤ ਦੇਵੋ ਹਰ ਪ੍ਰਭ ਲਹੇ, ਜਨ ਨਾਨਕ ਕਉ ਗੁਰ ਹਾਸਿਰ ਤਰਿਓ, ਹਰ ਰਾਮ ਨਾਮ ਰਵ ਰਹੇ, ਪ੍ਰਭਾਤੀ ਮਹੱਲਾ ਚੌਥਾ, ਮਨ ਲਾਗੀ ਪ੍ਰੀਤ ਰਾਮ ਨਾਮ, ਹਰ ਹਰ ਜਪਿਓ ਹਰ ਪ੍ਰਭ ਵਡਫਾ, ਸਤਿਗੁਰ ਬਚਨ ਸੁਖਾ ਨੇ ਹੀ ਅਰੇ, ਹਰ ਧਾਰੀ ਹਰ ਪ੍ਰਭ ਕਿਰਪਫਾ, ਮੇਰੇ ਮਾਨ ਭਾਜ ਰਾਮ ਨਾਮ ਹਰ ਨਿਮਖਫਾ, ਹਰ ਹਰ ਦਾਨ ਦਿਓ ਗੁਰਪੂਰੇ, ਹਰ ਨਾਮਾ ਮਨ ਤਨ ਬਸਪਾ ਰਹਾਉ, ਕਾਇਆ ਨਗਰ ਵਸਿਓ ਕਰ ਮੰਦਰ, ਜਪ ਸੋਭਾ ਗੁਰਮੁਖ ਕਰਪਫਾ, ਹਲਤ ਪਲਤ ਜਨ ਭਏ ਸੁਹੇਲੇ, ਮੁਖ ਉਜਲ ਗੁਰਮੁਖ ਤਰਫਾ, ਆਣ ਪਉ ਹਰ ਹਰ ਹਰ ਲਿਵ ਲਾਗੀ, ਹਰ ਉਰਧਾਰਿਓ ਗੁਰ ਨਿਮਖਫਾ, ਕੋੜ ਕੋੜ ਕੇ ਦੋ ਸਭ ਜਨ ਕੇ, ਹਰ ਦੂਰ ਪੀਏ ਇਕ ਪਲਫਾ, ਤੁਮਰੇ ਜਾਨ ਤੁਮ ਹੀ ਤੇ ਜਾਨੇ, ਪ੍ਰਭ ਜਾਨਿਓ ਜਨ ਤੇ ਮੁਖਫਾ, ਹਰ ਹਰ ਆਪ ਤਰਿਓ ਹਰ ਜਨਮ ਹੈ, ਜਨ ਨਾਨਕ ਹਰ ਪ੍ਰਭ ਇਕਫਾ, ਪ੍ਰਭਾਤੀ ਮਹੱਲਾ ਚੌਥਾ, ਗੁਰ ਸਤਿਗੁਰ ਨਾਮ ਦਿਰੜਾਇਓ ਹਰ ਹਰ, ਹਮ ਹੋਏ ਜੀਵੇ ਹਰ ਜਪ ਪਹਾ, ਧਨ ਧਨ ਗੁਰੂ ਗੁਰ ਸਤਿਗੁਰ ਪੂਰਾ, ਵਿਖ ਡੁੱਬਦੇ ਬਾਂ ਦੇ ਕੱਢ ਪਹਾ, ਜਪ ਮਨ ਰਾਮ ਨਾਮ ਅਰਧੰਬਾ, ਉਪਜਾਮ ਉਪਾਏ ਨਾ ਪਾਈਏ ਕਤਹੂ, ਗੁਰਪੂਰੇ ਹਰ ਪ੍ਰਭ ਲਾਭਾ ਰਹਾਓ, ਰਾਮ ਨਾਮ ਰਸ ਰਾਮ ਰਸਾਇਣ, ਰਸ ਪੀਆ ਗੁਰਮਤ ਰਸ ਪਹਾ, ਲੋ ਮਨੂਰ ਕੰਚਨ ਮਿਲ ਸੰਗਤ, ਹਰ ਉਰਧਾਰਿਓ ਗੁਰ ਹਰ ਪਹਾ, ਹੋਮੇ ਵਿਖਿਆਨਤ ਲੋਭ ਲੁਭਾਨੇ, ਉਤ

ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਧਾਨ ਹਰ ਦਰ ਗਏ ਪਾਵੇ ਮਾਨ ਜਿਨ ਜਪਿਆ ਤੇ ਪਾਰ ਪ੍ਰਾਨ ਰਹਾਉ ਸੁਨ ਮਨ

ਨਾਨਕ ਉਧਰੇ ਜਨ ਕੀ ਸੇਵਾ। ਪ੍ਰਭਾਤੀ ਮੁਹੱਲਾ ਪੰਜਵਾ। ਗੁਣ ਗਾਵਤ ਮਨ ਹੋਏ ਆਨੰਦ, ਆਠ ਪੈਰ ਸਿਮਰੋ ਭਗਵੰਤ। ਜਾ ਕੇ ਸਿਮਰਨ ਘਰ ਮਲ ਜਾਹੇ, ਸਿਧ ਗੁਰ ਕੀ ਹਮ ਚਰਨੀ ਪਾਹੇ। ਸੁਮਤ ਦੇਵੋ ਸੰਤ ਪਿਆਰੇ, ਸਿਮਰੋ ਨਾਮ ਮੋਹੇ ਨਿਸਤਾਰੇ। ਰਖਾਓ ਜਿਨ ਗੁਰ ਕਹਿਆ ਮਾਰਗ ਸੀਧਾ, ਸਗਲ ਤਿਆਗ ਨਾਮ ਹਰ ਗੀਧਾ। ਤਿਸ ਗੁਰ ਕਹਿ ਸਦਾ ਬਲ ਜਾਈਏ, ਹਰ ਸਿਮਰਨ ਜਿਸ ਗੁਰ ਤੇ ਪਾਈਏ। ਬੂਡ ਪ੍ਰਾਣੀ ਜਿਨ ਗੁਰੇ ਤਰਾਇਆ, ਜਿਸ ਪ੍ਰਸਾਦ ਮੋਹੇ ਨੀ ਮਾਇਆ। ਹਲਤ ਪਲਤ ਜਿਨ ਗੁਰੇ ਸਵਾਰਿਆ,

ਇਸ ਜੋਤ ਭਾਵੈ ਸੋ ਫਲ ਹੋਸ ਤੇ ਗੁਰ ਕਉ ਹਉ ਸਤ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ ਐਸਾ ਗੁਰ ਪਾਈਏ ਵਡਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਵਾਮੀ ਸਗਲ ਕਠਾਂ ਕੇ ਅੰਤਰ ਜਾਮੀ ਆਠ ਪੈਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ।

ਭਾਏ ਭਗਤ ਹਰਸਿਓ ਮਨ ਮਾਨਾ। ਸੁਣ ਸੱਜਣ ਸੰਤ ਮੀਤ ਸੁਹੇਲੇ, ਨਾਮ ਰਤਨ ਹਰ ਅਗੇ ਅਤੋਲੇ, ਸਦਾ ਸਦਾ ਪ੍ਰਗੁਣਿਤ ਗਾਈਏ, ਕਹੋ ਨਾਨਕ ਵਡਭਾਗੀ ਪਾਈਏ। ਪ੍ਰਭਾਤੀ ਮਹੱਲਾ ਪੰਜਵਾਂ, ਸੇ ਧਨਵੰਤ ਸੇਈ ਸਚ ਸਾਹਾ, ਹਰ ਕੀ ਦਰਗਹਿ ਨਾਮ ਸਾਹਾ, ਹਰ ਹਰ ਨਾਮ ਜਪੋ ਮਨ ਮੀਤ, ਗੁਰਪੂਰਾ ਪਾਈਗੇ ਵਡਭਾਗੀ, ਨਿਰਮਲ ਪੂਰਨ ਰੀਤ ਰਖਾਓ, ਪਾਇਆ ਲਾਭ ਵਜੀ ਵਾਧਾਈ, ਸੰਤ ਪ੍ਰਸਾਦ ਹਰ ਕੇ ਗੁਣ ਗਾਈ, ਸਫਲ ਜਨਮ ਜੀਵਨ ਪ੍ਰਵਾਨ, ਗੁਰਪ੍ਰਸਾਦੀ ਹਰ ਅੰਗਮਾਨ, ਬਿਨਸੇ ਕਾਮ ਕ੍ਰੋਧ ਅਹੰਕਾਰ, ਨਾਨਕ ਗੁਰਮੁਖ ਉਤਰ ਹੈ ਪਾਰ। ਪ੍ਰਭਾਤੀ ਮਹੱਲਾ ਪੰਜਵਾਂ, ਗੁਰਪੂਰਾ ਪੂਰੀ ਤਾਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟੱਲਾ, ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾਕਾ ਨਸੈ,

ਬਸੇ ਗੁਰ ਚਰਨਾ, ਨਿਰਪੈ ਸਾਧ ਪਰੇ ਹਰ ਸਰਨਾ, ਅੰਧ ਸਹਿਜ ਰਸ ਸੂਖ ਕਨੇਰੇ, ਦੁਸ਼ਮਨ ਦੂਖ ਨਾ ਆਵੇ ਨੇਰੇ, ਗੁਰ ਪੂਰੇ ਆਪਣੇ ਕਰ ਰਾਖੇ, ਹਰ ਨਾਮ ਜਪਤ ਕਿਲਬਗ ਸਭ ਲਾਥੇ, ਸੰਤ ਸਾਜਨ ਸਿੱਖ ਪਏ ਸੁਹੇਲੇ, ਗੁਰ ਪੂਰੇ ਪ੍ਰਭ ਸਿਉ ਲੈ ਮੇਲੇ, ਜਨਮ ਮਰਨ ਦੁਖ ਫਾਹਾ ਕਾਟਿਆ, ਕਹੋ ਨਾਨਕ ਗੁਰ ਪੜਦਾ ਠਾਕਿਆ, ਪ੍ਰਭਾਤੀ ਮੁਹੱਲਾ ਪੰਜਵਾਂ, ਸਤਿਗੁਰ ਪੂਰੇ ਨਾਮ ਦੀਆ, ਅਨੰਦ ਮੰਗਲ ਕਲਿਆਣ।

ਤੰਗ ਸਹਾਈ ਜਹਿ ਹੋ ਜਾਈ, ਦੋਇ ਕਰ ਜੋੜ ਕਰੀ ਅਰਦਾਸ, ਸਦਾ ਜਪੇ ਨਾਨਕ ਗੁਣਤਾਸ। ਪ੍ਰਭਾਤੀ ਮੁਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ, ਗੁਰਪੂਰਾ ਪਾਏਗੇ ਵਡਭਾਗੀ, ਦਰਸ਼ਨ ਕੋ ਜਾਏਗੇ ਕੁਰਬਾਨ ਰਖਾਓ, ਕਿਲਫ ਮੇਟੇ ਸਬਦ ਸੰਤੋਖ।

ਆਓ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਘਰ ਜਪਤ ਪੂਰਨ ਪਈ ਆਸ ਸਰਬ ਕਲਿਆਣ ਸੁਖ ਮਨ ਉਠੇ ਹਰ ਗੁਣ ਗਾਏ ਗੁਰੂ ਨਾਨਕ ਤੂਠੇ ਪ੍ਰਭਾਤੀ ਮੁਹੱਲਾ ਪੰਜਵਾਂ ਕਰ ਦੂਜਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰ ਨਾ ਦੂਜਾ ਠਾਓ ਨਾ ਹੀ ਬਿਨ ਹਰ ਨਾਓ ਸਰਬ ਸਿੱਧ ਕਲਿਆਣ ਪੂਰਨ ਹੋਹੇ ਸਗਲ।

ਦੁਖ ਪਗ ਤਰਨ ਪਾਲਨ ਜੋਗ ਸਤਿਗੁਰ ਭੇਟੈ ਜਮਨਾ ਤੇਟੈ ਜਿਸ ਤੁਰ ਹੋਵੇ ਸੰਜੋਗ ਰੈਨ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਪਰਮ ਸਾਧ ਸੰਗਤ ਹਰ ਮਿਲੇ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੇ ਰਾਖ ਲੀਨੇ ਆਪ ਮਾਤ ਪਿਤਾ ਮੀਤ ਪਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾਂ ਵਿਪਾਸ ਪੜਤਾਲ

ਕਲੇਸ ਲੋਭ ਮੋਹ ਬਿਨਸ ਜਾਏ ਅਹੰਤਾ ਪ੍ਰਗਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਰਾਖਣ ਕੋ ਪ੍ਰਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇਨਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਣ ਆਧਾਰ ਦੁਖ ਬਿਦਾਰ।

ਸੰਗੀ ਬਿਨ ਨਾਵੇ ਕੋ ਸਾਥ ਨਾ ਸੰਗੀ ਜਿਉ ਮਨ ਦੇਖੈ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਿਗੁਰ ਪੂਛ ਸਹਿਜ ਕਰ ਪਾਵੇ ਰਾਗਨਾਥ ਮਨ ਦੂਜੇ ਪਾਏ ਅੰਤਰ ਕਪਟ ਮਹਾਂ ਦੁਖ ਪਾਏ ਸਤਿਗੁਰ ਭੇਟੈ ਸੋਝੀ ਪਾਏ ਸੱਚੇ ਨਾਮ ਰਹੇ ਲਿਵ ਲਾਏ ਸੱਚੇ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਰਕਰਵਾਸ ਅਮਰ ਪਦ ਪਾਵੇ ਤਾਂ ਦਰ ਸੱਚੇ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨ ਹੋਈ ਅਨੇਕ ਜਤਨ ਕਰੇ ਜੇ ਕੋਈ ਹਉਮੈ ਮੇਰਾ ਸਭ ਦੇਖੋਈ ਨਿਰਮਲ ਨਾਮ ਵਸੇ ਮਨਸੋਈ ਇਸ

ਆਰਾਮ ਨਾਮ ਊਤਮ ਗਤ ਹੋਈ, ਨਾਨਕ ਖੋਜ ਲਹੇ ਜਨ ਕੋਈ, ਪ੍ਰਭਾਤੀ ਮੁਹੱਲਾ ਪਹਿਲਾ, ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਧ ਕੰਚਨ ਸੋ ਖੇਤ ਵਧਾਇਆ, ਸਭ ਕੁਛ ਆਪਣਾ ਇਕ ਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ, ਦੁਖ ਸੁਖ ਪਰਹਾਰ ਭਗਤ ਨਿਰਾਲੀ ਰਖਾਓ, ਗੁਣ ਨਿਧਾਨ ਤੇਰਾ ਅੰਤ ਨ ਪਾਇਆ, ਸਾਚ ਸ਼ਬਦ ਤੁਝ ਮਾਏ ਸਮਾਇਆ, ਆਵਾ ਗੌਣ ਤੁਧ ਆ ਪਰਚਾਇਆ, ਸੇਈ ਭਗਤ ਜਿਨ ਸਚ ਚਿਤ ਲਾਇਆ, ਗਿਆਨ ਧਿਆਨ ਨਰਹਰ ਨਿਰਬਾਣੀ, ਬਿਨ ਸਤਿਗੁਰ ਭੇਟੇ ਕੋਈ ਨ ਜਾਣੀ, ਸਗਲ ਸਰੋਵਰ ਜੋ ਸਮਾਣੀ, ਆਨੰਦ ਰੂਪ ਵਿਟੋਂ ਕੁਰਬਾਣੀ, ਭਾਉ ਭਗਤ ਗੁਰਮਤੀ ਪਾਏ, ਹਉਮੈ ਵਿਚੋਂ ਸ਼ਬਦ ਜਲਾਏ, ਤਾਪਤ ਰਾਖੇ ਠਾਕ ਰਖਾਏ, ਸੱਚਾ ਨਾਮ ਮਨ ਵਸਾਏ, ਬਿਸਮ ਬਿਨੋਦ ਰਹਿ ਪਰਮਾਦੀ, ਗੁਰਮਤ ਮਾਨਿਆ ਏਕ ਲਿਵ ਲਾਗੀ, ਦੇਖ ਨਿਵਾਰਿਆ ਜਲ ਮੈਂ ਆਗੀ, ਸੋ ਬੂਝੇ ਹੋਵੇ ਬੜਭਾਗੀ, ਸਤਿਗੁਰ ਸੇਵੇ ਪਰਮ ਚੁਕਾਏ, ਅੰਧਨ ਜਾਗੇ ਸੱਚ ਲਿਵ ਲਾਏ, ਏਕੋ ਜਾਣੇ ਅਵਰ ਨਾ ਕੋਏ, ਸੁਖਦਾਤਾ ਸੇਵੇ ਨਿਰਮਲ ਹੋਏ, ਸੇਵਾ ਸੁਰਤ ਸ਼ਬਦ ਵਿਚਾਰ, ਜਬ ਤਬ ਸੰਜਮ ਹੋ ਮੈਂ ਮਾਰ, ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁਖ ਪਾਏ, ਸੁਖਦਾਤਾ ਦੁਖ ਮੇਟਣਹਾਰਾ,

ਭੁਯੰਗਮ ਭਾਠੀ ਰੇਚਕ ਪੂਰਕ ਕੁੰਭ ਕਰ ਬੇਨ ਸਤਿਗੁਰ ਕੇ ਸੋਜੀ ਨਾਹੀ ਪਰਮੇ ਭੂਲਾ ਬੂੜ ਮਾਰੇ ਅੰਧਾ ਪਰਿਆ ਪਰ ਪਰਤ ਹੋਵੇ ਅੰਤਰ ਕੀ ਮਾਲ ਕਦੇ ਨਾ ਲਹਿ ਨਾ ਬਿਨਾ ਹੋੜ ਸਾ ਕਰਮਾ ਜਿਉ ਬਾਜੀਗਰ ਭਰਮ ਫੁੱਲੇ ਖਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਵ

ਮਨਸਾ ਮਾਇਆ ਮੋਹਣੀ, ਮਨਮੁਖ ਬੋਰ ਖੁਆਰ, ਮੱਜਣ ਝੂਠਾ ਚੰਡਾਲਕਾ, ਹੋਗਡ ਚਾਰ ਸਿੰਗਾਰ, ਝੂਠੀ ਮਨ ਕੀ ਮਤ ਹੈ,

ਇਹ ਪਰਾਂ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁਖ ਹੋਈ, ਬਿਨ ਸਤਿਗੁਰ ਮੁਕਤ ਕਿਨੇ ਨਾ ਪਾਈ, ਆਵੇ ਜਾਏ ਮਰੇ ਮਰ ਜਾਈ, ਇਹੋ ਸਰੀਰ ਹੈ ਤ੍ਰੈ ਗੁਣ ਧਾਤ, ਇਸ ਨੂੰ ਵਿਆਪੇ ਸੋ

ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ, ਫਿਰ ਦੇ ਸੱਚ ਇਹ ਕਰਨੀ ਸਾਰ, ਹੋਰ ਸਾ ਪਾਖੰਡ ਪੂਜ ਖੁਆਰ, ਦੁਬਦਾ ਚੁਕੇ ਤਾਂ ਸ਼ਬਦ ਪਛਾਣ, ਕਾਰ ਬਾਹਰ ਏਕੋ ਕਰ ਜਾਣ, ਇਹ ਮਤ ਸ਼ਬਦ ਹੈ ਸਾਰ, ਵੀ ਦੁਬਦਾ ਮਾਥੇ ਪਵੇ ਸ਼ਾਰ, ਕਰਨੀ ਕੀਰਤ ਗੁਰਮਤ ਸਾਰ, ਸੰਤ ਸਭਾ ਗੁਣ ਗਿਆਨ ਵਿਚਾਰ, ਮਨ ਮਾਰੇ ਜੀਵਿਤ ਮਰ ਜਾਣ, ਨਾਨਕ ਨਦਰੀ ਨਦਰ ਪਛਾਣ।

ਮਨਾ ਪਾਈ ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਗਾਸ ਵਿਕਾਈ ਕਰੋ ਅਢਾਈ ਧਰਤੀ ਮੰਗੀ ਬਾਮਨ ਰੂਪ ਬਹਾਨੇ ਕਿਉਂ ਪਿਆਲ ਜਾਏ ਕਿਉਂ ਸ਼ਰੀਏ ਜੇ ਬਲ ਰੂਪ ਪਛਾਨੇ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ ਤਿਨ ਕਰ ਜਗ ਅਠਾਰੇ ਕਾਏ ਕਿਰਤਨਾ ਚਲੇ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੋ ਕੁਛ ਵਰਤੈ ਤੁਧੇ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੇ ਸਰਣਾਈ ਮਨਮੁਖ ਮੁਗਦ ਆਗੇ ਚੇਤੇ ਨਾਹੀ ਦੁਖ ਲਾਗੇ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਏ ਹਰ ਅਭਮਾਨ ਨਾ ਜਾਈ ਜੀਓ ਅਭਮਾਨੇ ਪਏ ਪਚੀਏ ਭੁੱਲਣ ਵਿਚ ਕੀ ਆ ਸਭ ਕੋਈ ਕਰਤਾ ਆਪ ਨਾ ਭੁੱਲੇ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਕੁੱਲੇ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ ਧੰਦਾ ਛੁੱਟ ਗਿਆ ਵੇਕਾਰ ਜੋ ਮਨਮੁਖ ਦੂਜੇ ਪਦ ਖੋਈ ਬਿਨ ਨਾਵੇ ਮੈਂ ਅਵਰ ਨਾ ਕੋਈ ਸੁਣ ਮਨ ਅੰਧੇ ਮੂਰਖ ਗਵਾਰ ਆਵਤ ਜਾਤ ਲਾਜ ਨੀ ਲਾਗੇ ਬਿਨ ਗੁਰ ਬੂਡੇ ਬਾਰੋ ਬਾਰ ਰਖਾਓ ਇਸ ਮਨ ਮਾਇਆ ਮੋਹੇ ਬਿਨਾਸ ਤੁਰ ਕਰਮ ਲਿਖਿਆ ਤਾਂ ਕਹੀਏ ਕਾਸ ਗੁਰਮੁਖ ਵਿਰਲਾ ਚੀਨੇ ਕੋਈ ਨਾ ਬਿਹੂਨਾ ਮੁਕਤ ਨਾ ਹੋਈ ਭਰਮ ਭਰਮ ਡੋਲੇ ਲਖ ਚੌਰਾਸੀ ਬਿਨ ਗੁਰ ਬੂਝੇ ਜਮ ਕੀ ਫਾਸੀ ਇਹ ਮਨੁਆ ਖਿਨ ਖਿਨ ਊਬ ਪਿਆਲ ਗੁਰਮੁਖ ਛੂਟੇ ਨਾਮ ਸਮਾਲ ਆਪੇ ਸੱਦੇ ਢਿੱਲ ਨਾ ਹੋਏ ਸ਼ਬਦ ਮਰੇ ਪਹਿਲਾ ਜੀਵੇ ਸੋਏ ਬਿਨ ਗੁਰ ਸੋਝੀ ਕਿਸੇ ਨਾ ਹੋਏ ਆਪੇ ਕਰੇ ਕਰਾਵੇ ਸੋਏ ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਿਜ ਸਮਾਵੇ ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰਕਾਰ ਕਮਾਵੇ ਅੰਤਰ ਜੂਠਾ ਕਿਉਂ ਸੁਚ ਹੋਏ।

ਵੇ ਪਾਰ, ਸੱਚ ਬੋਲੇ ਬੋਲਾ ਵੇ ਪਿਆਰ, ਗੁਰ ਕਾ ਸ਼ਬਦ ਕਰਨੀ ਹੈ ਸਾਰ, ਹਰ ਜਸ ਕਰਮ ਧਰਮ ਪਦ ਪੂਜਾ, ਕਾਮ ਕ੍ਰੋਧ ਅਗਨੀ ਮੈਂ ਪੂੰਜਾ, ਹਰ ਚਾਖਿਆ ਤਉ ਮਨ ਪੀਜਾ, ਪ੍ਰਣਤ ਨਾਨਕ ਅਵਰ ਨਾ ਦੂਜਾ, ਪ੍ਰਭਾਤੀ ਮਹੱਲਾ ਪਹਿਲਾ, ਆਰਾਮ ਨਾਮ ਜਪ ਅੰਤਰ ਪੂਜਾ, ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ, ਏਕੋ ਰਵ ਰਹਿਆ ਸਭ ਠਾਈ, ਅਵਰ ਨਾ ਦੀਸੈ ਕਿਸ ਪੂਜ ਚੜਾਈ, ਰਹਾਓ ਮਨ ਤਨ ਆਗੇ ਜੀੜਾ ਤੁਝ ਪਾਸ, ਜਿਉ ਭਾਵੇ ਤਿਉ ਰੱਖੋ ਅਰਦਾਸ, ਸੱਚ ਜੇਵਾ ਹਰ ਰਸਨ ਰਸਾਈ, ਗੁਰਮਤ ਛੂੜਸ ਪ੍ਰਭ ਸਰਣਾਈ, ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾ ਕੀਏ, ਸਤਿਗੁਰ ਕੇਵਲ ਚਾਰ ਪਦਾਰਥ, ਤੀਨ ਸਮਾਏ ਏਕ ਕਿਰਤਾਰਥ, ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਲ ਚੀਨ ਪਏ ਪ੍ਰਧਾਨਾ, ਮਨ ਤਨ ਸੀਤਲ ਗੁਰ ਬੂਝ ਬੁਝਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ, ਕਹੋ ਨਾਨਕ ਗੁਰ ਬੂਝ ਬੁਝਾਈ, ਨਾ ਬਿਨਾ ਗਤ ਕਿਨੇ ਨਾ ਪਾਈ, ਪ੍ਰਭਾਤੀ ਮਹੱਲਾ ਪਹਿਲਾ, ਇਕ ਤੁਰ ਬਖਸ ਲਏ ਗੁਰਪੂਰੇ, ਸੱਚੀ ਬਣਤ ਬਣਾਈ, ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁਖ ਵਿਸਰੇ ਪਦ ਪਾਈ, ਝੂਠੀ ਦੁਰਮਤ ਕੀ ਚਤੁਰਾਈ, ਬਿਨਸਤ ਬਾਰ ਨਾ ਲਾਗੇ ਕਾਈ, ਰਹਾਉ ਮਨਮੁਖ ਕਉ ਦੁਖ ਦਰਦ ਵੇ ਆਪਸ, ਮਨਮੁਖ ਦੁਖ ਨਾ ਜਾਈ, ਸੁਖ ਦੁਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਣਾਈ, ਮਨਮੁਖ ਤੇ ਆਪ ਭਗਤ ਨਾ ਹੋਵਸ, ਹੋਮੇ ਪਜੇ ਦੇਵਾਨੇ, ਇਹੋ ਮਨੁਆ ਖਿਨ ਊਬ ਪਿਆਲੀ, ਜਬ ਲਗ ਸ਼ਬਦ ਨਾ ਜਾਣੇ, ਭੂਖ ਪਿਆਸਾ ਜਗ ਪਿਆ, ਤਿਪਤ ਨਹੀਂ ਬਿਨ ਸਤਿਗੁਰ ਪਾਏ, ਸਹਿਜੇ ਸਹਿਜ ਮਿਲੇ ਸੁਖ ਪਾਈਏ।

ਹੈ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹੋਮੇ ਮੈਲ ਚੁਕਾਇਆ ਨਾਨਕ ਤਿਨਕੇ ਚਰਨ ਪਖਾਲੇ ਜਿਨ੍ਹਾਂ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹੱਲਾ ਤੀਜਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਬਦੇ ਖੋਜੀਏ ਹਰ ਨਾਮੋ ਲਿਓ ਸਮਾਲ ਮਨ ਮੇਰੇ ਸਬਦ ਰਪੇ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਕਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ ਹਰ ਮੰਦਰ ਸਬਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਭੋਰੰ ਧਾਰ ਦੂਜਾ ਪਾਉ ਕਰ ਪੂਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਏ ਜਿੱਥੇ ਦੇਹ ਜਾਤ ਨਾ ਜਾਏ ਸਾਜਰ ਤੇ ਸੇ ਉਭਰੇ ਦੁਹੇ ਦੂਜੇ ਪਾਏ ਹਰ ਮੰਦਰ ਮੈਂ ਨਾ ਮਨਧਾਨ ਹੈ ਨਾ ਬੂਝੇ ਮੁਗਧ ਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰਤਹਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਤੇ ਰੰਗ ਲਾਏ ਪਵਿੱਤ ਪਾਵਨ ਸੇਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸਬਦ ਸਵਾਰ ਤਿਸ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮੈਂ ਮਨ ਲੋਟ ਹੈ ਮੋਹਿਆ।

ਤੇ ਨਾ ਪਾਇਆ ਜਾਏ। ਸਤਿਗੁਰ ਤੇ ਸਹਿਜ ਉਪਜੈ, ਹਉਮੈ ਸ਼ਬਦ ਜਲਾਏ, ਹਰ ਸਰਣਾਈ ਪਜ ਮਨ ਮੇਰੇ, ਸਭ ਕੁਛ ਕਰਨੈ ਜੋਗ, ਨਾਨਕ ਨਾਮ ਨਾ ਵਿਸਰੈ, ਜੋ ਕੁਛ ਕਰੈ ਸੋ ਹੋਗ। ਵਿਭਾਸ ਪ੍ਰਭਾਤੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਧਬੰਤਾ, ਚੁਗੈ ਚੋਗ ਅਨਸਿਓ ਜੋਤਾ, ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਕ ਮੇਰੇ ਪ੍ਰਾਣ ਅਧਾਰਾ, ਏਕ ਹਮਾਰਾ ਅੰਤਰ ਜਾਮੀ, ਦਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਂ ਵੜ ਪੁਰਖ ਸਵਾਮੀ ਰਖਾਓ। ਛਲ ਨਾਗਰ ਸਿਓ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਤੋਹੀ, ਮੁਖ ਮੀਠੀ ਖਾਈ ਕੌਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ।

ਪਾਟਨਾ ਬਣਿਆ ਗੁਰ ਉਪਦੇਸ਼ ਮੋਹਿ ਕਾਨੀ ਸੁਣਿਆ ਜੈ ਦੇਖੋ ਤੇ ਮਾਂ ਚੰਡਾਲ ਰਾਖ ਲੀਗੇ ਆਪਣੇ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸੇ ਬਖਾਗਨ ਇਨ ਸਰਬੰਧੀ ਰਸਤ ਲਜਾਏ ਹਮ ਗੁਰ ਰਾਖੇ ਘਰ ਲਿਵਲਾਏ ਅੰਗ ਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ ਇਹ ਨੀ ਘਰ ਘਰ ਕਹੀ ਨਾ ਪਾਏ ਹਮ ਗੁਰ ਰਾਖ ਲੀਗੇ ਲਿਵਲਾਏ ਇਨ ਲੋਗਨ ਸਿਉ ਹਮ ਪੈ ਬੈਰਾਈ ਇਹ ਗ੍ਰਹਿ ਮੈਂ ਦੋਏ ਨਾ ਖਟਾਈ ਆਏ ਪ੍ਰਪੇ ਅੰਚਲ ਲਾਗ ਕਰੋ ਤਪਾਵਸ ਪ੍ਰਭ ਸਭਾਗ ਪ੍ਰਭ ਹਸ ਬੋਲੇ ਕੀ

ਬੰਤਾ ਛੋੜ ਬਾਦ ਨਦਰ ਪਰ ਨਾਰੀ ਵੇਸ ਨਾ ਪਾਈਗੇ ਮਹਾ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਗੇ ਜੋਨੀ ਅੰਤੇ ਰਹਿਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੇ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੇ ਨਾ ਪਾਈ ਪਰਮ ਗਤੇ।

ਕਾਂਡਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੇ ਠਾਕੁਰੋ ਨਜ਼ਰ ਨਿਹਾਲਿਆ ਮੰਗਲ ਸੁਖ ਕਲਿਆਣ ਤਸਾਈ ਜੈ ਸੇਵਕ ਗੋਪਾਲ ਕੁਸਾਈ ਪ੍ਰਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਪੁਰਤਾ ਪੂਜਾ ਕੋਟ ਤੀਰਥ ਇਸਨਾਨ ਕਰੀਜਾ ਚਰਨ ਕਮਲ ਨਿਮਖ ਹਿਰਦੇ ਤਾਰੇ ਗੋਬਿੰਦ ਜਪ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਾਸਨ ਕੀ ਬਾਛੋ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਏ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣਾ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਓ ਜੈ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵਤਾ ਤਲੁਕਾਨਾ ਜੋ ਕਿਛ ਹੋਆ ਤੋ ਤੇਰਾ ਭਾਣਾ ਜੋ ਇਹ ਬੂਝੇ ਸੋ ਸਹਿ ਸਮਾਣਾ ਕਹਿਤ ਕਬੀਰ ਕੇਲ ਬਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅਲੋ ਏਕ ਮਸੀਤ ਬਸਤ ਹੈ ਅਵਰ ਮੁਰਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ

ਐਤ ਕਬੀਰ ਸੁਨੋ ਨਰ ਨਰਵੈ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਕੀ ਨਿਹਚੇ ਤਰਨਾ ਪ੍ਰਭਾਤੀ ਅਵਲ ਅਲਹੇ ਨੂਰ ਉਪਾਇਆ ਕੁਦਰਤ ਕੇਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਭੁੱਲੋ ਪਾਈ ਖਾਲਿਕ ਖਲਕ ਖਲਕ ਮੈਂ ਖਾਲਿਕ

ਆਈ, ਮੇਰਾ ਪ੍ਰਭ ਰਵਿਆ ਸਰ ਬੈਠਾ ਈ ਰਖਾਓ, ਮਾਨੇ ਹਾਟ ਮਾਨੇ ਪਾਠ, ਮਾਨੇ ਹੈ ਪਾਸਾਰੀ, ਮਾਨੇ ਬਾਸੇ ਨਾਨਾ ਭੇਦੀ, ਪਰਮਤ ਹੈ ਸੰਸਾਰੀ, ਗੁਰ ਕੇ ਸ਼ਬਦ ਇਹੋ ਮਨ ਰਾਤਾ, ਦੁਬਦਾ ਸਹਿ ਸੁਮਾਣੀ, ਸਭ ਹੁਕਮ ਹੁਕਮੈ ਆਪੇ, ਨਿਰਭਉ ਸਮਤ ਵਿਚਾਰੀ, ਜੋ ਜਨ ਜਾਨ ਪਦੇ ਪੁਰਖੋਤਮ, ਤਾਚੀ ਅਵਗਤ ਬਾਣੀ, ਨਾਮਾ ਕਹੇ ਜਗ ਜੀਵਨ ਪਾਇਆ, ਹਿਰਦੇ ਅਲਖ ਬਿਡਾਣੀ, ਪ੍ਰਭਾਤੀ ਆਦ ਜੁਗਾਦ, ਜੁਗਾਦ ਜੁਗੋ ਜੁਗ, ਤਾਕਾ ਅੰਤ ਨਾ ਜਾਣਿਆ, ਸਰਬ ਨਿਰੰਤਰ ਰਾਮ ਰਵਿਆ ਰਾਵ, ਐਸਾ ਰੂਪ ਵਿਖਾਨਿਆ, ਗੋਬਿੰਦ ਗਾਜੇ ਸ਼ਬਦ ਬਾਜੇ, ਆਨੰਦ ਰੂਪੀ ਮੇਰੋ ਰਾਮਈਆ, ਰਹਾਓ ਬਾਵਨ ਵੀਖੂ ਬਾਨੇ ਵੀਖੇ, ਬਾਸਤੇ ਸੁਖ ਲਾਗਲਾ,

ਅਮਾ ਸਾਚ ਸਮਾਇਲਾ ਪ੍ਰਭਾਤੀ ਅਕੁਲ ਪੁਰਖ ਇਕ ਚਲ ਉਪਾਇਆ ਗੜ ਗੜ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੇ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਓ ਜਿਉਂ ਪ੍ਰਗਾਸਿਆ ਮਾਟੀ ਕੁੰਭੇਓ ਆਪ ਹੀ ਕਰਤਾ ਬੀਠਲ ਦੇਓ ਜੀ ਕਾ ਬੰਧਨ ਕਰਮ ਵਿਆਪੇ ਜੋ ਕੀਆ ਸੋ ਆਪੇ ਆਪੇ ਪਰਮਤ ਨਾਮ ਦਿਓ ਇਹੋ ਜਿਉ ਚਿਤਵੇ ਸੋ ਲਹਿ ਅਮਰ ਹੋਏ ਸਦ ਆਕੁਲ ਰਹੇ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਤਾਨ ਚੰਦਨ ਮਸਤਕ ਪਾਤੀ ਹਿਰਦ ਅੰਤਰ ਕਰ ਤਲਕਾਤੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਣ ਮੁਖ ਭਾਗਾ ਕਲ ਭਗਵਤ ਬੰਦ ਚਿਰਾਮੰ ਕਰੂਰ ਦਿਸ਼ਟਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ ਹਿਰਦੇ ਸ਼ੁਰੀ ਸੰਦੇਹਾਨੀ ਪਰ ਦਰਬ ਹਿਰਨ ਕੀ ਬਾਨੀ ਸਿਲ ਪੂਜਸ ਚੱਕਰ ਗਣੇਸ਼ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਉਜਰ ਤਿਲਕ ਕਪਾਲਾ ਹਿਰਦੇ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ

ਗੁਰ ਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨਾਮਾ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਓ ਸੁਪਨੇ ਜੋ ਤਨ ਪਛਾਣ ਕਾਹੇ ਪਰ ਕਰਤਮਾਨ ਬਾਰੂ ਕੀ ਪੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਰਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਯੋ ਕਾਲ ਤੈਸੇ ਜਾਦ ਆਜ ਹੈ ਜੈ ਜਾਵੰਤੀ ਮਹੱਲਾ ਨਾਵਾਂ ਆਰਾਮ ਭਜ ਜਨਮ।

ਅੰਤ ਬਾਰ ਸੰਗ ਤੇਰੇ ਇਹ ਇੱਕ ਜਾਤ ਹੈ ਵਿਖਿਆ ਵਿਖ ਜਿਉਂ ਵਿਸਾਰ ਪ੍ਰਭ ਕਉ ਜਸੀਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਵਿਹਾਤ ਹੈ ਜੈ ਜਾ ਬੰਤੀ ਮਹੱਲਾ ਨਾਵਾਂ ਰੇ ਮਨ ਕੌਣ ਗਦ ਹੋਏ ਹੈ ਤੇਰੀ ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾਨ ਵਿਖੇ ਸੁ ਅਤ ਲੁਭਾਨ ਮਤ ਨਾਹਿਨ ਫੇਰੀ ਰਹਾਓ ਮਾਸ ਕੋ ਜਨਮ ਲੀਨ।

ਅਸਤਰ ਜੋ ਮਾਨਿਓ ਦੇਹੇ, ਸੋ ਤੋ ਤੇਰੋ ਹੋਏ ਗਏ ਖੇਹੇ, ਕਿਉਂ ਨਾ ਹਰ ਕੋ ਨਾਮ ਲੇਹੇ, ਮੂਰਖ ਨਲਾਜ ਰੇ, ਆਰਾਮ ਭਗਤ ਹੀ ਆਣ, ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ, ਜਗ ਮੈਂ ਬਿਰਾਜ ਰੇ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਸਲੋਕ ਸੰਸਕ੍ਰਿਤੀ ਮਹੱਲਾ ਪਹਿਲਾ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁਗ ਝੂਠ ਬਪੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲਮਾਲਾ ਤਿਲਕ ਲਿਲਾਟੰ, ਦੁਇ ਧੋਤੀ ਬਸਤਰ ਕਪਾਟੰ, ਜੋ ਜਾਨਸ ਬ੍ਰਹਮੰ ਕਰਮੰ, ਸਾ ਭੋਜ ਨਿਸ਼ਚੈ ਕਰਮੰ, ਕਹੋ ਨਾਨਕ ਨਿਹਚੋ ਤਿਹਾਵੇ, ਬਿਨ ਸਤਗੁਰ ਪਾਟ ਨਾ ਪਾਵੇ, ਨਿਫਲੰ ਤਸ ਜਿਨਮਸ, ਜਾਵਦ ਬ੍ਰਹਮ ਨਾ ਬਿੰਦ ਤੇ, ਸਾਗਰੰ ਸੰਸਾਰਸ, ਗੁਰ ਪ੍ਰਸਾਦੀ ਤਰਹਿ ਕੇ, ਕਰਨ ਕਾਰਨ ਸਮਰੱਥ ਹੈ।

ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ ਕਤੰਚ ਚਪਲ ਮੋਹ ਨਿਰੂਪੰ ਪੇਖੰਤੇ ਤਿਆਗੰ ਕ੍ਰੋਧ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿੰਗ ਅਚੁੱਤ ਤਨ ਤ੍ਰਿਗੰਤ ਮਾਤ ਪਿਤਾ ਸੁਨੇਹ ਤ੍ਰਿਗ ਸੁਨੇਹ ਭਰਾਤ ਬਾਂਧਵ ਤ੍ਰਿਗ ਸੁਨੇਹ ਬਨਤਾ ਬਿਲਾਸ ਸੁਤ ਤ੍ਰਿਗ ਸੁਨੇਹ ਗਿਰਹਾਰਥ ਕਹਿ ਸਾਧ ਸੰਗ ਸੁਨੇਹ ਸਤਿਅੰ ਸੁਖਿੰਗ ਬਸੰਤ ਨਾਨਕ ਮਿਥਿਅੰਤ ਦੇਹ ਖੀਣੰਤ ਬਲਨੰ ਵਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤ ਪਵਨੰ ਗਣੰਤ ਸੁਵਾਸਾ ਪਯਾਨ ਧਰਮੰ ਪਤੰਤ ਮੋਕੂਪ ਦੁਰਲਭ ਦੇਹ ਤਤ ਆਸਰਿੰਗ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਜ ਕੋਟੰ ਰਚੰਤ ਤੋਯੰ ਲੇਪਨੰ ਰਗਤ ਚਰਮਣ ਨਵੰਤ ਦੁਆਰੰ ਪੀਤਰਹਿਤੰ ਬਾਏ ਰੂਪੰ ਅਸਥੰਬਨ ਗੋਬਿੰਦ ਨਾਮੰ ਨੈ ਸਿਮਰੰਤ ਅਗਿਆਨੀ ਜਾਣੰਤ ਅਸਥਿਰੰ ਦੁਰਲਭ ਦੇ ਉਦਰਹੰਤ ਸਾਧ ਸਰਨ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਭੰਤ ਤੋਯੰ ਅਚੁੱਤ ਗੁਨੱਗਿਅੰ ਪੂਰਨ ਬਹੁਲੋ ਕਿਰਪਾਲਾ ਗੰਭੀਰੰ ਉੱਚੇ ਸਰਬਗ ਅਪਾਰਾ ਧ੍ਰਿਤਿਆ ਪ੍ਰਿਯੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮਿਰਗੀ ਪੇਖੰਤ ਬਧਕ

ਨੈ ਬਿਲੰਬ ਧਰਮੰ ਬਿਲੰਬ ਪਾਪੰ ਦਿਰਣਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲਭਕਨਾਸੰ ਪ੍ਰਾਪਤੰ ਧਰਮ ਲਖੇਣ ਨਾਨਕ ਜੇ ਸੋ ਪ੍ਰਸੰਨ ਮਾਧਵ ਮਿਰਤ ਮੋਹੰ ਅਲਪ ਬੁੱਧਿੰ ਰਚੰਤ ਬਨਤਾ ਵਿਨੋਦ ਸਾਹੰ ਜੌਬਨ ਬਹਿਕਰਮ ਕਨਕ ਕੁੰਡਲੈ ਬਚਿੱਤਰ ਮੰਦਰ ਸੁਭੰਤ ਵਸਤਰਾ ਇਤਿਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਣ ਸੰਤ ਨਾਨਕ ਜਨਮ ਤਾਂ ਮਰਣ ਹਰਖੰ ਤਾਂ ਸੋਗੰ ਹੋਗੰ ਤਾਂ ਰੋਗੰ ਊਚੰ ਤਾਂ ਨੀਚੰ ਨਾਨਾ ਸੋ ਮੂਚੰ ਰਾਜੰ ਤਾਂ ਮਾਨੰ ਅਭਮਾਨੰ ਤਾਂ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾ ਸੰਗੇਣ ਅਸਤਰੰ ਨਾਨਕ ਭਗਵੰਤ ਭਜਨ ਹਾਸਨੰ ਕਿਰਪੰ ਤਹਾਰੀਅੰ ਮਾਤਦ ਗਿਆਨੰ ਬਗਸੀਦ ਬੁੱਧਾ ਕੁਸਲਥਾਨੰ ਦਿਸ਼ਯੰਤ ਰਿਖਿਅੰ ਤਿਆਗਮਾਨੰ ਸੀਤਲੰਤ ਹਿਰਦਯੰ ਦਿਰੜ ਸੰਤ ਗਿਆਨੰ ਰਹੰਤ ਜਨਮੰ ਹਰਦਰਸਲੀਣਾ ਬਾਜੰਤ ਨਾਨਕ ਸ਼ਬਦ ਬੀਣਾ ਤਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਵਿਧ ਪ੍ਰਕਾਰਾ ਦਿਰੜੰਤ ਸੁਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨੈ ਚਿੰਤਾ ਮਾਲਕ ਪ੍ਰਤ ਨੈ ਚਿੰਤਾ ਕਛ ਲੋਕ ਕਹੇ ਨੈ ਚਿੰਤਾ ਬਨਤਾ ਸੁਧ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀ ਪ੍ਰਤਪਾਲਕ ਹੈ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁਵਿਧ ਪ੍ਰਕਾਰੰ ਅਨਿਤ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਵਿਕਾਰੰ ਤਿਰੰਤ ਜੋ ਅਨੇਕ ਜਠਰਾਗਨ ਨੈ ਸਿਮਰੰਤ ਮਲੀਨ ਬੁੱਧਿੰ ਹੇ ਗੋਬਿੰਦ ਕਰਤਮਯਾ ਨਾਨਕ ਪਦ ਉਧਾਰਨ ਸਾਧ ਸੰਗਮੈ ਗ੍ਰੰਥ ਗਿਰ ਪਦ ਪਾਤਾਲੰ ਜਲੰਤ ਦੇ ਦੀਪ ਬੈਸਵੰਤਰ ਬਹੰਤ ਅਘਾਤੋਯੰ ਤੁਰੰਗੰ ਦੁਖੰਤ ਗ੍ਰਹਿ ਚਿੰਤਾ ਜਨਮ ਤਾਂ ਮਰਣੇ ਅਨਕ ਸਾਧਰੰਗ ਨਾ ਸਿੱਧ ਅਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸ਼ਬਦ ਸਾਧ ਸਵਜਨ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾਂਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ

ਨਾਨਕ ਭੋਜਨ ਅਣਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪ ਤਿਸਟ ਤੇ ਤਿਰਸਕਾਰ ਨਹਿ ਪਵੰਤ ਮਾਨ ਪੰਗਨੈ ਹੋਬਾਹੀਨ ਨਹਿ ਪਵੰਤ ਸੰਸਾਰ ਦੁਖਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੈ ਤੈਨਾ ਸਾਧ ਸਮੂਹ ਸੂਰ ਅਜਿਤੰ ਸੰਗਨਾਹੰ ਤਨ ਨਿਮਰਤਾਹ ਆਵਦੇ ਗੁਣ ਗੋਬਿੰਦ ਰਮਣੰ ਓੜ ਗੁਰ ਸ਼ਬਦ ਕਰ ਚਰਮਣੈ ਆਰੂੜ ਤੇ ਅਸਵਰਥ ਨਾਗੈ

ਜਿਤ ਤੇ ਵਿਸ਼ਵ ਸੰਸਾਰ ਹੈ। ਨਾਨਕ ਵਸਿਅੰ ਕ੍ਰੋਤ ਪੰਚ ਤਸਕਰ ਹੈ, ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ, ਦੁਰਮ ਛਾਇਆ ਰਚ ਦੁਰਮਤ ਹੈ, ਤਤੇ ਕੁਟੰਬ ਮੋਹ ਮਿਥਿਆ, ਸਿਮਰੰਤ ਨਾਨਕ ਰਾਮ ਰਾਮ ਨਾਮ ਹੈ, ਨਚ ਵਿਦਿਆ ਨਿਧਾਨ ਨਿਗਮੰ, ਨਚ ਗੁਣਗ

ਨਾ ਉਪਰਜਤੇ ਵਿਖਿਅੰਤ ਜੀਵੰ ਵਸਿਅੰ ਕ੍ਰੋਤ ਨਿਰਤਿਅੰ ਕ੍ਰੋਤ ਜਥਾ ਮਰਕਟ ਅਣਕ ਸਾਸਨ ਤਾੜੰਤ ਜਮ ਦੂਤ ਹੈ ਤਵ ਸੰਗੇ ਅਧਵੰ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕ੍ਰੋਤ ਇਹ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਣਕ ਲਹਿਰੀ ਕਲੋਲਤੇ ਧਾਵੰਤ ਜੀ ਆ ਬਹੁ ਪ੍ਰਕਾਰੰ ਅਣਕ ਪਾਂਧ ਬਹੁ ਡੋਲਤੇ ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਕ੍ਰੋਤ ਅਖਾਤ ਖਾਧਿਅੰ ਅਸਾਜਿਅੰ ਸਾ ਸਮਝਿਆ ਤ੍ਰਾਹੇ ਤ੍ਰਾਹੇ ਸਰਣ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ ਸਤਰੰ ਦੜੰਤ ਅਣਕ ਮਾਇਆ ਵਿਸਤੀਰਨ ਹੈ ਅਵੰਤ ਜਾਵੰਤ ਥਕੰਤ ਜੀ ਆ ਦੁਖ ਸੁਖ ਬਹੁ ਭੋਗਣ ਪਰਮ ਭਿਆਨ ਉਦਿਆਨ ਰਮਣੰ ਮਾ ਵਿਗਟ ਅਸਾਧ ਰੋਗਣ ਹੈ ਪੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਣ ਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣ ਕਰਣਾਮੈ ਸਭ ਦੁਖ ਹਰੋ ਹੇ ਸਰਣ ਜੋਗ ਦਇਆਲ ਹੈ ਦੀਨਾ ਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ ਚਰਨ ਕਮਲ ਸਰਣੰ ਰਮਣੰ ਕੋਪਾਲ ਕੀਰਤਨ ਸਾਧ ਸੰਗੇਣ ਤਰਣੰ ਨਾਨਕ ਮਹਾਸਾਗਰ ਪੈ ਦੁੱਤਰ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ

ਸਰਣ ਨਾਨਕ ਪੁਰਖ ਅਚੁੱਤ ਹੈ, ਜੇਨ ਕਲਾ ਧਾਰਿਓ ਆਕਾਸੰ ਭੈ ਸੰਤਰੰ ਕਾਸ਼ਟ ਬੇਸ਼ਟੰ, ਜੇਨ ਕਲਾ ਸਜ ਸੂਰ ਨਖੇਤਰ ਜੋਤਿਅੰ ਤਾਸੰ ਸਰੀਰ ਧਾਰਣੰ, ਜੇਨ ਕਲਾ ਮਾਦ ਗਰਭ ਪ੍ਰਤਪਾਲੰ ਨੈਛ ਜੰਤ ਜਠਰ ਰੋਗਣ, ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨੈਛ ਜੰਤ ਤ੍ਰੰਗ ਤੋਯਣ, ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਣ, ਲਭਦਿਅੰ ਸੰਤ ਸੰਗੇਣ ਨਾਨਕ ਸਵਸ਼ ਮਾਰਗ ਹਰ ਭਗਤਣ, ਮਸਕੰ ਭਗਨੰਤ ਸੈਲੰ ਕਰਦਮੰ ਤ੍ਰੰਤ ਪਪੀਲਕੈ ਸਾਗਰੰ ਲੰਘੰਤ ਪਿੰਗੰ ਤੰ ਪ੍ਰਗਾਸ ਅੰਧਕਹਿ ਸਾਧ ਸੰਗੇਣ ਸਿਮਰੰਤ ਗੋਬਿੰਦ, ਸਰਣ ਨਾਨਕ ਹਰ ਹਰ।

ਪਾਰ ਗੋਬਿੰਦ ਹੈ ਬਸੰਤ ਸਾਧ ਹਿਰਦਿੰਗ ਅਚੁੱਤ ਬੁਝੰਤ ਨਾਨਕ ਬੜਭਾਗੀ ਹੈ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰ ਹੈ ਵਿਖਮ ਸਥਾਨ ਮਨ ਮੋਹ ਮਦਰੰ ਮਾਂ ਅਸਾਧ ਪੰਜ ਤਸਕਰ ਹੈ ਹੀਤ ਮੋਹ ਭਏ ਪਰਮ ਭ੍ਰਮਣ ਅਹੰ ਫਾਂਸ ਤੀਖਣ ਕਠਨ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨੈ ਲੰਘਨ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿੰਗ ਰੋਗ ਖੰਡਣ ਸਾ ਸੰਗੇਣ ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ਵਰ ਹੈ ਸਿਆਮਲੰ ਮਧੁਰ ਮਾਨੁਖਿਅੰ ਹਿਰਦਿੰਗ ਭੂਮ ਵਾਇਰਣ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸੁਵਜਨ ਅਚੇਤ ਮੂੜਾ ਨਾ ਜਾਣੰਤ ਕਟੰਤ ਸਾਸਾ ਨਿਤ ਪ੍ਰਤ ਛਿਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਅਚੰਤ ਪੁਰਖ ਕੁਟੰਬ ਲੀਲਾ ਨਿਤ ਅਸ ਵਿਖਿਆ ਵਿਨੋਦ ਪ੍ਰਮੰਤ ਪ੍ਰਮੰਤ ਬੋਜਨ ਮਹਾਰਿਓ ਸਰਣ ਨਾਨਕ ਕਰਣਾਮਯ ਹੇ ਜੇਬੇ ਹੇ ਰਸਗੇ ਮਧੁਰ ਪ੍ਰਿਆ ਤੋਇੰ ਸਤ ਹਦੰ ਪਰਮ ਬਾਦੰ ਅਵਰਤ ਇਥ ਹੈ ਸੁਧ ਅਸ਼ਰਣ ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਦ ਕਾਰਣ ਚਰਨ ਕਮਲ ਨੈ ਪਜੰਤ ਤਿਰਣ ਸਮਾਨ ਤਿਗ ਜਨਮਨ ਹੇ ਪਪੀਰਤਾ ਗ੍ਰਸਤੇ ਗੋਬਿੰਦ ਸਿਮਰਨ।

ਤਾਂ ਪਰੀਅੰ ਅੰਧਕਾਰ ਕੋਲ ਸੂਰ ਉਜਾਰੰਗ ਬਿਨਵੰਤ ਨਾਨਕ ਹਰ ਗੁਰਦਯਾਰੰਗ ਬ੍ਰਾਹਮਣੇ ਸੰਗ ਉਦਰਣੰਗ ਬ੍ਰਹਮ ਕਰਮ ਜੇ ਪੂਰਣ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨੇਫਲ ਪਰ ਦਰਦ ਹੇਰਣੰਗ ਬਹੁ ਵਿਘਨ ਕਰਣੰਗ ਉਚਰਣੰਗ ਸਰਬ ਜੀਤ ਲਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੂਕਰ ਹੈ ਮਤੇ ਸੁਮੇਵ ਚਰਣੰ ਉਦਰਣੰ ਪੈ ਦੁੱਤਰ ਹੈ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮਨਾ ਸੰਸਿਆ ਹੈ ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੁਭ ਸੁਗੰਧ ਪਰਸ ਮਾਨੁਖ ਦੇਹ ਮਲੀਣ ਮੱਝਾ ਰੁਦਰ ਦੁਰਗੰਧ ਨਾਨਕ ਅਧ ਗਰਬੇਣ ਅਗਿਆਨਣੋ ਪਰਮਾਣੋ ਪਰਜੰਤ ਅਕਾਸ ਹੈ ਦੀਪ ਲੋ ਸੇ ਖੰਡਣ ਕਸ਼ੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧ ਅਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਟੇਨ ਮਿਥਿਆ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਤਰੇਖ ਬਾਂਧਵੈ ਲਭਦੰ ਸਾ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣ ਮੈਲਾਗਰ ਸਿੰਘੇਣ ਨਿਮ ਬਿਰਖ ਸੇ ਚੰਦਨ ਨਿਕਟ ਬਸੰਤੋ ਬਾਂਸੋ ਨਾਨਕ ਅੰਗ ਬੁੱਧ ਨਾ ਬੋਤ ਗਾਥਾ ਗੁੰਭ ਗੋਪਾਲ ਕਥੰ ਮਥੰ ਮਾਨ ਮਰਦਨ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣ ਬਚਨ ਸਾਧ ਸੁਖ ਪੰਥ ਲਹੰਤਾ ਬੜ ਕਰਮਣ ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨ ਪਤ ਪੁਰਜਹੇਣ ਝੜੀਅੰ ਨੈ ਜੜੀਅੰ ਪੇਡ ਸੰਪਤ ਨਾ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਸਰੋ ਰੈਣੀ ਪਾਵਨੀ ਸਾ ਸੰਗੇਣ ਲਭੰਤੰ ਬੜ ਪਾਗਣ ਹਰ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨੈ ਵਿਆਪਣ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਸੁਮੰਤਰ ਸਾਧ ਬਚਨਾ ਕੋੜ ਦੋਖ ਬਿਨਾਸਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਣ ਸੁੰਦਰ ਮੰਦਰ ਸੈਣ ਜੀਨ ਮੱਧ ਹਰ ਕੀਰਤਨ ਮੁਕਤੇ ਰਮਣ ਗੋਬਿੰਦ ਨਾਨਕ ਲਭਦਿਅੰ ਬੜ ਫਾਗਣ ਹਰ ਲਭਦੋ ਮਿੱਤਰ ਸੁਮਿੱਤੋ ਪਿਦਾਰਣ ਕਦੇ ਨਾ ਚਿੱਤੋ ਜਾ ਕਾ ਅਸਤਿਲ ਤੋਲ ਅਮਿੱਤੋ ਤੋਈ ਨਾਨਕ ਸਖਾ ਜੀ ਸੰਗ ਕਿਤੋ ਅਭਜਸੰਗ ਮਿਟੰਤ ਸਤ ਪੁੱਤਰ ਸਿਮਰਤਬ ਹਿਰਦੈ ਗੁਰਮੰਤਰਣ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ ਮਰਣੰ ਬਿਸਰਣੰ ਗੋਬਿੰਦ ਜੀਵਣੰ ਹਰ ਨਾਮ ਤਿਹਾਵਣ ਲਭਣੰ ਸਾ ਸੰਗੇਣ ਨਾਨਕ ਹਰ ਪੂਰਬ ਲਿਖਣ ਦਸਨ ਬਿਹੂਨ ਭੁਯੰਗੰ ਮੰਤਰੰ ਗਾਰੜੀ ਨਿਵਾਰੰ ਪਿਆਦ ਉਪਾੜਨ ਸੰਤੰ ਨਾਨਕ ਲਬਧ ਕਰਮਣ ਜਦ ਕਥ ਰਮਣੰ ਸਰਣੰ ਸਰਬੱਤਰ ਜੀਅਣ ਤਸ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸਨ ਚਰਨਾਰ ਬਿੰਦ ਮਨ ਵਿਧਿਅੰ ਸਿਧਿਅੰ ਸਰਬ ਕੁਸਲਣ ਗਾਥਾ ਗਾਵੰਤ ਨਾਨਕ ਭਵਿਅੰ ਪਰਾ ਪੂਰਬਣ ਸੁਭ ਬਚਨ ਰਮਣੰ ਗਵਣੰ ਸਾ ਸੰਗੇਣ ਉਦਰਣੰ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਅਤ ਵੇਦ ਪੁਰਾਣ ਸਸਤ੍ਰ ਵਿਚਾਰੰ ਏਕੰਕਾਰ ਨਾਮ ਉਰਧਾਰੰ ਉਲੇ ਸਮੂਹ ਸਗਲ ਉਧਾਰੰ ਬੜਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਲਭਜੰ ਸਾ ਸੰਗੇਣ ਨਾਨਕ ਬੜਭਾਗੀ ਪੇਟੰਤ ਦਰਸਨ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਤਿਰੜੰਤਣ ਲਭਧੇਣ ਸਾ ਸੰਗੇਣ ਨਾਨਕ ਮਸਤਕ ਲਿਖਣ ਹੋਯੋ ਹੈ ਹੋਵੰਤੋ ਹਰਨ ਪਰਨ ਸੰਪੂਰਣ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਣ ਬੈਣ ਰਤਨੰ ਅਰਚਨੰ ਕਸੁੰਭ ਰੰਗਣ ਰੋਗ ਸੋਗ ਵਿਯੋਗੰ
نانک سکھ نہ سپن ہے۔ ہن ہے محلہ پنجواں، ایک اوہنکار سدگر پرساد آد کلم اگم مستک لیکھاوتی اردر ہے او سب سنگ انوپ روپاوتی استت کہن نہ جائے مکھوں تہاریا موئی دیکھ درس نانک بلہاریا سنت سبا میں بیس کے کیرت میں کہاں ارتی سب سی گار یو جیو سب دیوا آس پیا سی سیج سوکن تبشائیے ہرگاں مستک ہو وے پاگ تاں سا جن پائیے سخی کاجل ہار تمبول سب کش ساجیا تولے کیے سیگار کے انجن پاجیا جے کریا وے کنت تاں سب کش پائیے ہرگاں کنتے با سیگار سا برتھا جائیے جس کرو سیا کنت سا وڈ پاگنے جس بنیا ہب سیگار سائی سو ہاگنے اور ستی ہوئے اچنت من آس پورائیا ہر ہاں جا کر آیا کنت تا سب کچھ پائیا آسا اتی آسک آس پورائیے سدگر پے دیال تا پورا پائیے میں تن ابگن بہت کے ابگن شایا ہر ہاں سدگر پے دیال تا من ٹھہرایا کہو نانک بے انت بےنت تہایا تر ایو سنسار سدگرو ترایا مٹیا آوا گاؤن جا پورا پایا ہر ہاں امرت ہر کا نام سدگر تے پایا میرے ہاتھ پدم آگن سکھ باسنا سخی مورے کنٹر تن پیخ دکھ نسنا پاسو سنگ گوپال سگل سکھ راس ہر ہر ہاں رد سدھ نو ند پسے جس سدا کار پر تیرے راون جاہے چی تالا جی ہے نیت پرہدے پر درب شدر کل ٹاکی ہے ہر گن رمت پویتر سگل کل تارائی ہر ہاں سنتے پے پنیت پار برہم بیچارائی اوپر بنے اکاس تلے تر سوتی تیب چمکے بیجل مکو جوتی کھوجت پھرو بدیس تیو قد پائیے ہر ہاں جے مستک ہووے پاگ تاں درس سمائیے ڈٹھے سبے تھاو نہیں تد جہیا پدھو پرکھ بدھاتے تاں توں سویا وسدی سگن اپار انوپ رام داس پور ہر ہاں نانک کسمل جاہے نہایا رام داس سار چاترک چیت سچیت تو ساجن چاہیے جے سنگ لگے پران کسے کو آئیے بن بن پھر تیو داس بوند جل کارنے ہر ہاں تیوں ہر جن مانگے نام نانک بلہارنے متکا چیت انوپ مرمنا جانیے کاگ گنی اپار تو تت پشانیے چتے چت سمائے تا ہووے رنگ کنا ہر ہاں چنچل چور ہے مار تا پاوے سچ تنا اپنے اوبی پئی گیو کی نا انچل سندر پرخ براجت پیخ من بنچل کھوجو تا کے چرن کہو قد پائیے ہر ہاں سوئیج تن بتائے سخی پریو پائیے نین نہ دیکھے ساد سے نین بہا لیا کرن نہ سنگی ناد کرن مند کالیا۔

ਪੰਕਜ ਫਾਥੇ ਪੰਕਤ ਮਹਾਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ ਹੈ ਕੋਈ ਐਸਾ ਮੀਤ ਜੇ ਤੋਰੇ ਬਿਖਮ ਗਾਂਠ ਨਾਨਕ ਇਕ ਸ੍ਰੀ ਤਰਨਾਥ ਜੇ ਟੂਟੇ ਲੇ ਸਾਂਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਦਾਵੇ ਦੂਤ ਤਮਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਤਿਆਈਏ ਹਰਗਾ ਮਾਂ ਬਿਖਾ ਦੀ ਧਾਤ ਪੂਰਨ ਗੁਰ ਪਾਈਏ ਸਤਿਗੁਰ ਕੀ ਨੀ ਦਾਤ ਮੂਲ ਨਾ ਨਿਖੁੱਟਈ ਖਾਵ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਤੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤਿਹਾਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਤਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਦ ਪੁਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲੱਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਗਾਂ ਹਉ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਹਨ ਮਾਂ ਦੁਰਗੰਧਤ ਵਾਸ ਸੜਕਾ ਸ਼ਾਰ ਤਨ ਫਿਰ ਤੋ ਗਰਭ ਗੁਵਾਰ ਮਰਨ ਨਹਿ ਜਾਨਈ ਹਰ ਗਾਂ ਹਰ ਚੰਦੌਰੀ ਪੇਖ ਕਾਹੇ ਸਚ ਮਾਨਈ ਜਿਸਕੀ ਪੂਜੇ ਔਧ ਤਿਸੇ ਕੌਣ ਰਾਖਈ ਪੈਦਕ ਅਨਕਿਉ ਪਾਵ ਕਹਾਂ ਲਓ ਪਖਈ ਏਕੋ ਚੇਤਕ ਵਾਰ ਤਾਜ ਤੇਰੇ ਆਵਈ ਹਰ ਹਾਂ ਬਿਨ ਨਾਵੇ ਤਨ ਸ਼ਾਰ ਪਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਚਈ ਮਿਲ ਮਿਲ ਖਾਵੇ ਸੰਤ ਸਗਲ ਕਉ ਦੀਜਈ ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣੇ ਹਰ ਗਾਂ ਹੋਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਧਾ ਸੰਗ ਇਕੱਠਾ ਹੋਇਆ ਔਖਦਿਆ ਏ ਰਾਸ ਵਿਤਿਆਪ ਖਲੋਇਆ ਜੋ ਜੋ ਉਹਨਾਂ ਕਰਮ ਤੋ ਕਰਮ ਹੋਏ ਪਸਰਿਆ ਹਰ ਗਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮੁਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ

ਪੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਾਨ ਨਵਖਣ ਬਸਦਾ ਪਰਮ ਮੂਸਨ ਪ੍ਰੇਮ ਪ੍ਰਮ ਕੈ ਕਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਤੇ ਬਾਂਦੇ ਕਮਲ ਮਹਿ ਪਵਰ ਰਹੇ ਲਪਟਾਏ ਜਬ ਤਬ ਸੰਜਮ ਹਰਖ ਸੋਖ ਮਾਨ ਮਹਤ ਅਰ ਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨਾ ਜਾਨਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮ ਨਾ ਬੇਦਿਓ ਉਰਜੋ ਮਿਥ ਵਿਵਹਾਰ ਕਾਬ ਦਬ ਜਬ ਜਾਰੀਏ ਵਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਏ ਵਿਸਰਤ ਪੁਰਖ ਦਿਆਲ ਜਾਕੋ ਪ੍ਰੇਮ ਸਵਾਓ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹੇ ਲਖ ਘਾਟੀ ਉਚੋ ਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇ ਪ੍ਰੇਮ ਸਿਉ ਪੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮ ਹੈ ਨਾਨਕ ਅਧਮ ਪਤੰਗ।

ਹਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਕਿਉਂ ਕਹਿ ਰਮੈ ਕਬੀਰ, ਕਬੀਰ ਮਨ ਨਿਰਮਲ ਭਇਆ,

ਪੀਰ ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ ਨਾਮ ਹੋਏ ਕਰ ਨਹੀਂ ਗਾਓ ਮਤ ਹਰ ਪੂਛੇ।

ਗਏ ਨਾ ਕਰ ਸਕੇ ਸਰੀਰ। ਕਿਆ ਜਾਨੋ ਕਿਸ ਫਰਕੀਆ, ਭਇਓ ਕਬੀਰ ਕਬੀਰ, ਕਬੀਰ ਸੁਪਨੇ ਹੂੰ ਬਰੜਾਇਕੈ।

ਪੀਰ ਨੌਬਤ ਆਪਣੀ ਦਿਨ ਦਸ ਲਿਓ ਬਜਾਏ। ਨਦੀ ਨਾਵ ਸੰਜੋਗ ਜਿਉਂ ਬੋਰ ਨਾ ਮਿਲ ਗਏ ਆਏ। ਕਬੀਰ ਸਾਤ ਸਮੁੰਦੇ ਮਸ ਕਰੋ ਕਲਮ ਕਰੋ ਬਨਰਾਏ। ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਜਾਤ ਜੁਲਾਹਾ ਕਿਆ ਕਰੇ ਹਿਰਦੈ ਬਸੇ ਗੋਪਾਲ। ਕਬੀਰ ਰਮਈਆ ਕੰਠ ਮੇਲ ਚੂਖੈ ਸਰਬ ਜੰਜਾਲ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਪੰਚੋ ਲਰਕੇ ਮਾਰ ਕੇ ਰਹੇ ਰਾਮ ਲਿਓ ਲਾਏ। ਕਬੀਰ ਐਸਾ ਕੋ ਨਹੀਂ ਕਿਉ ਤਨ ਦੇਵੈ ਫੂਕ। ਅੰਧਾ ਲੋਗ ਨਾ ਜਾਣੈ ਰਹਿਓ ਕਬੀਰਾ ਕੂਕ। ਕਬੀਰ ਸਤੀ ਪੁਕਾਰੇ ਚੇਚੜੀ ਸੁਣ ਹੋ ਬੀਰ ਮਸਾਨ। ਲੋਗ ਸੁਬਾਇਆ ਚਲ ਗਯੋ ਹਮ ਤੁਮ ਕਾਮ ਨਿਦਾਨ। ਕਬੀਰ ਮਨ ਪੰਖੀ ਭਇਓ ਉਡ ਉਡਦੈ ਦਿਸ ਜਾਏ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ। ਸੋਈ ਫਿਰ ਕੇ ਤੂੰ ਪਇਆ ਜਾ ਕੋ ਕਹਿਤਾ ਔਰ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ। ਉਹ ਚੂਲੇ ਉਹ ਚੀਰੀਏ ਸਾਕਤ ਸੰਗ ਨਾ ਹੇ।

ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਬੂਢਾ ਬੰਸ ਕਬੀਰ ਕਾ ਉਬਜਿਓ ਪੂਤ ਕਮਾਲ, ਹਰ ਕਾ ਸਿਮਰਨ ਛਾੜ ਕੈ

ਸੂਤਾ ਕਿਆ ਕਰੇ ਉਠ ਕੇ ਨਾ ਜਪੇ ਮੁਰਾਰ। ਇਕ ਦਿਨ ਸੋਮਨ ਹੋਏ ਗੋ ਲਾਂਬੇ ਗੋਡ ਪਸਾਰ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਜਾ ਕੇ ਸੰਗਤੇ ਬਿਛਰਾ ਤਾਹੀ ਕੇ ਸੰਗ ਲਾਗ, ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ। ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ ਨਾਓ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਏਗੇ ਭਾਗ। ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ, ਕਬੀਰ ਰਾਮ ਨਾ ਚੇਤੇਓ ਜਰਾ ਪਹੁੰਚਿਓ ਆਏ। ਲਾਗੀ ਮੰਦਰ ਦੁਆਰ ਤੇ ਆਪ ਕਿਆ ਕਾਢਿਆ ਜਾਏ, ਕਬੀਰ ਕਾਰਨ ਸੋ ਪਇਓ

ਗਿਆਨ ਤੇ ਧਰਮ ਹੈ, ਜਾਂ ਝੂਠ ਤੇ ਪਾਪ, ਜਾਂ ਲੋਭ ਤੇ ਕਾਲ ਹੈ, ਜਾਂ ਖਿਮਾ ਤੇ ਆਪ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਹਾਇਆ ਏਕ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਸ਼ੇਖ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ। ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਏ ਗਏ ਫੂਕ। ਕਬੀਰ ਹੈ ਗਏ ਬਾਣ ਸਗਨ ਘਣ।

ਉਹ ਮਾਂਗ ਸਵਾਰੇ ਬਿਖੇ ਕਉ ਉਹ ਸਿਮਰੇ ਹਰ ਨਾਮ ਕਬੀਰ ਸੁਨੀ ਪਾਈ ਥਿਤ ਪਈ ਸਤਿਗੁਰ ਬੰਦੀ ਤੀਰ ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੇ ਮੰਡੇ ਹਾਟ ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾ ਪੁਰ ਬਾਸਾ ਕਰੋ ਹਰ ਗਿਆ ਬਹੋਰੇ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜ ਪਾਵੇ ਨਾਮ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਭਰੀ ਬਹੀਰ ਏਕ ਆਪ ਖਟ ਖਾਟੀ ਰਾਮ।

ਟੋੜ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਵੇ। ਜਾਂ ਕਾਰਨ ਤੂੰ ਬਾਂਗ ਦੇਹ, ਦਿਲ ਕੀ ਪੀਤਰ ਜੋਏ, ਸੇ ਖਸਬੂਰੀ ਬਾਹਰਾ ਕਿਹਾ ਜ ਕਾਬੇ ਜਾਏ, ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾ ਕੋ ਕਾਂ ਖੁਦਾਏ। ਕਬੀਰ ਅੱਲੇ ਕੀ ਕਰ ਬੰਦਗੀ, ਜਿਸ

ਕਬੀਰ ਸਤਿਗੁਰ ਸੂਰ ਮੈਂ ਬਾਇਆ ਬਾਣ ਜੋ ਏਕ ਲਾਗਦ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਪੂਮ ਬੇਕਾਰ ਬਿਨ ਸੰਗਤ ਓ ਮਾਨ।

ਪ੍ਰੀਤ ਨਿਰੰਜਨ ਨਾਲ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੁਕੇ ਨਾਹੇ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਕਬੀਰ ਕੀਚੜ ਆਟਾ ਗਿਰ ਪਰਿਆ ਕਿਸ਼ੂ ਨ ਆਇਓ।

ਪ੍ਰੀਤ ਸੁਜਾਨ ਸਿਉ ਵਰਜੇ ਲੋਗ ਅਜਾਨ ਦਾਸਿਉ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹੱਥ ਤਣੀ ਤਾਂ ਪੌਣੇ ਚਾਰ ਕਬੀਰ ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਾਲ ਆਈ ਹੈ

ਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈ ਐ ਥਾਕ ਨਾ ਆਪ ਘਟ ਘਾਟ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇ ਤੀ ਗੋਸਤੇ ਜੋ ਕੀਨੇ ਸੋ ਲਾਭ ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ ਨੀਚੇ ਲੋਇਨ ਕਰ ਰਹੋ ਲੇ ਸਾਜਨ ਕਟ ਮਾਹੇ ਸਵਰ ਖੇਲੋ ਪੀਸੋ ਕਿਸੀ ਲਖਾਵੋ ਨਾਹੇ ਆੜ ਜਾਮ ਚੌਸਠ ਕਰੀ

ਕੋ ਵੱਡੋ ਅਭਾਗ। ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੇ ਤਨਵਰੀ।

ਤਿਲ ਥੋੜੜੇ ਸੰਮਲ ਬੁੱਕ ਭਰੀ। ਜੇ ਜਾਣਾ ਸੋ ਨੱਜੜਾ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿੱਜਣਾ

ਕਰ ਸਾਹੀ ਸੋ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਫਰੀਦਾ ਜਿਨ ਲੋਇਨ ਜਗ ਮੋਇਆ

ਪਵਾਈ ਦਬ ਜੇ ਸਾਈ ਲੋੜੇ ਸਭ ਇੱਕ ਛਿੱਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ

ਜੰਗਲ ਕਿਆ ਪਵੇ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ, ਜੰਗਲ ਕਿਆ ਟੂੰਡੇ ਫਰੀਦਾ ਇੰਨੀ ਨਿੱਕੀ ਜੰਗੀਏ, ਹਰ ਡੂੰਗਰ ਪਵੇ ਓਮ, ਅੱਜ ਫਰੀਦੇ ਕੂਜੜਾ ਸਏ ਕੋਹਾਂ ਥੀ ਓਮ, ਫਰੀਦਾ ਰਾਤੀ ਵੱਡੀਆਂ ਤੋਖ ਤੋਂ ਉੱਠਣ ਪਾਸ, ਤਿਗ ਤਿਨਾ ਦਾ ਜੀਵਿਆ ਜਿਨਾ ਵਡਾਣੀ ਆਸ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਹੇੜਾ ਜਲੇ ਮਜੀਠ ਜਿਉ ਉੱਪਰ ਅੰਗਾਰਾ, ਫਰੀਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਦਾ ਲੋੜੇ ਪੱਟ, ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੀ ਰਾਂ ਤਾਂ ਟੁੱਟੇ ਨੇ ਹੋ, ਭਿੱਜੋ ਸਿੱਜੋ ਕੰਬਲੀ ਅੱਲੇ ਵਰਸੋ ਮੇ ਹੋ, ਜਾਏ ਮਿਲਾਂ ਤਿਨ ਸੱਜਣਾ ਟੁੱਟੋ ਨਾਹੀ ਨੇ ਹੋ, ਫਰੀਦਾ ਮੈਂ ਭੋਲਾਵਾ ਪਗਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂ ਨਾ ਜਾਣਈ ਸਿਰ ਪੀ ਮਿੱਟੀ ਖਾਏ, ਫਰੀਦਾ ਸੱਕਰ ਖੰਡ ਨਿਵਾਦ ਗੁੜ ਮੱਖ।

ਸੁਖੀ ਸੁਖੀ ਖਾਏ ਕਹਿ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਅੱਜ ਨਾ ਸੁੱਤੀ ਕੰਤ ਸਿਉ ਅੰਗ।

ਤਨ ਹੋਸੀ ਖੇਹ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹੇ ਜੇ ਤੂੰ ਇਹ ਵੇ ਰਖਸੀ ਜੀਓ ਸਰੀਰੋਂ ਲੇਹ ਕੰਧ ਕੁਹਾੜਾ ਸਿਰ ਕੜਾ ਵਣਕੇ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਗਏ ਸੰਜਾਬ ਸਨ ਚੋਟਾਂ ਖਾਸੀ ਕੌਣ ਪਾਦਮਾ ਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁਤੇ ਜੀ ਰਾਣ ਮੈਂ ਸੀਗੇ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ।

ਦਾ ਕੰਨ ਮੁਸੱਲਾ ਸੂਬ ਗਲ ਦਿਲ ਕਾਤੀ ਗੁੜਵਾਤ ਬਾਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰੱਤੀ ਰਤ ਨਾ ਨਿਕਲ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤੇਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤੇਨ ਤਨ ਲੋਭ ਰਤ ਨਾ ਹੋਏ ਭਏ ਪਏ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜਿਉਂ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰ

ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹੀ ਪਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼, ਤੱਤੀ ਤੋਏ ਨਾ ਪੱਲਵੇ, ਜੇਜਲ ਟੁੱਬੀ ਦੇ, ਫਰੀਦਾ ਜੋ ਡੁਹਾਗਣ ਰੱਬ ਦੀ, ਚੂਰੇਂਦੀ ਚੂਰੇ, ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ, ਵੱਤ ਕੁਆਰੀ ਨਾ ਥੀਏ, ਕੱਲਰ ਕੇਰੀ ਛਪੜੀ, ਆਏ ਉਲੱਥੇ ਹੰਜ, ਚਿੰਜੂ ਬੋੜਨ ਨਾ ਪੀਵੇ, ਉੱਡਣ ਸੰਧੀ ਡੰਜ, ਹੰਸ ਉੱਡਰ ਕੋਧ ਰਹੇ ਪਏ।

ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜਿਓ ਮਾਸ ਕੇਤੜਿਆ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਕੜੀ ਸਵਨਵੀ ਟੁੱਟੀ ਨਾ ਗਰਲੱਜ ਅਜਰਾਈਲ ਫਰਿਸ਼ਤਾ ਕਹਿ ਕਰਨਾਠੀ ਅੱਜ ਫਰੀਦਾ ਭੰਨੀ ਕੜੀ ਸਵਨਵੀ ਟੁੱਟੀ ਨਾ ਗਰਲੱਜ ਜੋ ਸੱਜਣ ਪੋਏ ਪਾਰ ਤੇ ਸੇਖ ਤੋਂ ਆਵੇ ਅੱਜ

ਉਠ ਫਰੀਦਾ ਉਜੂ ਸਾਜ, ਸੁਭੈ ਨਿਵਾਜ ਗੁਜਾਰ, ਜੋ ਸਿਰ ਸਾਈ ਨਾਨਵੇ, ਸੋ ਸਿਰ ਕੱਪ ਉਤਾਰ, ਜੋ ਸਿਰ ਸਾਈ ਨਾਨਵੇ, ਸੋ ਸਿਰ ਕੀਜੇ ਕਾਏ, ਉਨੇ ਹੇਠ ਜਲਾਈਏ ਬਾਲਣ ਸੰਦੇ ਥਾਏ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਓਹੇ, ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣ ਓਹੇ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ, ਦੋਜਕ ਸੰਦੀ ਪਾਹੇ। ਮਹੱਲਾ ਪੰਜਵਾਂ, ਫਰੀਦਾ ਖਾਲਕ ਖਲਕ ਮਹਿ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ।

ਤਰ ਤਨ ਤੇ ਸੁਣੀਅਰ ਬਹਿ ਗਏ, ਹੇੜੇ ਮੁਤੀ ਤਾ ਛੇ ਜਾਨੀ ਚੱਲ ਗਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਫਰੀਦਾ ਰਾਤ ਕਸੂਰੀ ਵੰਡੀ ਏ, ਸੁੱਤਿਆਂ ਮਿਲੇ ਨਾ ਪਾਓ। ਜਿੰਨਾ ਨੈਣ ਨੀਂਦਰਾਵਲੇ ਤਿੰਨਾ ਮਿਲਣ ਕੁਆਓ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜੱਗ। ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹ ਅੱਗ ਮਹੱਲਾ ਪੰਜਵਾਂ। ਫਰੀਦਾ ਪੂੰ ਵਰੰਗਾਵਲੀ ਮੰਝ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿਨਾ ਅੰਚਨਾ ਲਾਗ। ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਘ

ਕਾਂ ਸੇਤੀ ਦਿਓ ਗਿਆ ਸੂਲਾਂ ਸੇਤੀ ਰਾਤ। ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ, ਲੰਮੀ ਲੰਮੀ ਨਦੀ ਵਹੇ ਕੰਧੀ ਕੇ ਰਹੇਤ। ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੂੜੇ ਦੀ ਨਾਲ ਹਾਂ, ਧੁੱਖਾਂ ਜੋ ਮਾਲੀ ਕਾਰਨ ਤਿਨਾ ਮਾ ਪਿਰੀ। ਫਰੀਦਾ ਇਹ ਤਨ ਭੌਂਕਣਾ ਨਿਤਨੇ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾਂ ਕਿੱਤੀ ਵਗੇ ਪਾਉਣ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ, ਜੋ ਜੋ ਵੰਜੇ ਡੀੜਾ ਤੂੰ ਉਮਰ ਹੱਥ ਪਵਾ।

ਬਾਗ ਕਾਗਾਂ ਕਰੰਗ ਟੰਡੋਲਿਆ ਸਗਲਾਖਾ ਆ ਮਾਸ ਏ ਦੋਏ ਨੈਨਾ ਮਤ ਸ਼ੋਹ ਪੇਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੇ ਤਾਂ ਉੱਡਰ ਜਾਹੇ ਜਿਰ ਪਿੰਜਰੇ ਮੇਰਾ ਸੌ ਵਸੇ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਿਮਾਣੀ ਸੜ ਕਰੇ ਨੇ ਕਰਿਆ ਕਰ ਆਓ ਸਰਪੁਰ ਮੇਥੇ ਆਵਣਾ ਮਰਨੋ ਨਾ ਡਰਿਆ ਹੋ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਕੜਾ ਕਿਚਕ ਬੰਨੇ ਤੀਰ ਫਰੀਦਾ ਕੱਚੇ ਭਾਂਡੇ ਰੱਖੀਏ ਕਿਚਿਰਤਾਈ ਨੀਰ ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮੱਲ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਏਵੇ ਦਿਸੇ ਜੋ ਦਰੀਆ ਵੇਟਾ ਅੱਗੇ ਦੋਜਕ ਤਪਿਆ ਸੁਣੀਏ ਫੂਲ ਪਵੇ ਕਾਹਾ ਇਕਨਾਂ ਨੂੰ ਸਭ ਸੋਝੀ ਆਈ।

ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜ ਪਾਹੇ ਚਾਰੇ ਟੁੰਡਾਂ ਟੂੰਡੀਆਂ ਰੈਣਕ ਥਾਊ ਨਾਹ ਫਰੀਦਾ ਪਾੜ ਪਟੋਲਾ ਤਲ ਕਰੀ ਕੰਬਲੜੀ ਪੈਰੇ ਓ ਜਿੰਨੀ ਵੇਸੀ ਸੌ ਮਿਲੇ ਸੇਈ ਵੇਸ ਕਰੇ ਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪੈਰੇ ਨਾਨਕ ਕਰ ਹੀ ਬੈਠਿਆ ਸੌ ਮਿਲੇ

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਸਾਰਿਓਨ ਨਾਓ। ਇੱਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਓ, ਫਰੀਦਾ ਪਿਛਲ ਰਾਤ ਨਾ ਜਾਗੇ ਓਹੇ ਜੀਵ ਦੜੋ ਮੋਏ ਓਹੇ। ਜੇ ਤੇ ਰੱਬ ਵਸਾਰਿਆ ਤਾਂ ਰੱਬ ਨ ਵਿਸਰੇ ਓਹੇ। ਮਹੱਲਾ ਪੰਜਵਾਂ ਫਰੀਦਾ ਕੰਤਰੰਗਾਵਲ ਵੱਡਾ ਵੇ ਮੋਤਾਜ, ਅੱਲੇ ਸੇ ਤੀਰਤਿਆ ਇਉ ਸਚਾਵਾਂ ਸਾਜ। ਮਹੱਲਾ ਪੰਜਵਾਂ ਫਰੀਦਾ ਦੁਸ ਇੱਕ ਕਰ ਦਿਲ ਤੇ ਲਾਏ ਵਿਕਾਰ, ਅੱਲੇ ਪਾਵੇ ਸੋ ਫਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ, ਕੋਈ ਜਿਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ। ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ, ਮਿਸਰਤ ਕੀ ਰੰਗ ਆਖੜੀ ਤੋ ਪਾਈਗੇ ਪੂਰ ਕਰਮ। ਪਹਿਲੇ ਪੈਰੇ ਫੁੱਲੜ ਫਲ ਪੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈ ਕੰਨੋ ਦਾਤ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਇੱਕ ਜਾਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ, ਤੂੰ ਡੇਂਦੀਏ ਸੁਹਾਗ ਕੂ ਤੋ ਤਨਕਾਈ ਕੋਰ, ਜਿਨ੍ਹਾਂ ਨਾਓ ਸੁਹਾਗਣੀ ਇਨ੍ਹਾਂ ਝਾਕ ਨਾ ਹੋਰ। ਸਬਰ ਮੰਝ ਕਮਾਣ ਏ ਸਬਰ ਕਾ ਨਿਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਏਵੇ ਜਾਲੇਨ, ਹੋਨ ਨਜੀਕ ਖੁਦਾਏ ਦੇ ਪੇਤ ਨਾ ਕਿਸੇ ਦੇਨ। ਸਬਰ ਉਹ ਸਵਾਓ

ਪੀਤ ਤਨ ਤਪੇ ਤਨੂਰ ਜਿਉ ਬਾਲਣ ਹੱਡ ਬਲਨ ਪੈਰੀ ਤੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਰ ਸਿਰ ਪੈਰੀ ਕਿਆ ਵੇੜਿਆ ਅੰਦਰ ਪਿਰੀ ਨਿਹਾਲ ਹਉ ਟੂੜੇਂ ਦੀ ਸੱਜਣਾ ਸੱਜਣ ਮਹਿੰਡੇ ਨਾਲ ਨਾਨਕ ਅਲੱਖ ਨਾ ਲਖੀਏ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨਦਿਆਂ ਬੱਗਾ ਆਇਆ ਚਾਓ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਭਰੇ ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਪਾਹੀ ਵਾਲ ਪਚਾਸ ਕਿਉਤਨ ਲਹਿਰੀ ਗੜਤਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸੋ ਵੇ ਸੋ ਹੋਂ ਕਰੀ ਜਿਤ ਵਸ ਆਵੇ ਕੰਤ ਨਿਮੜ ਸੋ ਅੱਖਰ ਖਮਣ ਗੁਣ ਜੇਬਾ ਮਣੀਆਂ ਮੰਤ ਏ ਤਰੈ ਪੈਣੇ ਵੇਸ ਕਰ ਤਾਂ ਵਸ ਆਵੀ ਕੰਤ ਮਤ ਹੁੰਦੀ ਹੋਏ ਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣਹੁੰਦੇ ਆ ਵੰਡਾਏ ਉਹ ਐਸਾ ਭਗਤ ਸਦਾਏ ਇਹ ਫਿੱਕਾ ਨਾ ਗਾਲਾਏ ਸਭ ਨਾਮ ਹੈ ਸੱਚਾ ਧਣੀ ਹਿਆਓ ਨਾ ਕਹੀ ਠਾਹੇ ਮਾਨਕ ਸਭ ਅਮੋਲ ਵੇ ਸਭ ਨਾਮ

ਸੀਲ ਧਰਮ ਦਿਆ ਸੁਚ ਨਾਸਤ ਆਯੋ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰੱਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹੁਣ ਪਾਪ ਵਿਦਾਰਨ ਕਹੋ ਹਰ ਤਾਰਨ ਤਰਨ ਸਮਰੱਥ ਸਭੇ ਬਿਦ ਕੁਲੇ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਦ ਤੋ ਮੂਰਤ ਘਰੀ ਤਸਾ ਪਰ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਸ਼ੋ ਕਾਜ ਅਲਪ ਸੁਖ ਬੰਧਨ ਕੋੜ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਹੁ ਰੰਚਕ ਰੇਤ ਖੇਦ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੁਧ ਦੇ ਸੁਖ ਪੁੰਚਤ ਸੰਕਟ ਕਾਟ ਬਿਵਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋ ਦਿਨ ਪ੍ਰਤਨਿਤ ਆਪਤ ਨਿਕਟ ਵਿਖਾ ਮਜਰੀ ਰੇ ਗੁਣ ਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗਏ ਲਿਓ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਦ ਦੋਲ ਚੋਲ ਸੰਗ ਚੂਲਤ ਮਾਇਆ ਮਗਨ ਪ੍ਰਮਤ ਖੁਗਨਾ ਸੁਧਬੰਤਾ ਸਾਜਨ ਸੁਖ ਬੰਧਪ ਤਾਸਿਓ ਮੂਹ ਬੜਿਓ ਸੋਖਨਾ ਬੋਯੋ ਬੀਜ ਅੰਗ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਜਾਰ ਸਾਰਮੁਖ ਨਿਰਖਤ ਉਂਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨ ਤੇ ਸੁਪਨਾ ਏਹਨ ਗੇਹਨ ਨੇ ਨਾ ਨੀਤ ਮਾਇਆ ਮਤ ਕਹਾਂ ਲਓ ਗਾਰੋ ਸ਼ਤਰਨ ਪਤਰਨ ਚੌਰ ਨ ਚਾਵਰ ਬੈਤੀ ਜਾਤ ਹਿਰਦੇ ਨਾ ਵਿਚਾਰੋ ਰਤਨ ਅਸਵਨ ਗਜ ਸਿੰਘਾਸਨ ਛਿਨਮੈ ਤਿਆਗਤ ਨਾਂਗ ਸਿਧਾਰੋ ਸੂਰਨ ਬੀਰਨ ਮੀਰ ਨ ਖਾਨਮ ਸੰਘ ਨ ਕੋ ਦ੍ਰਿਟ ਨਿਹਾਰੋ ਕੋਟਨ ਓਟਨ ਕੋਸ ਨ ਛੁੱਟ ਕਰਤ ਵਿਕਾਰ ਦਉ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਾਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਦਨਾਦ ਸਰਨ ਨਾਨਕ ਜਾਨ ਹੇ ਭਗਵੰਤ ਕਿਰਪਾ ਕਰਤਾ ਰਹੋ ਪ੍ਰਾਨ ਮਾਨ ਦਾਨਮਕ ਜੋ ਹੁਣ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀ ਸੁਧ ਪਾਈ ਤਾਹੂ ਤੇ ਲੇ ਰੱਖੀ ਨਰਾਰੀ ਧਾਮਨ ਪਾਵਨ ਕੂਰ ਕਮਾਵਨ ਇਹ ਵਿਦ ਕਰਤ ਔਤ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਬਧ ਜੋਨ ਪ੍ਰਮਿਓ ਅਦ ਪਾਰੀ ਕਿਣ ਪਚਸਾ ਨਾਮ ਨੀ ਸਿਮਰਿਓ ਦੀਨਾ ਨਾਥ ਪ੍ਰਾਣ ਪਾਸਾਰੀ ਖਾਣ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਦਖਾਰੀ ਨਾਨਕ ਸੰਤ ਚਰਨ ਸੰਘ ਉਧਰੇ ਹੋਰ ਮਾਇਆ ਮਗਨ ਚਲੇ ਸਵਡਾਰੀ ਬ੍ਰਹਿ ਮਾਦਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਾਰਨ ਗਗਨ ਆਤਫੁਨ ਤਾਵਤ ਸਿੱਧ ਮਾਨੁਖ ਦੇਵ ਅਰ ਦਾਨਵ ਇਕ ਤਿਲਤਾ ਕੋ ਮਰ ਮਨ ਪਾਵਤ ਪ੍ਰੇ ਪ੍ਰਾਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੇ ਦਰਸ ਸਮਾਵਤ ਤਿਸੇ ਤਿਆਗ ਆਣ ਕਉ ਜਾਚ ਹੈ ਮੁਗਦੰਤ ਰਸਨ ਸਗਲ ਕਹ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਕੇ ਕੂਪ ਗੁਬਾਰ ਪਰਿਓ ਹੈ ਏਤਾ ਗਬ ਅਕਾਸ਼ਨਾ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਪਰਿਓ ਹੈ ਲੈਦ ਤਾਏ ਮਹਾ ਬਿਖਿਆ ਕਉ ਪਰਤਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਰਸਿਓ ਜਮ ਦੂਤਨ ਡੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਵਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਾਦ ਮਸਰ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਜ ਕਿਰਿਆ ਚਰਨ ਕਮਲ ਹਿਰਦੇ ਪ੍ਰੋਤਾਰੀ ਸਾਜਨ ਮੀਤ ਸਖ ਹਰ ਬੰਧਪ ਜੀ ਧਾਨ ਪ੍ਰਾਣ ਅਧਾਰੀ ਓੜ ਗਈ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਪਦ ਕੱਟਿਓ ਨਾ ਜਾਤ
प्रेम रह चरण कमल संग दावन बंदेओ ना जात विदे मन दर्श मग पाव कजरेओ ना जात रहो जन तूर लग नीर न साकस बोर चले घर पंथ पाग नानक रोग दोख आगमोह छिदे घर नाम खग उदम कर लागे बो भाती विचरे अनक सात्र बो खटुआ पसम लगा तीर्थ बो प्रमते सूखम दे बंदे बो जटुआ बेन घर भजन सगल दो पावत ज्यो प्रेम बढ़ाए सूत के हटुआ पूजा चक्कर करत सोम पाका अनक पांत हाटे कर थटुआ सवाईगे महले पहले के एक ओंकार सदगुर प्रसाद एक मान पुरख त्याए बरदाता संत सहार सदा बिखियात ताज चरण ले हृदय बसावो तो परम गुरु नानक गुण गावो गावो गुण परम गुरु सुख सागर दुर्त निवारण शब्द सरे गावे गंभीर तीर मसागर योगी जंगम ध्यान तरे गावे इंद्राद भगत प्रहलादक आत्मरा जिन जान्यो तब कलश जद गावो गुरु नानक राज योग जिन मान्यो गावे जिन काद जुगत जोगेसर हर्ष पूर्ण सर्व कला गावे सनकाद साध सिधाधक मुन जन गावे अशलशला गावे गुण तोम अटल मंडल वै भगत पाए रस जान्यो काब काल सुजस गावो गुरु नानक राज जोग जिन मान्यो गावे कपलाद आद जोगेसर अपरंपर अवतार वरो गावे जम दगन परसरामेसर कर कुठार रग तेज हरे हो उदो अक्रूर बेदर गुण गावे सर्वात्म जिन जान्यो काब काल सुजस गावो गुरु नानक राज जोग जिन मान्यो गावे गुण वर्ण चार खड़ दर्शन ब्रह्मादिक सिमरंथ गुणा गावे गुण शेष सहजे बारस आद अंतले लाग तुना गावे गुण महा देव बैरागी जिन ध्यान निरंतर जान्यो काब कल सुजस गावो गुरु नानक राज योग जिन मान्यो राज योग मान्यो बस्यो निर्वैर हृदंतर सिट सगल उदरी नाम ले तरयो निरंतर गुण गावे सनकार आज जिन का जुग है लग तन तन गुर तन जन्म सक्यथ पलो जग पाताल पुरी जय कार तुन अबजन कल वखाण्यो हर नाम रसक नानक गुर राज योग तय मान्यो सजुग तय मान्यो छल्यो बल बावन पायो त्रेत तय मान्यो राम रघुवंश कहायो द्वापर कृष्ण मुरार कंस कृतार्थ कियो उगर सैन कौ राज अपहे भगते जन दियो काल जुग प्रमाण नानक गोर अंगद अमर कहायो श्री गुरु राज अब चल अटल आद पुरख फुरमायो गुण गावे रविदास भगत जय देव त्रिलोचन नामा भगत कबीर सदा गावे समलोचन भगत बेण गुण रवे सहज आत्म रंग माने योग ध्यान गुर ज्ञान बिना प्रभ अवर ना जाने सुख देओ प्रीखित गुण रवे गोतम रिख जस गायो काब कलश जस नानक गुर नित नवतन जग शायो गुण गावे पायाल भगत नागाद पुहंगम महादेव गुण रवे सदा जोगी जत जंगम गुण गावे मुन व्यास जिन वेद व्याकरण विचार ब्रह्मा गुण उचर जिन हुक्म सब सिट सवारी ब्रह्मांड खंड पूर्ण ब्रह्म गुण निर्गुण समझाण्यो जब कल सुजस नानक गुर सहज जोग जिन मान्यो गुण गावे नवनाथ तन गुर सास समायो मां धाता गुण रवे जेन चक्र वह कहायो गुण गावे बलराव शब्द पाताल बसंतो परथर गुण उच्चर सदा गुर संगर हंतो दूरबा पुरूरो अंगर गुर नानक जस गायो काब काल सुजस नानक गुर काड़ काड़ सहज सुमायो सवाईगे महले दूजे के एक ओंकार सदगुर प्रसाद सोई पुरख तन करता कारण करतार करण समर्थो सदगुरु तन नानक मस्तक तुम तरयो जिन हथो ता तरयो मस्तक हथ सहज आम्यम उठो छज सुर न गान मुन बोझ अगाज
मारो कंट काल गर्ज तावत लियो बर्ज पंच पूत एक कार राख ले समाज जगजीतो गुरुद्वार खेले संत सार राख उन मन लेव राख निरंकार कौ कीर्त कलसहार सप्त दीप मजहार लैना जगत्तर गोर परस मुरार जाकी दिष्ट अमृत तार काल खन उतार तेमर अज्ञान जागे दर्श द्वार ओए जो सेवे शब्द सार गाखड़ी बिखमकार ते नर पाव उतार किए निरपार सत संगत सहज सार जागी ले गुर बिचार निमरी पूस दीव परम प्यार कौ कीर्त कलसहार सप्त दीप मजहार लैना जगत्तर गोर परस मुरार तय तो दृढ़ो नाम अपार बिमल जास बथार साधक सिद्ध सो जान जिया को आधार तू ता जनक राजा अवतार शब्द संसार सार रह जगत्र जाल पद्म विचार कल्प तार रोग बेदार संसार ताप निवार आत्मा तृप्त तेरे एकले अवतार कौ कीर्त कलसहार सप्त दीप मजार लैना जगत्र गोर परस मुरार तय ता हदरत पायो मान सेव्या गुर परवान साध अजगर जिन किया उन्मान हरगर दर्श समान आत्मावंत ज्ञान जानी अकलगत गुर परवान या की दृष्ट अचल ठान बेमन बुद्ध सुथान पैर सील सुनाहो सगत बिदार कौ कीर्त कलसहार सप्त दीप मजहार लैना जगत्र गुर परस मुरार दृढ़ तरत तम हरन दैन अगपाप प्रनासन शब्द सूर बलवंत काम अर क्रोध बिनासन लो मोवस करण शरण जाचक प्रतपालन आत्मरत संग्रहण कैन अमृत कल ठालन सदगुरु कल सदगुर तिलक सत लागे सो पैतर गुर जगत फिरन सी अंगरो राज योग लैना करे सदा आकल लिवरे करण सु इच्छा चार है द्रम सपूर जो निवे खवे कस बेमन बीचार है ए तत जान्यो सर्वगत अलख बिडाणी सहज पय संचियो किरण अमृत कल बाणी गुरगम प्रमाण ते पायो सत संतोख ग्रहज लयो हर परस्यो कल सुमुलवे जन दर्शन लेने पयो मन विश्वास पायो गैर गो हदर्थ दियो गल नाल तन नठ्यो अमयो अंतरगत पियो रिद विकास जाग्यो अलख कल तरी जुगंतर सदगुर सहज समाध रव्यो सामान निरंतर उदारो चित दार्द हरन पेखंते कलमल त्रसन सद रंग सहज कल उच्चर जय जंपो लहने रसन नाम अवखद नाम आधार आर नाम समाद सोख सदा नाम निशान सोख रंग रतो नाम स्यो कल नाम सुर नरे बोह नाम परजन पायो सब प्रगट्यो रव लोए दर्शन परसे है गुरु के आरसड मज्जन होए सच तीर्थ सच स्नान अर भोजन पाओ सच सदा सच पाखंत सोह सच पायो गुर शब्द सच नाम संगति बोह जिस सच संजम वर्त सच कब जन कल वखाण दर्शन परसे है गुरु के सच जन्म परवान अमेदृत शुभ करे हरे अग पाप सकल माल काम क्रोध अर लोम हो वस करे सबे बाल सदा सुख मन वस है दुख संसार है खोवे गोर नाम निद्री आओ जन्म हम कालख तोवे सो कहो टल गुर सेवी है अहे निस सहे सुपाए दर्शन परसे है गुरु के जन्म मरण दुख जाए सवैये महल्ले तीजे के एक ओंकार सदगुर प्रसाद तोई पुरख सेवर सच जाका एक नाम अचल संसार जिन भगत पवजल तारे सिमरो सोई नाम प्रधान चित नाम रसक नानक लैणा थप्यो जेन सर्व सिद्धि कब जन कल सुबुधि कीर्त जन अमरदास बिस्तरिया कीर्त रव केरण प्रगट संसार है
ਸਾਗ ਤਰੋਵਰ ਮਵਲਸਰ ਉੱਤਰ ਦੱਖਣ ਪੋਬਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪੱਛਮ ਤਰੀਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਸਿਮਰੇ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰੇ ਨਖਿਅਤਰ ਅਵਰ ਤਰੂ ਮੰਡਲ ਨਾਰਦਾਸ ਪ੍ਰਹਿਲਾਦ ਵਰ ਸਸੀਅਰ ਸੂਰ ਨਾਮ ਉਲਾਸੈ ਸੈਲ ਲੋ ਜਿਨ ਉਦਰਿਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਸਨ ਕਾਜ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅਮਰੀਕ ਪਹੁੰਚ ਦਿਲ ਤਰਿਆ ਉਦੋ ਅਕਰੂਰ ਤਰਲੋਚਨ ਨਾਮ ਕਲ ਕਬੀਰ ਕਿਲ ਬਖਵਰਿਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵੈ ਜਤੀ ਤਪੀ ਸੁਰਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾਮੈ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਕਰ ਸੰਗ ਉਦਰੀਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਸੁਰ ਤਰ ਸਖ ਉੱਤਰ ਦੱਖਣ ਪੁੱਬ ਜੇਸ ਪਸ਼ਚਿਮ ਜਦ ਭਖ ਹੈ ਜਮ ਤਿਉਸਕਿਅਥ ਜਿਤ ਨਾਮ ਹਰ ਦੇ ਨਿਵਾਸ ਸੁਣ ਨਲ ਗਣ ਗੰਧਰਬ ਛੇ ਦਰਸ਼ਨ ਅਸਸ ਪਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਓ ਤੋਈ ਨਾ ਭਗਤ ਫੌਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੇ ਦੇਵ ਤੇ ਤੀਸ ਹਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਤਾਰੇ ਤੇ ਨਾਮ ਸਮਾਧਿਓ ਹਰਕ ਸੋਕ ਸਮ ਕਰ ਸਹਾਰੇ ਨਾਮ ਸਰੋਮਣ ਸਰਬਮੈ ਭਗਤ ਰਹੇ ਲਿਵ ਤਾਰ ਤੋਈ ਨਾਮ ਪਦਾਰਥ ਅਮਰ ਗੁਰ ਉਸਦੀ ਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈ ਲੀਣਾ ਜੇ ਤੀਰ ਜੋ ਤੁਰ ਤਵਲ ਤੁਜਾ ਸੇਧ ਬੈ ਕੁੰਠ ਬੀਣਾ ਪਰਸੇ ਸੰਤ ਪਿਆਰ ਜੇ ਕਰਤਾਰੇ ਸੰਯੋਗ ਸਗੁਰੂ ਸੇਵ ਸੁਭ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਪੂਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਿਗੁਰ ਸੇਵਿਓ ਜਿਸ ਪਸਾਏ ਗਦ ਅਗਮ ਜਾਣੀ ਕੋਲ ਸਮੂਹ ਸਮੁਦਰ ਪਾਇਓ ਨਾਮ ਨਿਵਾਸ ਸਕਿਅਥ ਜਨਮ ਕਲ ਉੱਚਰ ਗੁਰ ਪਰਸਿਓ ਅਮਰ ਪ੍ਰਗਾਸ ਬਾਜ ਕਰ ਦਾਇਣ ਸਿਧ ਸਨਮੁਖ ਮੁਖ ਜੋ ਵੈ ਹਿਰਦ ਬਸੇ ਬਾ ਵਾਂਗ ਜੋ ਤੀਨ ਲੋਕਾਂਤਰ ਮੋਹ ਹਿਰਦੇ ਬਸੇ ਅਕਹੀਓ ਹੋਇਰਾ ਤਿਨ ਹੀ ਜਾਤੋ ਮੁਖੋ ਭਗਤ ਉੱਚਰ ਅਮਰ ਗੁਰ ਇਤਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾਂ ਪਰਸਕੇ ਅਥ ਚਰਨ ਗੁਰ ਅਮਰ ਪਵਲ ਰਹਿ ਹੱਥ ਪਰਸਕੇ ਅਥ ਹੱਥ ਲੱਗੇ ਗੁਰ ਅਮਰ ਪੈ ਜੀ ਤਾਂ ਪਰਸਕੇ ਅਥ ਜੀ ਗੁਰ ਅਮਰ ਪਣਿਜੈ ਨੈਣ ਤਾਂ ਪਰਸਕੇ ਅਥ ਨੈਣ ਗੁਰ ਅਮਰ ਪਿਖਿਜੈ ਸ਼ਰਵਣ ਤਾਂ ਪਰਸਕੇ ਅਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਅਤ ਸੋ ਹੀਓ ਗਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਅਥ ਸੋ ਸਿਰ ਜਾਲਬ ਪਣੇ ਜੋ ਸਿਰ ਨਵੇ ਗੁਰ ਅਮਰ ਨਿਤ ਤੇਰਾ ਦੁੱਖ ਨੇ ਭੁੱਖ ਤੇਰਾ ਨੇ ਤਨੋ ਕਹੀਏ ਤੇਰਾ ਸੁਖ ਨ ਹੋਏ ਤੇਰਾ ਸੇ ਅੰਤ ਨ ਲਈਏ ਤੇਰਾ ਸੇਵ ਨ ਕਰੇ ਤੇਰਾ ਸੇ ਸਹਿ ਸੁਮਪੈ ਤੇਰਾ ਦੁਲੀਚੇ ਬਹਿ ਤੇਰਾ ਉਥਪ ਬਿਥਪ ਸੁਖ ਲਹਿ ਤੇਰਾ ਸੰਸਾਰ ਮੈਂ ਅਪੈ ਪਟ ਰਿਪ ਮਦ ਤੇ ਸਕਿਆ ਤਿਨਾਰ ਜਾਲਬ ਪਣੇ ਗੁਰ ਅਮਰਦਾਸੋ ਪ੍ਰਸੰਨ ਜਿਹੇ ਤੈ ਪੜਿਓ ਇਕ ਮਨ ਤਰਿਓ ਇਕ ਤਾਰ ਇਕ ਪਛਾਣਿਓ ਨੈਣ ਬੈਣ ਮੋਹਿ ਇਕ ਇਕ ਦੋ ਠਾਏ ਨਾ ਜਾਣਿਓ ਸੁਭਨ ਇਕ ਪ੍ਰਤਖ ਇਕ ਇਕ ਸਮੈ ਲੀਣੋ ਤੀਸ ਇਕ ਕਰ ਪੰਚ ਸਿੱਧ ਪੈ ਤੀਸ ਨਾ ਕੀਣੋ ਇਕੋ ਜੇ ਲਾਖ ਲੱਖੋ ਅਲੱਖ ਹੈ ਇਕ ਇਕ ਕਰ ਵਰਣਿਓ ਗੁਰ ਅਮਰਦਾਸ ਜਾਲਬ ਪਣੇ ਤੂੰ ਇਕ ਲੋੜੈ ਇਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੇ ਸੰਮਾਣੀ ਜੇ ਮਤ ਲੋਚਨ ਚਿਤ ਭਗਤ ਕੰਬੀਰ ਹੈ ਜਾਣੀ ਰੁਕ ਮੰਗਦ ਕਰਤੂਤ ਆਰਾਮ ਜਪੋ ਨਿਰਪਾਈ
अमरी प्रहलाद शरण गोविंद गद पाई तै लोभ क्रोध तृष्णा तजी सुमत जल जानी जुगत गुर अमरदास निज भगत है देख दर्श पावो मुक्त गुर अमरदास परसी है ओम पातक विनाश है गुर अमरदास परसी है सिद्ध साधक आसास है गुर अमरदास परसी है ध्यान लई है पौ मुके गुर अमरदास परसी है अपाओ लभे गौ चुके एक बिन दुगण जो तो रहे जास मंत्र मान मैल है जाल पा पदार्थ इतड़े गुर अमरदास डिठे मिले सच नाम करतार तो दृढ़ नानक संग्रहयो ताते अंगद लैना प्रगट ता चरणे लिव रहयो तित गुर गुर अमरदास आसा निवास तास गुण कम वखाणो जो गुण अलख अगम तिने गुण अंत न जानो वेथो विधाते निर्मयो सब संगत कुल उदाहरण गुर अमरदास कीर्त कहे त्रागे त्रागे तो पासरण आप नारायण कला तार जग में परवरयो निरंकार आकार जो जग मंडल करयो जय कहते परपूर शब्द दीपक दीपायो जे सिखे संग्रहयो

ਪਾਸ ਸਾਧ ਸੰਗਤ ਹੋ ਤੱਕੋ ਤੇਰੇ ਹੁਕਮ ਪਵੇ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸੁਭ ਦਿਸ਼ਟ।

ਤਿੱਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉਂ ਤਤ ਮਿਲਾਵੇ। ਸੱਚੇ ਸੱਚ ਜਾਣੀਐ ਇਕ ਚਿੱਤ ਹੈ ਲਿਵਲਾਵੇ। ਕਾਮ ਕ੍ਰੋਧ ਵਸ ਕਰੇ

ਸਤਿਗੁਰ ਪ੍ਰਮਾਣ ਬਿਧਨੈ ਸਿਰਿਓ ਜਗ ਜਸ ਤੂਰ ਬਜਾਇਓ। ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ। ਜਗ ਜਿੱਤੋ ਸਤਿਗੁਰ ਪ੍ਰਮਾਣ ਮਨ ਏਕ ਤਿਹਾਇਓ। ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦਿਰੜਾਇਓ। ਨਾਮ ਰਿਧ ਨਾਮ ਨਿਧਾਨ ਰਿਧ ਸਿਤਾ ਕੀ ਦਾਸੀ। ਤੈ ਸਰੋਵਰ ਮਿਲਿਓ ਪੁਰਖ ਭੇਟਿਓ ਅਵਨਾਸੀ। ਆਦਲੇ ਭਗਤ ਜਿਤ ਲਗ ਤਰੇ ਸੋ ਗੁਰੂ ਨਾਮ ਦਿਰੜਾਇਓ। ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ। ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁਟੈ। ਸਤਿਗੁਰ ਸ਼ਬਦ ਅਥਾਹੋ ਅਮੇ ਥਾਰਾ ਰਸ ਗੁਟੈ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਆਜੋ ਨੀ ਸੰਭਵਿਓ ਜਗਤ ਗੁਰ ਭਜਨ ਤਰਾਇਓ। ਅਵਗਤ ਅਗੋਚਰ ਅਪਰਪਾਰ ਮਨ ਗੁਰ ਸ਼ਬਦ ਵਸਾਇਓ। ਗੁਰ ਰਾਮਦਾਸ ਕਲ ਉਚਰੈ ਤੈ ਜਗਤਿਓ ਉਧਾਰਨ ਪਾਇਓ। ਜਗਤਿਓ ਉਧਾਰਨ ਨਵ ਨਿਧਾਨ ਭਗਤੇ ਪਉਤਾਰਨ। ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਵਿਹੇ ਨਿਵਾਰਨ। ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ। ਗੁਰ ਪ੍ਰਸਾਦ ਪਾਈਐ ਤਨ ਤੇ ਜਨ ਬੜ ਭਾਗੇ। ਤੇ ਮੁਕਤੇ ਭਏ ਸਤਿਗੁਰ ਸ਼ਬਦ

ਪ੍ਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ। ਸ੍ਰੀ ਗੁਰੂ ਸਰਨ ਭਜ ਕਲ ਕਾਬ, ਭੁਗਤ ਮੁਗਤ ਸਭ ਗੁਰੂ ਲਗ। ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ, ਆਨਪੋ ਨੇ

ਤਰ ਜਾਵੇ, ਨਾਮ ਸੋ ਨਿਧਾਨ ਪਾਵੇ, ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਉ, ਸਤਿਗੁਰ ਨਾਮ ਏਕਲੇ ਮਨ ਜਪੇ ਦਿਰੜ, ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਉ, ਧਰਮ ਕਰਮ ਪੂਰੇ।

ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਵਣ ਉਪਮਾ ਦੇਉ ਕਵਣ ਸੇਵਾ ਸਰੇਉ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਹੋਰ ਮਾਨ ਬਚ ਕ੍ਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਤਰ ਨਾਲ ਕਵ ਪਾਰਸ ਪਰਸ ਕਚ ਕੰਚਨਾ ਹੋਏ ਚਿੰਦਨਾ ਸੁਭਾਸ ਜਾਸ ਸਿਮਰਤ ਆਨ ਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ ਤਾਰਨ ਮਾਨੁਖ ਜਨ ਕੀਓ ਪਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਜ ਪੂਤ ਬਸ ਕੀਨੇ ਜਮਤਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਜ ਗੁਰਾ ਕੀ ਪਤ ਸਗਨ ਦੇਖਤ ਗਤ ਚਰਨ ਕਬਲ ਜਾਸ ਸਬਦ ਮਾਨਿਓ ਮਨ ਤਬਗੀ ਪਇਓ ਪ੍ਰਸੰਨ ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ ਅਰਡ ਜਿਸੇ ਧਾਰਿਓ ਤਰਤ ਅਰ ਵਿਓਮ ਅਰ ਪਵਣ ਤੇ ਨੀਰ ਸਰ ਆਵਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਾਰ ਸਪਤ ਸਮੁੰਦਰ ਕੇ ਧਾਰਿਓ ਤਿਰ ਪਵਣ ਜਾਸ ਤੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਭਇਓ ਸਬਦ ਗੁਰ ਸਰਵਣੇ ਸੁਣਿਓ ਦਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ ਲੋਹੋ ਹੋਇਓ ਲਾਲ ਨਗਰ ਸਤਿਗੁਰ ਜਾ ਥਾਰੇ ਪਾਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰ

ਰਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਚੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸਬਦ ਹਰ ਹਰ ਜਪੇ ਨਾਮ ਨਮਰਦ ਅਪੇ ਰਸਨ ਐਨ ਸਰਸ ਸਤ ਕਰ ਜਾਨੀਓ ਹੁਣ ਪ੍ਰੇਮ ਰੰਗ ਪਾਈਏ ਗੁਰਮੁਖੇ ਧਿਆਈਏ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਜਨ ਗੁਰਦ ਧਰੋ ਪੰਚ ਪੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ ਜੋ ਤਾਂ ਸਭ ਸੁਖ ਏਤ ਪੁਲ ਤੁਮ ਬੰਸ਼ਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਾਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਿਨਸ ਕਰੋ ਬਜਨ ਗੁਰ ਦੇ ਤਾਰ ਹੋਨ ਗੁਰੂ ਜਲ ਬਿਮਲ ਅਥਾ ਮੱਜਨ ਕਰੋ ਸੰਤ ਗੁਰਸਿਖ ਧਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰ ਮੁਗਧ ਮਨ ਪ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਾਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ ਉਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਨ ਮਿਲਤ ਲਿਵਲਾਈਏ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮਾਇਲ ਦੁਰਮਤ ਹਿਰਤ ਸਬਦ ਗੁਰ ਧਿਆਈਏ ਅੰਮ੍ਰਿਤ ਪ੍ਰਵਾਹ ਛੁੜਕੰਤ ਸਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਏ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ।

ਤਾਰ ਤਦਕਾਰ ਮਨ ਗਏ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪੁਰਸ ਦਾ ਸਲਾਮਤ ਕਹਿ ਨਾ ਸਕੇ ਕੋਊ ਤੂੰ ਕਦਕਾ ਬ੍ਰਹਮਾ ਵਿਸ਼ਨ ਸਿਰੇ ਤੇ ਅਗਣਤ ਤਿਨ ਕਉ ਮੋਹ ਭਇਆ ਮਨ ਮਦਕਾ 84 ਲੱਖ ਜੋਨ ਉਪਾਈ ਰਿਜਕ ਦੀਆ ਸਭੂ ਕਉ ਤਦਕਾ ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕਾ ਵੱਡਾ ਤਮਾਸਾ ਆਪੇ ਹੱਸੇ ਆਪ ਹੀ ਚਿਤਵੇ ਆਪੇ ਚੰਦ ਸੂਰ ਪਰਗਾਸਾ।

ਪਾਸਾ ਗੁਰਮੁਖ ਸੰਗਤ ਸਭੇ ਵਿਚਾਰ ਹੋ ਵਾਹੋ ਵਾਹੋ ਕਾ ਬੜਾ ਤਮਾਸਾ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਬ੍ਰਹਿਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈਗੇ ਪਰਮਾਰਥ ਤਤ ਸੰਗਤ ਸਥਿਤੀ ਮਨ ਖਜਨਾ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਅਜ ਕੋਈ ਨਾ ਜਾਣੇ ਸ਼ਿਵ ਬ੍ਰੰਤਰ ਧਿਆਨ ਨਿਤ ਜਿਸ ਬੇਦ ਬਖਾਣ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗਲਣ ਸਮਥ ਤਰਨ ਤਾਰਨ ਪ੍ਰਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤੇ ਬਸੈ ਗੁਰੂ ਸਮਰਥ ਗੈ ਕਰੀਆ ਧਰੁਵ ਬੁੱਧ ਸੁਮਤ ਸੁਮਾਰਨ ਕਹੋ ਹੁਣ ਤਰੰ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਹੋ ਮਥੁਰਾ ਜਨ ਜਾਨ ਕਈ ਜੀ ਸਾਚ ਤੋ ਔਰ ਕਛੂ ਨਾ ਵਿਚਾਰਨ ਕਹੋ ਹਰ ਨਾ ਬੁਜਤ ਬਡੋ ਕਲ ਮੈਂ ਹਵ ਸਾਗਰ ਪਾਰ ਉਤਾਰਨ ਕਹੋ ਸੰਤ ਹੀ ਸਤਸੰਗਤ ਸੰਗ

ਚਿਨ ਨਾਮਾ ਅਵਰ ਕਬੀਰ ਪਣ ਤਿਨ ਕੋ ਅਵਤਾਰ ਪਯੋ ਕਲ ਪਿੰਤਰ ਜੈ ਜਗਤਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈ ਤੈ ਘਰ ਪਰਮ ਪਦ ਪਾਇਓ ਮਨਸਾ ਕਰ ਸਿਮਰਤ ਤੁਝੇ ਨਾਰ ਕਾਮ ਕ੍ਰੋਧ ਮਿਟਿਓ ਜੋ ਤਿਣ ਵਾਚਾ ਕਰ ਸਿਮਰਤ ਤੁਝੇ ਤਿਨ ਦੁਖ ਦਰਿਦਰ ਮਿਟਿਓ ਜੋ ਖਿਣ ਕਰਮ ਕਰ ਤੋ ਦਰਸ ਪਰਸ ਪਾਰਸ ਸਾਰ ਬਲ ਪੜ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈ ਤੈ ਘਰ ਪਰਮ ਪਦ ਪਾਇਓ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖੇਨ ਜੇ ਸਤਿਗੁਰ ਸਿਮਰੰਥ ਹਿਰਦੇ ਘਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੇ ਜੇ ਸਤਿਗੁਰ ਸਿਮਰੰਥ ਰਿਧ ਸਿਧ ਨਵ ਨਿਧ ਪਾਵੇ ਤੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਤਨ ਤਨ ਕਰਹੋ ਜੇ ਸਤਿਗੁਰ ਲਗ ਪ੍ਰਭ ਪਾਈਏ ਤੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕੁਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾ ਤੇ ਗੌਰ ਗਿਆਨ ਪ੍ਰਟ ਪੁਜਿਆਰੋ ਦੁਖ ਦਰਿਦਰ ਅੰਧਿਆਰ ਕੋ ਨਾਸ ਤਬ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜੇ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕਹਿ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਜ ਬਸਤਰ ਘਰ ਚਰਨ ਨਿਵਾਸ ਤਾ ਤੇ ਸੰਗਤ ਸਗਨ ਪਾਏ ਪਉ ਮਨ ਤੁਮ ਮਲੀਆਗਰ ਪ੍ਰਗਟ ਸੁਵਾਸ ਰੂਪ ਪ੍ਰਹਿਲਾਦ ਕਬੀਰ ਤਲੋਚਨ ਨਾਮ ਲਏ ਉਪਜੋ ਜੋ ਪਰਗਾਸ ਜੇ ਪਿਕਤ ਅਤ ਹੋਏ ਰਹੱਸ ਮਨ ਤੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਇੰਨੀ ਭਗਤ ਪ੍ਰੇਮ ਲਿਵ ਲਾਈ ਤਾ ਤੇ ਅੰਗ ਅੰਗ ਸੰਗ ਪਯੋ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਥੋਡੀ ਸ੍ਰਿਸ਼ਟ ਸਕਲ ਤਾਰਨ ਕਉ ਅਵ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਵਗੁਣ ਪਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਫੂਲੇ ਸੁਧ ਧਾਰਾ ਸਿਓ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾੜ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਮੋਹ ਮਲਬ ਵਸ ਕੀਓ ਕਾਮ ਗਏ ਕੇਸ ਪਛਾੜਿਓ ਰੁਧ ਖੰਡ ਪ੍ਰਚੰਡ ਲੋਭ ਅਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਪਵ ਸਾਗਰ ਬੰਧਿਓ ਸਿਰ ਤਾਰੇ ਸੋ ਪ੍ਰਸੰਨ ਸਿਰ ਆਦ ਪਤ ਸਚੋ ਤਖਤ ਜੋਗ ਪੁਗ ਸੰਜੁਤ ਬਲ ਗੁਰ ਰਾਮਦਾਸ ਸਜ ਸਲ ਪਾਣ ਤੂੰ ਅਟਲ ਰਾਜ ਅਪਗਦਲ ਤੂੰ ਸਤਿਗੁਰ ਚਉ ਜੁਗੀ ਆਪ ਆਪੇ ਪਰਮੇਸ਼ਰ ਥੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਲੋ ਹੈ ਆਗਮ ਨਿਗਮ ਉਦਰਣ ਜਰਾ ਜੰਮੇ ਆਰੋ ਹੈ ਗੁਰ ਅਮਰਦਾਸ ਸਿਰ ਥਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੇ ਨਾ ਸਲ ਕਬ ਗੁਰ ਰਾਮਦਾਸ ਤੇਰੀ ਸਰਣ ਸਵਈਏ ਮਹੱਲੇ ਪੰਜਵੇਂ ਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰਗ ਸੋਈ ਪੁਰਖ ਅਚਲ ਅਬਨਾਸੀ ਜੇ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਬਲ ਤਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈ ਤਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪਰਕਾਸਿਓ ਹਾਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਖਰ ਗੁਰ ਰਾਮਦਾਸ ਭਗਤ ਪੁੱਤਰ ਆਇਓ ਬੜਭਾਗੀ ਉਨ ਮਾਨਿਓ ਰਿਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਅਨਪਉ ਠਹਿਰਾਇਓ ਜਨਕ ਰਾਜ ਵਰਤਾਇ ਸਤਜੁਗ ਆਲੀਣਾ ਗੁਰ ਸ਼ਬਦੇ ਮਨ ਮਾਨਿਆ ਅਵਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜੁਨ ਕਰ ਗੁਰ ਰਾਮਦਾਸ ਅਪਰੰਪਰ ਬੀਣਾ
खेल गूड़ो कियो हराए संतोख समात्य रहो बेमल बुद्ध सदगुर समाणो आजो नी संपवेयो सुजस कल कवीन बखाणयो गुर नानक अंगद वरयो गुर अंगद अमर निधान गुर रामदास अर्जन वरयो पारस परस प्रमाण पर जीवन अर्जन अमोल आजो नी संपो पय पंजन पर दुख निवार अपार अनंपो आगे गैन प्रम प्रांत दहन शीतल सुख दातो असंपो उद्वयो पुरख पूर्ण विधातो नानक आद अंगद अमर सदगुर शब्द सुमायो तन तन गुरु रामदास गुर जिन पारस परस मलायो जय जयकार जा जग अंदर मंदर भाग जुगत शिव रहता गुर पूरा पायो बड़ भागी लिव लागी मेदन पर सहता पहे पंजन पर पीर निवारण कल सहार तुझ जस भगता कुल सोडी गुर रामदास तान धर्म तुझा अर्जन घर भगता धर्म पीर गुरमत गंभीर पर दुख विसारण शब्द सार घर सम उदार अंग मेव निवारण महादान सदगुर ज्ञान मन चाओ न हुटे सतवंत घर नाम मंत्र नमृत नान खुटे गुर रामदास तन सर्वमय तय चिंदो वाताण्यो गुर अर्जुन कल उच्चर तय राजयोग रह जाण्यो पय निरपो माण्यो लाख में अलख लखायो अग में अगोचर गत गंभीर सब गुर परचायो गुर परचे परवान राजमय जोग कमायो तन तन गुर तन अपार सर सुबर फरायो गुर गम प्रमाण अजर जरयो सर संतोख समायो गुर अर्जुन कल उच्चर तय सहज जोग निज पायो अमे रसना बदन बरदात अलख अपार पुर सूर शब्द होमे निवारयो पंचारण दलयो सुन सहज निज कर सहारयो हर नाम लाग जग उदरयो सब गुर दे बसायो गुर अर्जुन कल उच्चर तय जन के कलश दीप पायो सोरठ गुर अर्जुन पुरख प्रमाण पारथो चाले नहीं नेजा नाम निशान सदगुर शब्द सवारयो पवजल सायर सेत नाम हरि का बोहे था तो सदगुर संघेत नाम लाग जग उदरयो जगते उदाहरण नाम सदगुर तुठे पायो अब नहे अवर सर काम बारंतर पूरी पड़ी ज्योत रूप हर आप गुरु नानक कहायो तादे अंगद पयो तत से तत मिलायो अंगद कृपा तार अमर सदगुर थिर कियो अमर दास अमृत शतर गुर राम है दियो गुर राम दास दर्शन परस कै मथुरा अमृत बैण मूर्त पंच प्रमाण पुरख गुर अर्जुन पिखो नैन सत रूप सत नाम ससंतोख तरयो और आद पुरख प्रतख लिखो अशर मस्तक तोर प्रट जोत जगमग तेज भूमंडल छायो पारस परस परस परस गुर गुरु कहायो पान मथुरा मूल सदा थेर लाए चित सनमुख रहो कल जुग जहाज अर्जुन गुरु सग सिट लग बेतरो तेजन जाचो जगतर पर जानियत बासर रैन बास जाको हित नाम स्यों परम अतीत परमेश्वर के रंग रंगयो वासना ते बार पाए देखियत ताम स्यो अपर परंपर पुरुषों प्रेम लाग गयो बेन भगवंत रस नाही औरे काम स्यो मथुरा को प्रभ सर्वमय अर्जुन गोर भगत के हेत पाए रहो मिले राम स्यो अंत न पावत देव सबे मोन इंद्र महासव जोग करी हुन वेद बेरंच विचार रहे हो हर जापन छाड्यो एक करी मथुरा जन को प्रभ दीन दयाल है संगत सिट निहाल करी रामदास गुरु जग तारण को गुरजोत अर्जुन माये करी जग और न यहे महात्म में अवतार उजागर आन कियो तिनके दुख कोट के दूर गए मथुरा जिन अमृत नाम पियो ए पद ते मद चूके रे मन भेद बभेद न जान पियो पर तचर दे गुर अर्जुन कै हर पूर्ण ब्रह्म निवास लियो
جب لو نہیں پاگل لار ادے تب لو پرمتے پھرتے بوتھائے ہو کل پور سمدر میں بوٹ تھے کب ہو مٹ گئے نہیں رے پچھتائے تت بچار جہے مسرا جگتارن کو اوتار بنائے ہو جپیو جن ارجن دیو گرو پھر سنکٹ جون گرب نہ آئے کال سمدر پے روپ پرٹ ہر نام ادھارن بسے سنت جس دے دکھ درد نوارن نرمل پیخ اپار تاس بن ابر نہ کوئی مان بجن جانیو پیو تے سمسر سوئی تارن گاگن نب کھنڈ میں جو تروپی رہو پار پان مسرا کچھ پید رہی گر ارجن پر تک ہر اجائے گنگ جل اٹل شیو سنگت سب نہاوے نت پران بانچیے بید برہما مخ گاوے اجائے چور سر ٹلے نام امرت مخ لیو گر ارجن سر شتر آپ پرمیسر دیو میرے نانک انگد امر گور گور رام داس ہر پے گئے ہر بنس جگت جا سنچرو تو کون کہے سری گور مو دے پوری میں گئے آپ پرمیشور پا

ਵਧੀਕ ਮਹੱਲਾ ਪਹਿਲਾ ਉਹ ਤੰਗੀ ਪਏ ਓਰੀ ਗਹਿਰੀ ਗੰਭੀਰੀ ਸੱਸੜ ਸੂਈਆ ਕਿਵ ਕਰੀ ਨਿਮਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ

ਪਹਿਲਾਂ ਅਵਤ ਸੰਜਾਣ ਕੈ ਤਾਂ ਕੀਤੇ ਵਪਾਰ, ਦੋਹੀ ਦਿੱਤੇ ਦੁਰਜਣਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਨ ਲਓ ਮੁੰਡੇ ਵਿਚਾਰ, ਤਨ ਮਨ ਦੀ ਜੈ ਸੱਜਣਾ ਐਸਾ ਹੱਸਣ ਸਾਰ, ਤਿਸੋ ਨਿਉ ਨਾ ਕੀਚਈ ਜੇ ਦਿਸੇ ਚੱਲਣ ਹਾਰ, ਨਾਨਕ ਜਿੰਨੀ ਇਵ ਕਰ ਬੁਝਿਆ ਤਿਨਾ ਵਿਟੋ ਕੁਰਬਾਨ, ਜੇ ਤੂੰ ਤਾਰੂ ਪਾਣ ਤਾਹੂ ਪੁਛ ਤਿੜਨ ਕਲ, ਤਾਹੂ ਖਰੇ ਸੁਜਾਨ ਵਈਆਂ ਇਨੀ ਕਪਰੀ ਝਾੜ ਝੱਖੜ ਉਹ।

ਲੈਣ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਿਹਾਰੇ ਜਾਏ ਰੇ ਮਨ ਡੀਗ ਨਾ ਡੋਲੀਏ ਸਿੱਧੇ ਮਾਰਗ ਥਾਓ ਪਾਛੇ ਬਾਗ ਡਰਾਵਣੋ ਆਗੇ ਅਗਨ ਤਲਾਓ ਸਹਿਸੇ ਜੀਰਾ ਪਰ ਰਹੋ ਮਾ ਕੋ ਅਵਰ ਨਾ ਟੰਗ ਨਾਨਕ ਗੁਰਮੁਖ ਛੁੱਟੀਏ ਹਰ ਪ੍ਰੀਤਮ ਸਿਉ ਸੰਗ ਬਾਗ ਮਰੇ ਮਨ ਮਾਰੀਏ ਜਿਸ ਸਤਿਗੁਰ ਦੀਖਿਆ ਹੋਏ ਆਪ ਛਾਣੇ ਹਰ ਮਿਲੇ ਬੌੜ ਨਾ ਮਰਨਾ ਹੋਏ ਇੱਚੜ ਹਾਥ ਨਾ ਬੂਡਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰ ਗੁਰ ਸਰਵਰ ਸੱਚੀ ਪਾਲ ਅਗਨ ਮਰੇ ਜਲ ਲੋੜ ਲਹੋ ਵਿਣ ਗੁਰ ਨਿਧ ਜਲ ਨਾਹੇ ਜਨਮ ਮਰੇ ਪਰਮਾਈਏ ਜੇ ਲਾ ਕਰਮ ਕਮਾਹੇ ਜਮ ਜਾ ਗਾਤ ਨਾ ਲੱਗਈ ਜੇ ਚੱਲੇ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੇ ਮੇਲਾਏ ਕੱਲਰ ਕੇਰੀ ਛਪੜੀ ਪਊਆ ਮਲ ਮਲ ਨਹਾਏ ਮਨ ਤਨ ਮੈਲਾ ਅਵਗੁਣੀ ਕਿੰਜ ਪਰੀ ਗੰਦੀ ਆਏ ਸਰਬ ਰਹੱਸ ਨਾ ਜਾਣਿਆ ਕਾਗ ਕੁਪੰਕੀ ਸੰਗ ਸਾਕ ਸੂ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਸਬਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰੀਆਓ ਜਨਮੇ ਕਾਫਲ ਕਿਆ ਗਣੀ ਜਾਰ ਭਗਤ ਨਾ ਪਾਓ ਪੈਦਾ ਖਾਦਾ ਬਾਦ ਹੈ ਜਾ ਮਨ ਦੂਜਾ ਪਾਓ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆਲਾਓ ਨਾਨਕ ਨਾਮ ਸਲਾਏ ਤੂੰ ਹੋਰ ਹੋਮੇ ਆਵੋ ਜਾਓ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਟੋਟੇ ਸੇ ਤੀਜੋ ਮਰੇ ਲੱਗੀ ਸਾ ਪ੍ਰਵਾਨ ਜਿਸਨੂੰ ਲਾਏ ਤਿਸ ਲੱਗੇ ਲੱਗੀ ਤਾ ਪ੍ਰਵਾਨ ਤੇਰਮ ਪਏ ਕਾਮਨਾ ਨਿਕਲੇ ਲਾਇਆ ਤੇਨ ਸੁਜਾਨ ਭਾਂਡਾ ਤੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂਤ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਪਸੀ ਮਨੋ ਦੇ ਅੰਧੇ ਭੂਪ ਕਹਿਆ ਬਿਰਤ ਨਾ ਜਾਣਨੀ ਮਨ ਅੰਧੇ ਉਂਦੇ ਕਬਲ ਦਿਸਨ ਖਰੇ ਕਰੂਪ ਇਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਤ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਬ ਤਬ ਸੰਜਮ ਕਮਾਵੇ ਕਰਮ ਸੀਲ ਸੰਤੋਖਾ ਰੱਖੇ ਧਰਮ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ ਖੱਤਰੀ ਸੋ ਜੋ ਕਰਮਾਂ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖੱਤਰੀ ਦਰਗਹਿ ਪ੍ਰਵਾਨ ਲਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਤ ਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਤਰੀ ਸੰਭਾਲ ਸਭਨੀ ਘਟੀ ਸੋ ਵਸੈ ਸਹਿਬਨ ਖੱਟ ਨਾ ਕੋਏ ਨਾਨਕ ਤੇ ਸੋਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ

ਚੱਲੇ ਰਾਮ ਚੁਰੇ ਦਲ ਮੇਲਵੇ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਏ ਮਨ ਤਨ ਜੁਜ ਅਪਾਰ ਸੀਤਾ ਲਹਿ ਗਿਆ ਦੇਸਰੋ ਲਛਮਣ ਮੁਗੋ ਸਰਾਪ ਨਾਨਕ ਕਰਤਾ ਕਰਨਹਾਰ ਕਰ ਵੇਖੇ ਥਾਪ ਥਾਪ ਮਨ ਮੈਂ ਚੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਉਲਾ ਦੈਤ ਨਾ ਸਮਝਈ ਤਿਨ ਪਉ ਕੀਏ ਕਾਮ ਨਾਨਕ ਵੇ ਪ੍ਰਵਾ

ਔਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨੀਸਾਨੀ ਟੋਟ ਨ ਆਵੇ ਅੰਨੀ ਉਦੋ ਸੀ ਕਰੇਗੀ ਬੁੱਠੀ ਕੁੜਈ ਰੰਨੀ ਤੰਮੀ ਛੱਤੀ ਰੰਨੀ ਕਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਲੇਵੇ ਸੋ ਦੇਵੇ ਨਾਹੀ ਖੱਟੇ ਦਮ ਸਹਮੀ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ ਕਏ ਦੋਖੜੇ ਸੜਿਓਗ ਕਾਲੀ ਹੋਈਆ ਦਿਓਰੀ ਨਾਨਕ ਮੈਂ ਤਨ ਪੰਗ ਜਾਣਾ ਪਾਣੀ ਨਾ ਲਗਾਂ ਜੈਸੇ ਤੀ ਮੇਰਾ ਸੰਗ ਜਿਦ ਡਿੱਠੇ ਤਨ ਪਰਫੜ ਚੜੇ ਚਵਗਣ ਵੰਨ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਦ ਹੋਏ ਸਰਫੇ ਸਰਫੇ ਸਦਾ ਸਦਾ ਇਹ ਵੇ ਗਈ ਵਿਹਾਏ ਨਾਨਕ ਕਿਸ ਨੂੰ ਆਖੀਏ ਵਿਣ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਉਹ ਰਾਏ ਨੂੰ ਮਤ ਚਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੇ ਪੂਰੇ ਕਾਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਗੀ ਸਲੋਕ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨਕੇ ਮਨ ਮੈਂ ਪਰਮ ਜਿਨਕੇ ਦਿੱਤੇ ਨਾਨਕਾ ਇਹੋ ਜਿਹਾ ਧਰਮ ਆਪੇ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ ਜਿਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾ ਪੰਡਿਤ ਜੋਧ ਕੀ

ਫਿਟਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ, ਸਦਾ ਸਦਾ ਅਭਿਮਾਨ, ਪਾਏ ਏਤੇ ਜਾਹੇ ਵੀਸਰ, ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀਐ, ਇੱਕ ਰਹੇ ਤਤ ਗਿਆਨ, ਮਾਥੇ ਜੋ ਤੁਰ ਲਿਖਿਆ, ਸੋ ਮੇਟ ਨਾ ਸਕੈ ਕੋਏ, ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝੈ, ਜਿਸ ਨੂੰ ਨਦਰ ਹੋਏ, ਜਿੰਨੀ ਨਾਮ ਸਾਰਿਆ, ਕੂੜੇ ਲਾਲਚ ਲੱਗ, ਤੰਦਾ ਮਾਇਆ ਮੋਹਣੀ, ਅੰਤਰ ਤਿਸਨਾ ਅੱਗ, ਜਿੰਨਾ ਵੇਲ ਨਾ ਤੁੰਬੜੀ, ਮਾਇਆ ਠੱਗੇ ਠੱਗ, ਮਨਮੁਖ ਬੰਨ ਚਲਾਈ ਹੈ, ਨਾ ਮਿਲੀ ਵਗ ਸਾਗ, ਆਪ ਭੁਲਾਏ ਭੁੱਲੀਏ, ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਐ, ਜੇ ਚੱਲੇ ਸਤਿਗੁਰ ਪਾਏ, ਸਾਲਾ ਹੀ ਸਾਲਾਹਣਾ, ਹੀ ਸੱਚਾ ਸਾਲਾਹੇ, ਨਾਨਕ ਸੱਚਾ ਏਕ ਦਰ, ਬੀਬਾ ਪਰ ਹਰ ਆਹੇ, ਨਾਨਕ ਜੈ ਜੈ ਮੈਂ ਫਿਰੋ, ਤੈ ਤੇ ਸੱਚਾ ਸੋਏ, ਜੈ ਦੇਖਾਂ ਤੈ ਏਕ ਹੈ, ਗੁਰਮੁਖ ਪ੍ਰਗਟ ਹੋਏ, ਦੁਖ ਵਿਸਾਰਨ ਸ਼ਬਦ ਹੈ, ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੇ, ਕਰਮ ਪ੍ਰਾਪਤ ਹੋਏ, ਨਾਨਕ ਹਉ ਕਰਤੇ ਖਪ ਮੋਏ, ਖੂਹਣ ਲਖੇ ਸੰਖ, ਸਤਿਗੁਰ ਮਿਲੇ ਸੋ ਉਭਰੇ, ਸਾਚੇ ਸ਼ਬਦ ਅਲੰਕ, ਜਿੰਨਾ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੋ ਪਾਏ, ਗੁਰ ਸਬਦੀ ਹਰ ਮਨ ਵਸੇ, ਮਾਇਆ ਕੀ ਭੁੱਖ ਜਾਏ, ਸੇਜਨ ਨਿਰਮਲ ਉਜਲੇ, ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਤਸਾਈਆਂ ਕੂੜੀਆਂ, ਨਾਮ ਰਤੇ ਪਾਤਸ਼ਾਹ, ਜੋ ਪੁਰਖੇ ਘਰ ਭਗਤੀ ਨਾਰ ਹੈ, ਅਤ ਲੋਚੇ ਭਗਤੀ ਪਾਏ, ਔਰ ਸਾਲਣੇ ਸਵਾਰ ਦੀ ਖਟਸ ਮੀਠੇ ਪਾਏ, ਤਿਉ ਬਾਣੀ ਭਗਤ ਸਲਾਹਾਂ ਦੇ, ਹਰ ਨਾਮੇ ਚਿਤ ਲਾਏ, ਮਨ ਤਨ ਤਨ ਆਗੇ ਰੱਖਿਆ, ਸਿਰ ਵੇਚਿਆ ਗੁਰ ਆਗੇ ਜਾਏ, ਪਏ ਭਗਤੀ ਭਗਤ ਬਹੁ ਲੋਚਦੇ, ਪ੍ਰਲੋਚਾ ਪੂਰ ਮਿਲਾਏ, ਹਰ ਪ੍ਰਾਵੇ ਪ੍ਰਭਾਉ ਹੈ, ਕਿਰ ਖਾਦੇ ਤਿਪਤਾਏ, ਸਤਿਗੁਰ ਕੈ ਭਾਣੇ ਜੋ ਚੱਲੇ, ਤਿਪਤਾਸੇ ਹਰ ਗੁਣ ਗਾਏ, ਤਨ ਤਨ ਕਲ ਯੁਗ ਨਾਨਕਾ, ਜੇ ਚੱਲੇ ਸਤਿਗੁਰ ਪਾਏ, ਸਤਿਗੁਰੂ ਨਾ ਸੇਵਿਓ, ਸ਼ਬਦ ਨਾ ਰੱਖਿਓ ਉਰਤਾਰ, ਧਿਗ ਤਿਨਾ ਕਾ ਜੀਵਿਆ, ਕਿਤ ਆਏ ਸੰਸਾਰ, ਗੁਰਮਤੀ ਪਉ ਮਨ ਪਵੇ, ਤਾਂ ਹਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ, ਜਨ ਨਾਨਕ ਪਾਰ ਉਤਾਰ, ਮਾਇਆ ਮੋਹ ਜਗ ਪਰਮਿਆ, ਘਰ ਮੁਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ, ਮਨਮੁਖ ਅੰਧਾ ਲੋਏ, ਗਿਆਨ ਖੜਗ ਪੰਜ ਦੂਤ ਸੰਘਾਰੇ, ਗੁਰਮਤਿ ਜਾਗੇ ਸੋਏ, ਨਾਮ ਰਤਨ ਪ੍ਰਗਾਸਿਆ, ਮਨ ਤਨ ਨਿਰਮਲ ਹੋਏ, ਨਾਮਹੀਣ ਨਗਟੇ ਫਿਰੇ, ਬਿਨ ਨਾਵੇ ਭਏ ਰੋਏ, ਨਾਨਕ ਜੋ ਤੁਰ ਕਰਤੇ ਲਿਖਿਆ, ਸੋ ਮੇਟ ਨਾ ਸਕੈ ਕੋਏ, ਗੁਰਮੁਖ ਹਰ ਤਨ ਖੱਟਿਆ, ਗੁਰ ਕੇ ਸ਼ਬਦ ਵਿਚਾਰ, ਨਾ ਪਦਾਰਥ ਪਾਇਆ, ਅਟੁੱਟ ਪਰੇ ਭੰਡਾਰ, ਹਰ ਗੁਰਬਾਣੀ ਉੱਚਰ ਹੈ, ਅੰਤ ਨ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੇ, ਵੇਖੇ ਸਿਰਜਣਹਾਰ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਇੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ, ਕਾਮ ਕ੍ਰੋਧ ਕਾ ਚੋਲੜਾ, ਸਭ ਗਲਿਆ ਏ ਪਾਏ, ਏਕ ਉਪਜੇ ਇੱਕ ਬਿਨ ਸਜਾਵੇ, ਹੁਕਮੇ ਆਵੇ ਜਾਏ, ਜੰਮਣ ਮਰਨ ਨਾ ਚੁੱਕਈ, ਰੰਗ ਲੱਗਾ ਦੂਜੇ ਪਾਏ, ਬੰਧਨ ਬੰਦ ਪਵਾਈਅਨ, ਕਰਨਾ ਕਛੂ ਨਾ ਜਾਏ, ਜਿਨ ਕੋ ਕਿਰਪਾ ਧਾਰੀਅਨ, ਤਿਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੇ ਉਲਟੀ ਪਈ, ਮਰ ਜੀਵਿਆ ਸਹਿਜ ਸੁਪਾਏ, ਨਾਨਕ ਭਗਤੀ ਰਤਿਆ, ਹਰ ਹਰ ਨਾਮ ਸੁਮਾਏ, ਮਾਨਵ ਚੰਚਲ ਮਤ ਹੈ, ਅੰਤਰ ਬਹੁਤ ਚਿਤਰਾਈ, ਕੀਤਾ ਕਰਤਿਆ ਬਿਰਥਾ ਗਇਆ, ਇਕ ਤਿਲਸਾਏ ਨਾ ਪਾਈ, ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮਕਾਲ ਨਾ ਛੋਡਈ, ਦੂਜੇ ਪਾਏ ਖੁਆਈ, ਜੋਬਨ ਜਾਂਦਾ ਨਦਰ ਨਾ ਆਵਈ, ਜਰ ਪਹੁੰਚੇ ਮਰ ਜਾਈ, ਪੁੱਤ ਕਲਤ ਮੋਹਿਤ ਹੈ, ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੇ ਮਨ ਆਈ, ਨਾਨਕ ਸੇ ਵੱਡੇ ਵੱਡ ਭਾਗੀ, ਜੇ ਗੁਰਮੁਖ ਨਾਮ ਸਮਾਈ, ਮਨਮੁਖ ਨਾਮ ਨਾ ਚੇਤਨੀ, ਬਿਨ ਨਾਵੇ ਦੁਖ ਰੋਏ, ਆਤਮਾ ਰਾਮ ਨਾ ਪੂਜਣੀ, ਦੂਜੇ ਕਿਉ ਸੁਖ ਹੋਏ, ਹਉਮੈ ਅੰਤਰ ਮਾਇਲ ਹੈ, ਸ਼ਬਦ ਨਾ ਕਾਢੈ ਧੋਏ,
ਨਾਨਕ ਬਿਨ ਨਾਵੇ ਮੈ ਲਿਆ ਮੋਏ, ਜਨਮ ਪਦਾਰਥ ਖੋਏ, ਮਨ ਮੁਖ ਬੋਲੇ ਅੰਦਲੇ, ਜਿਸਮੇ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰੇ ਪ੍ਰਗਾਸ, ਉਹਨਾਂ ਆਪਣੀ ਅੰਦਰ ਸੁਧ ਨਹੀਂ, ਗੁਰ ਬਚਨ ਨਾ ਕਰੇ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹਉ ਸਭ ਬਲਿਗਾਰੀ ਤਾਸ, ਗੁਰਮੁਖ ਜੋ ਹਰ ਸੇਮ ਦੇ ਜਨ ਨਾਨਕ ਤਾਕਾ ਦਾਸ, ਮਾਇਆ ਭੁਯੰਗਮ ਸਰਪ ਹੈ ਜਾਂ ਕੇਰਿਆ ਵਿਖਮਾਏ, ਵੇਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਵੇਖੋ ਮੈਂ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗੇ ਸੋਭਾ ਪਾਏ, ਜਨ ਨਾਨਕ ਸਦਾ ਕੁਰਬਾਨ ਤੇਨ ਜੋ ਚਾਲੇ ਸਤਿਗੁਰ ਪਾਏ, ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੇ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਰਚਾਏ ਦਾ ਆਪਣੇ ਕਰ ਲੂ ਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੇ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਪੌਂਕਦੇ ਵਿਖ ਖਾਦੇ ਦੂਜੇ ਪਾਏ, ਵਿਖ ਮਾਇਆ ਕਾਰਨ ਪਰਮ ਦੇ ਫਿਰ ਘਰ ਘਰ ਪਤ ਕਵਾਏ, ਬੇਸਵਾ ਘੇਰੇ ਪੂਤ ਜਿਉ ਪਿਤਾ ਨਾਮ ਤੁਸੀਂ ਜਾਏ, ਹਰ ਹਰ ਨਾਮ ਨਾ ਚੇਤਨੀ ਕਰਤੇ ਆਪ ਖੁਆਏ, ਹਰ ਗੁਰਮੁਖ ਕਿਰਪਾ ਤਾਰੀਅਨ ਜਨ ਵਿਛੜੇ ਆਪ ਮਿਲਾਏ, ਜਨ ਨਾਨਕ ਤਿਸ ਬਲਿਹਾਰਣੇ ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਉਬਰੇ ਬਿਨ ਨਾਵੇ ਜਾਂ ਪੁਰ ਜਾਵੇ, ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਵੇ, ਚਿੰਤਾ ਤਾਪ ਤਰੇ ਗਏ ਤਾ ਮਨ ਪਿਆ ਆਨੰਦ, ਗੁਰ ਪ੍ਰਸਾਦੀ ਬੁੱਧੀਏ ਸਾ ਤਨ ਸੁਤੀ ਨਚਿੰਦ, ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨ ਆਪਣਾ ਗੁਰ ਸਬਦੀ ਵਿਚਾਰ, ਸਤਿਗੁਰ ਕਾ ਪਾਣਾ ਮਨ ਲੈਣ ਹਰ ਨਾਮ ਰੱਖੇ ਉਰਤਾਰ, ਇੱਥੇ ਉਥੇ ਮੰਨੀਅਨ ਹਰ ਨਾਮ ਲੱਗੇ ਵਾਪਾਰ, ਗੁਰਮੁਖ ਸ਼ਬਦ ਸੰਜਾਪ ਦੇ ਇਤ ਸਾਚੇ ਦਰਬਾਰ, ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ, ਜਮ ਕਾਲ ਨੇੜ ਨਾ ਆਵਈ ਆ ਬਖਸੇ ਕਰਤਾਰ, ਨਾਨਕ ਨਾਮ ਰਤੇ ਛੇ ਧਨਵੰਤ ਹੈਨ ਨਿਰਤਨ ਹੋਰ ਸੰਸਾਰ, ਜਨ ਕੀ ਟੇਕ ਹਰ ਨਾਮ ਹਰ ਬਿਨ ਨਾਵੇ ਠਵਰ ਨਠਾਓ, ਗੁਰਮਤੀ ਨਾਓ ਮਨ ਮਸੈ ਸਹਿਜੇ ਸਹਿ ਸਮਾਓ, ਵਡਭਾਗੀ ਨਾਮ ਧਿਆਇਆ ਐਸ ਲਾਗਾ ਪਾਓ, ਜਨ ਨਾਨਕ ਮੰਗੇ ਤੂੜ ਤੇਨ ਤਉ ਸਤਿਗੁਰਬਾਣੇ ਜਾਓ, ਲਗ ਚੌਰਾਸੀ ਮੇਦਨੀ ਇਸਨਾ ਜਲਤੀ ਕਰੇ ਪੁਕਾਰ, ਇਹੋ ਮੋਹ ਮਾਇਆ ਸਭ ਪਸਰਿਆ ਨਾਲ ਚੱਲੇ ਨਾ ਅੰਤੀ ਵਾਰ, ਬਿਨ ਘਰ ਸੰਤ ਨਾ ਆਵਈ ਇਸ ਆਗੇ ਕਰੀ ਪੁਕਾਰ, ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ, ਇਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰ ਧਾਰ, ਅਸੀਂ ਖਤੇ ਬਹੁਤ ਕਮਾਨ ਦੇ ਅੰਤ ਨ ਪਾਰਾਵਾਰ, ਹਰ ਕਿਰਪਾ ਕਰਕੇ ਬਖਸ ਲੈ ਹੋ ਪਾਪੀ ਵੱਡ ਗੁਨੇਗਾਰ, ਹਰ ਜੀਓ ਲੇਖੇ ਵਾਰ ਨ ਆਵਈ ਤੂੰ ਬਖਸ ਮਿਲਾਵਣ ਹਾਰ, ਗੁਰ ਤੁੱਠੇ ਗਰਪਾ ਮੇਲਿਆ ਸਭ ਕਿਲ ਵਖ ਕੱਟ ਵਿਕਾਰ, ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ, ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭਏ ਪਾਏ, ਜਨਮ ਮਰਨ ਹਿਚਲ ਭਏ ਗੁਰਮੁਖ ਨਾਮ ਧਿਆਏ, ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ, ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਨ, ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ, ਜਿਹਦਾ ਦਿੱਤਾ ਖਾਣਾ ਪਹਿਨਣਾ ਤੋ ਮਨ ਨਾ ਵਸਿਓ ਗੁਣ ਤਾਸ, ਤਿਓ ਮਨ ਸ਼ਬਦ ਨਾ ਭੇਦਿਓ ਤਿਓ ਹੋਵੇ ਕਰਵਾਸ, ਮਨਮੁਖੀਆ ਦੋਹਾ ਗਣੀ ਆਵਣ ਜਾਣ ਮੁਈ ਆਸ, ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ, ਹਰ ਹਰ ਨਾਮ ਉਰ ਤਾਰਿਆ ਹਰ ਹਿਰਦੇ ਕਮਲ ਪ੍ਰਗਾਸ, ਸਤਿਗੁਰ ਸੇਵ ਨੇ ਆਪਣਾ ਹਉ ਸਭ ਬਲਿਗਾਰੀ ਤਾਸ, ਨਾਨਕ ਤਿਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ, ਸ਼ਬਦ ਮਰੇ ਸੋਈ ਜਨ ਸਿੱਜੈ ਬਿਨ ਸ਼ਬਦੇ ਮੁਕਤ ਨਾ ਹੋਈ, ਏ ਕਰੇ ਬੋ ਕਰਮ ਵਿਗੁੱਤੇ ਪਾਏ ਦੂਜੇ ਪਰਜ ਵਗੋਈ, ਨਾਨਕ ਬਿਨ ਸਤਿਗੁਰ ਨਾਉ ਨਾ ਪਾਈਏ ਜੇ ਸੋ ਲੋਚੈ ਕੋਈ, ਹਰ ਕਾ ਨਾਉ ਆਤਵੜ ਉੱਚਾ ਉੱਚੀ ਹੂਈ ਉੱਚਾ ਹੋਈ,
اپڑ کوئے نہ سکئی جیسو لوچے کوئی مغ سنجم گچھا نہ ہو بھائی تر پیگ پوے سب کوئی گر کی پوڑی جائے چڑھے کرم پراپت ہوئی انتر آئے بسے گر سبد وچارے کوئے نانک سبد مرے من مانیے ساچے ساچی سوئے مایا موہ دکھ ساگر ہے بگ دتر تریا نہ جائے میرا میرا کر دے پچ موئے ہومے کرت وہائے من مکھاں اروار نہ پار ہے

ਵਿਕਾਰ ਵਡਭਾਗ ਹੋਵੇ ਸਤਿਗੁਰ ਮਿਲੇ ਹਉਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇ।

ਹੱਥ ਨਾ ਪਾਏ, ਮਨਮੁਖ ਸੇ ਤੀ ਸੰਗ ਕਰੇ, ਮੋਹ ਕਾਲਖ ਦਾਗ ਲਗਾਏ, ਮੋਹ ਕਾਲੇ ਤਿਨ ਲੋਭੀਆਂ ਜਸਨ ਜਨਮ ਗਵਾਏ, ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ, ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ, ਤੁਰ ਹਰ ਪ੍ਰਭ ਕਰਤੈ ਲਿਖਿਆ ਸੋ ਮੇਟਣਾ ਨਾ ਜਾਏ, ਜੀਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ, ਚੁਗਲ ਨਿੰਦਕ ਭੁੱਖੇ ਰੁਲ ਮੋਏ, ਇਹਨਾਂ ਹੱਥ ਨਾ ਕਥਾ ਉਪਾਏ, ਬਾਰ ਪਾਖੰਡ ਸਭ ਕਰਮ ਕਰੇ ਮਨ ਹਿਰਦੇ ਕਵਟ ਕਮਾਏ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਰੋਆ ਆਏ, ਨਾਨਕ ਕੀ ਪ੍ਰਾ ਬੇਨਤੀ ਹਰ ਭਾਵੇ ਬਖਸ ਮਿਲਾਏ, ਮਨ ਆਵਣ ਜਾਣ

ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਹ ਦੁਆਰ ਨਾਨਕ ਆਪ ਹੋਏ ਉਧਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੇ ਸੋ ਮੋਆ ਜਾਪੇ ਗੁਰ ਪ੍ਰਸਾਦੀ ਹਰ ਹਸਤ ਆਪੇ ਹਰ ਦਰਗ ਹੈ ਗੁਰ ਸ਼ਬਦ ਸੰਜਾਪੇ ਬੇਨ ਸ਼ਬਦ ਹੈ ਮੋਆ ਹੈ ਸਭ ਕੋਏ ਮਨਮੁਖ ਮੋਆ ਆਪਣਾ ਜਨਮ ਖੋਏ ਹਰ ਨਾਮ ਨਾ ਚਿੱਤ ਹੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ।

ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿੱਚ ਹਉਮੈ ਕਰਮ ਕਮਾਵਦੇ ਸਭ ਧਰਮ ਰਾਏ ਕੈ ਜਾਹੀ ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ ਮਨਮੁਖ ਝੂਠ ਨਾ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਂ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੇਹਾ ਸਿੱਜੈ ਆਪਣੇ ਰੋਹ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤਿਸ ਸਭ ਕਿਛ ਸੁੱਜੈ ਨਾਨਕ ਗੁਰਮੁਖ ਮਨ ਸਿਉ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਅਬਦ ਨਾ ਕੀਤੋ ਵਿਚਾਰ ਓਏ ਮਾਨਸ ਜੂ

ਹਰਮੰਦਰ ਵਸਤੁ ਅਨੇਕ ਹੈ ਨਾਮ ਨਿਧ ਨਾਮ ਸਮਾਲ ਤਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਗਿਰ

ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਧਨਾਸਰੀ ਤਨਵੰਤੀ ਜਾਣੀਐ ਪਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੇ ਜੀ ਸੋ ਪਾਈ ਲੈ ਹੁਕਮ ਫਿਰਾਓ ਜੈ ਬੈਸਾ ਵੈ ਬੈਸੇ ਪਾਈ ਜੈ ਭੇਜੇ ਤੈ ਜਾਓ ਏਵੜ ਧਾਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੇ ਸੰਗ ਰਹਾਓ ਪਹਿਨਣ ਗੁਣ ਚੰਗਿਆਈਆਂ ਪਾਈ ਆਪਣੀ ਪਦ ਕੇ ਸਾਧ ਆਪੇ ਖਾਏ ਜਿਸਕਾ ਕਿਆ ਸਾਰਾਈਐ ਪਾਈ ਦਰਸ਼ਨ ਕਉ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਪਾਈ ਦੂਜੇ ਪਾਏ ਫਿਰਾਏ ਸੰਗਤ ਢੋਈ ਨਾ ਮਿਲੇ ਪਾਈ ਪੈਸਣ ਮਿਲੇ ਨਾ ਥਾਓ ਨਾਨ ਹੁਕਮ ਤਿਨਾ ਮਨਾਏ ਸੀ ਪਾਈ ਜਿਨ੍ਹਾਂ ਤੁਰੇ ਕਮਾਇਆ ਨਾਓ ਤਿਨ ਵਿਟੋ ਵਾਰਿਆ ਪਾਈ ਤਿਨ ਕਉ ਸਦ ਬਲਿਹਾਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨਦਰ ਹਨ ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ ਮੁਗ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸੁਮਾਹੇ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਪੂਲੇ ਜਾਹੇ ਬਾ ਬੀਹਾ ਪ੍ਰਿਉ ਪ੍ਰਿਉ ਕਰੇ ਜਲ ਨਿਤ ਪ੍ਰੇਮ ਪਿਆਰ ਗੁਰ ਮਿਲੇ ਸੀਤ ਜਲ ਪਾਇਆ ਸਭ ਦੁਖ ਨਿਵਾਰਣ ਹਾਰ ਤਿਸ ਚੁਕੇ ਸਹਿਜ ਉਪਜੈ ਚੁਕੇ ਕੂਕ ਪੁਕਾਰ ਨਾਨਕ ਗੁਰਮੁਖ ਸਾਂਤ ਹੋਏ ਨਾਮ ਰੱਖੋ ਉਰਤਾਰ ਬਾ ਬੀਹਾ ਤੂੰ ਸੱਚ ਚਉ ਸੱਚੇ ਸੋ ਲਿਵ ਲਾਏ ਬੋਲਿਆ ਤੇ ਰਾਥਾਏ ਪਵੇ ਗੁਰਮੁਖ ਹੋਏ ਅਲਾਏ ਸ਼ਬਦ ਤੀਨ ਤਿਖ ਉੱਤਰ ਮਨ ਲਏ ਰਜਾਏ ਚਾਰੇ ਕੁੰਡਾਂ ਚੋਕ ਵਰਸਦਾ ਬੂੰਦ ਪਵੇ ਸਹਿਜ ਸੁਪਾਏ ਜਲ ਗੀਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ

ਨਾਮ ਸਮਾਏ, ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦ ਵਰਸੇ ਦਇਆ ਕਰ ਗੂੜੀ ਸ਼ੈਬਰ ਲਾਏ, ਬਾਬੀ ਗੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਏ ਪਾਏ, ਅਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ, ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ।

ਨਾਨਕ ਨਾਮੋ ਮਨ ਵਸੈ ਹਰ ਦਰ ਗਏ ਲੈ ਛਡਾਏ। ਬਾਵੀ ਹੈ ਸਗਲੀ ਧਰਤੀ ਜੇ ਫਿਰ ਊੜ ਚੜੇ ਆਕਾਸ, ਸਤਿਗੁਰ ਮਿਲੇ ਜਲ ਪਾਈਏ ਚੂਕੇ ਭੂਖ ਪਿਆਸ।

ਮਨ ਤਨ ਪਰਫੜ ਸਭ ਜਗ ਹਰਿਆ ਹੋਏ ਵੱਡੜੇ ਝਾਲ ਚਲੂੰਬਲ ਨਾਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਭੰਨਣ ਕਰਨ ਸਮਰੱਥ।

ਆਪ ਛੋਡੇ ਤਾਂ ਸੌ ਮਿਲੇ। ਸੱਚਾ ਇਹੋ ਵਿਚਾਰ, ਹੋਮੇ ਫਿੱਕਾ ਬੋਲਣਾ ਬੁੱਝ ਨਾ ਸਕਾ ਕਾਰ। ਵਣ ਤ੍ਰੇਣ ਤਿਰ ਪਵਣ ਤੁਝੇ ਧਿਆਏ ਦਾ, ਅਨ ਦਿਨ ਸਦਾ ਵਿਹਾਨ। ਬਿਨ ਸਤਿਗੁਰ ਕਿਨੇ ਨਾ ਪਾਇਆ, ਕਰ ਕਰ ਫੱਕੇ ਵਿਚਾਰ। ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇ ਆਏ ਸੇ ਪ੍ਰਵਾਨ। ਜੋਗ ਨਾ ਪਗਵੀ ਕੱਪੜੀ, ਜੋਗ ਨਾ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਚੇ ਪਵੇ, ਵੇਦ ਪੜੇ ਜੁਗ ਚਾਰ। ਨਾਨਕ ਸਾਚਾ ਪੇਟੇ ਹਰ ਮਨ ਵਸੈ, ਪਾਵੇ ਮੋਖ ਦੁਆਰ। ਨਾਨਕ ਹੁਕਮ ਵਰਤੇ ਖਸਮ ਕਾ, ਮਦ ਭਵੀ ਫਿਰੇ ਚਲ ਚਿੱਤ। ਮਨਮੁਖ ਸਭ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ। ਗੁਰਮੁਖ ਸਭ ਕਰ ਦੋਸਤੀ, ਸਤਿਗੁਰ ਸਭ ਲਾਏ ਚਿੱਤ। ਜੰਮਣ ਮਰਨ ਕਾ ਮੂਲ ਕੱਟੀਏ, ਤਾਂ ਸੁਖ ਹੋ ਵੀ ਮਿੱਤ। ਭੁੱਲਿਆ ਆਪ ਸਮਝਾਏ ਸੀ, ਜਾ ਕੋ ਨਦਰ ਕਰੇ।

ਬਾਦ ਵਡਭਾਗੀਆ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰਜ ਓਦ ਪਰਗਾਸੀਆ ਨਾਨਕ ਨਾਮ ਸਮਾਏ ਵਾਹੋ ਵਾਹ ਸਤਿਗੁਰ ਪੁਰਖ ਹੈ ਜਿਨ ਸਚ ਜਾਤਾ ਸੋਏ ਜਿਤ ਮਿਲੇ ਤਿਖ ਉਤਰ ਤਨ ਮਨਸੀ ਤਲ ਹੋਏ ਵਾਹ ਵਾਹ ਸਤਿਗੁਰ ਸਤਪੁਰਖ ਹੈ ਜਿਸ ਨੂੰ ਸੰਤ ਸਭ ਕੋਏ ਵਾਹੋ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੋ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹੋ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾ ਏ ਸੋਏ

ਦਰਸ਼ਨ ਸਫਲ ਹੈ ਜੋ ਇੱਛੇ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹਉ ਤਿਨਕੇ ਲਾਗੋ ਪਾਏ ਨਾਨਕ ਤਾਕਾ ਦਾਸ ਹੈ ਜੇ ਅਨ ਦਿਨ ਰਹੇ ਲਿਵਲਾਏ ਜਿਨਾ ਤੇਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਹੈ ਨਾਨਕ ਮਿਲੇ ਸੋ ਪਾਏ ਗੁਰਮੁਖ ਇਹੋ ਮਨ ਰਹਿਸੀ ਹੈ ਜਿਨਾ ਤੇਰੀ ਪਿਆਰ ਕਿਉ ਜੀਵਨ ਪਿਰ ਬਹਾਰੇ ਜਾ ਸੋ ਦੇਖਣ ਆਪਣਾ ਨਾਨਕ ਜੀਵਨ ਪੀ ਹਰੇ ਜਿਨਾ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤ ਡੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਦ ਪ੍ਰੀਤਮ ਸੱਚਾ ਪਾਈਐ ਅਨ ਦਿਨ ਰਹਿ ਆਨੰਦ ਨਾਨਕ ਸਹਿਜ ਸਮਾਈਐ।

ਨਾਲ ਅੰਤਰ ਬਾਹਰ ਹੋ ਫਿਰਾਂ ਪੀ ਹਿਰਦੇ ਰੱਖਾਂ ਸੁਮਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿੱਤ ਲਾਏ ਤਿਨ ਕੀ ਦੁੱਖ ਭੁੱਖ ਹੋਮੇ ਵੱਡਾ ਰੋਗ ਗਿਆ ਨਿਰਦੋਖ ਪਏ ਲਿਵਲਾਏ ਗੁਣ ਗਾਵੇ ਗੁਣ ਉੱਚਰ ਹੈ ਗੁਣ ਮੈਂ ਸਵੇ ਸੁਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਵਿਆਏ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗਰੇ ਕੂੜ ਕਰੇ ਆਹਾਰ ਬਿਖ ਮਾਇਆ ਤੈ ਸੰਚ ਮਰੇ ਅੰਤ ਹੋਏ ਸਵਸਾਰ ਕਰਮ ਧਰਮ ਸੁਰ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ ਦਰ ਗਏ ਹੋਏ ਖੁਆਰ ਸਭਨਾ ਰਾਗਾਂ ਵਿਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਹਾਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੇ ਬੂਝੇ ਤਿਨਾ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕਿਸ ਤਿਸ ਤੇ ਹੋਇਆ ਜਿਉਂ ਤਿਸੇ ਦੀ ਰਜਾਏ ਸਤਿਗੁਰ ਵਿਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੇ ਮਨ ਆਏ ਹਿਰਦੇ ਕਮਲ ਪਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿਨ ਕੋ ਮੇਲਿਓਨ ਜਿਨ ਤੁਰ ਮਸਤਕ ਪਾਗ ਲਿਖਾਏ ਅੰਦਰ ਤਿਸ ਨਾ ਅੱਗ ਹੈ ਮਨਮੁਖ ਭੁੱਖ ਨ ਜਾਏ ਮੋਹ ਕੁਟਮ ਸਭ ਕੂੜ ਹੈ ਕੂੜ ਰਹਿਆ ਲਪਟਾਏ ਅਨਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹਉਮੈ ਕਰਮ ਕਮਾਏ ਗੁਰਸਰਣਾਈ ਉਬਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹ ਭੌਜਲ ਜਗਤ ਸੰਸਾਰ ਹੈ ਗੁਰਬੋਇਤ ਨਾਮ ਤਰਾਏ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਤੂੜ ਦੇਹੇ ਹਮ ਪਾਪੀ ਪੀ ਗਦ ਪਾਹੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰਿਅਨ ਹਰ ਦਰ ਗਏ ਲਏ ਛਡਾਏ ਗੁਰਸਿੱਖਾਂ ਨੂੰ ਸਾਵਾਸ ਹੈ ਹਰ ਤੁੱਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਕੈ ਸੱਚੇ ਨਾਏ ਸੁਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਪਰਮ ਫੂਲੇ ਹੋਮੇ ਸਾਗਦ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਨ ਅੰਤਰ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਰੱਤੇ ਸਹੀ ਜੇ ਮੁਖ ਨਾ ਮੋੜਨ ਜਿੰਨੀ ਸੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ ਤਣੀ ਵਿਹੂਣਾ ਪਾੜ ਪਟੰਬਰ ਪਾਹੀ ਸੇ ਤੀ ਜਾਲੇ ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਗੁਰ ਕੈ ਸ਼ਬਦ ਆਰਾ ਦੀਏ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਬਲ ਮਾਰੂ ਇਹੋ ਰਾਗ ਜਾਮ ਇੱਕ ਤਾਂ ਲੱਖ ਤੋਂ ਜਿੱਤੀ ਪਿੰਨੇ ਦਰ ਕਿੱਤੜੇ ਬਾਹਮਣ ਬਿਰਥਾ ਗਏ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋਰਸ ਪੀਜੀ ਹੈ ਕਹੂ ਨਾ ਵੀ ਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰ ਗਏ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਈ ਅੰਦਰ ਨਾਮ ਨਿਧਾ

ਸਹਿ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੇ ਉਰਹਾਰਈ ਕਰੇ ਸੋ ਚੰਗਾ ਮਾਨ ਦੋਈ ਗਣਤ ਲਾਹੇ ਆਪਣੀ ਨਜ਼ਰ ਨਿਹਾਲ ਆਪੇ ਲਹਿੋ ਲਾਏ ਜਨ ਦਿਉ ਮਤੀ ਉਪਦੇਸ਼ ਵਿਚੋਂ ਪਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ਤ ਦੇ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ

ਨਾਨਕ ਸੇਹੀ ਉਭਰੇ ਜਿਨ੍ਹਾਂ ਪਾਗ ਮਥਾਹ ਸੁਤੜੇ ਸੁਗੀ ਸਵੰਨ ਜੋ ਰਤੇ ਸਹਿ ਆਪਣੇ ਪ੍ਰੇਮ ਸ਼ੋਹਾ ਤਣੀ ਸੋ ਅੱਠੇ ਪੈਰ ਲਵੰਨ ਸੁਤੜੇ ਅਸੰਖ।

ਨਾਨਕ ਮਨ ਤਨ ਫੱਬ ਪਤਤ ਉਧਾਰਨ ਪਾਰ ਬ੍ਰਹਮ ਸਮਰਥ ਪੁਰਖੇ ਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਚੋੜ ਕੁਵਾਟੜੀ ਇਕ ਸੌ ਚਿਤ ਲਾਏ ਦੂਜੇ ਪਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵੱਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਉਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨੋਨਾ ਵੀ

ਸਾਬਤ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਮਾਲ, ਖੰਭ ਵੇ ਕਾਂਦੜੇ ਜੇਲ ਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ।

निकसत नाहिन मीत। नानक मूरत चतर ज्यों

ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋ ਤਸਗਾਏ, ਸੰਗ ਸਖਾ ਸਭ ਤਜ ਗਏ, ਕੋਉ ਨਾ ਨਿਭਿਓ ਸਾਥ, ਕਹੋ ਨਾਨਕ।

ਸਤਿਕਾਰ ਸਤਿਗੁਰ ਪ੍ਰਸਾਦ ਅਰਾਗ ਮਾਲਾ ਅਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠ ਨੰਦਨ ਪ੍ਰਥਮ ਰਾਗ।

ਘੋੜਾ ਨਦ ਗਾਏ, ਅਸ਼ਟਮਾਲ ਕੌਸਕ ਸੰਗਲਾਏ, ਪੁਨ ਆਇਓ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੁੱਤ, ਉੱਠੇ ਤਾਨ ਕਲੋਲ, ਗਾਇਨ ਤਾਰ ਮਿਲਾਵਗੀ, ਤੇ ਲੰਗੀ ਦੇਵਕਰੀ ਆਈ, ਬਸੰਤੀ ਸੰਦੂਰ ਸੁਹਾਈ, ਸਰਸ ਅਹੀਰੀ ਲੈ ਪਾਰ ਜਾ, ਸੰਗ ਲਾਈ ਪੰਚੋ ਆਰ ਜਾ, ਸੁਰਮਾਨੰਦ ਪਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ, ਸਰਸ ਬਾਣ ਓ ਆਏ ਬਿਨੋਦਾ, ਗਾਵੇ ਸਰਸ ਬਸੰਤ ਕਮੋਦਾ।

ਸਰੀਰ ਖਸ਼ਟਮ ਮੇਘ ਰਾਗ ਵੈਗਾ ਵੈ ਪੰਚੋ ਸੰਗ ਬਰੰਗਨ ਲਾਵੈ ਸੋਠ ਗੋਂਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਣੀ ਉੱਚੈ ਸੁਰਸੂ ਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਤੀਨੀ ਬੈਰਾ ਧਾਰ ਗਜ

ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾਂ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ।

ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ।

ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੋ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰੀ ਸਰ ਗੁਰ ਗੋਰਖ ਬ੍ਰਹਮਾ।

ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਸਪਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਣ ਪੰਚ ਪ੍ਰਧਾਨ।

ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੋ ਭਕਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਢਾਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਰੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਵੱਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ

ਜੋ ਤੁਧ ਭਾਵੈ ਸਾਈ ਭਲੇ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ।

ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹੋ ਕਵਣ, ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲਿਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲਿਖ ਕੁਰਾਨ, ਥਿਤ ਵਾਰ ਨਾ ਜੁਗੀ ਜਾਣੈ, ਰੁਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕ ਓ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਾਲਾ ਪਾਤਾਲ ਲਖ, ਆਗਾ ਸਾਇਆ ਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇਕ ਵਾਤ, ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਪਵੈ ਸਮੁੰਦ ਨਾ ਜਾਣੀਐ, ਸਮੁੰਦ ਸਾ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇਤਸ ਮਨੋ ਨਾ ਵਿਸਰੈ।

ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖ

ਸਹੀ ਕਿ ਜਿਸਨੋ ਬਖਸ਼ੇ ਸਿਫਤ ਸਾਹ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸਰ ਆਖੈ

ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਹੇ ਤਾਂ ਨਾ ਸਕੈ ਕਹੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਪੈ ਸਰਬ ਸੰਭਾਲੇ ਵਾਜੇ ਨਾਦਾ ਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹੀਆ ਨੂੰ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਹੈ ਇੰਦ ਇੰਦ ਅਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਹੈ ਸਿਸ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਹੈ ਵੀਰ ਕਰਾਰੇ ਗਾਵਨ ਪੰਡਿਤ ਪੰਡ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਹੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਲ ਤੀਰਥ ਨਾਲੇ ਗਾਵੈ ਹੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੈ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਉਤਸੈ ਆਦੇਸ ਆਦਾ ਨੀਲਾ ਨਾਦਾ ਨਾਹਤ ਜੁਜੁਏ ਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਦਵਰਾ ਸਾਧ ਸੰਯੋਗ ਵਿਯੋਗ ਦੋਇ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ ਉਤਸੈ ਆਦੇਸ ਆਦਾ ਨੀਲਾ ਨਾਦਾ ਨਾਥ ਜੁਜੁਏ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਉਤਸੈ ਆਦੇਸ ਆਦਿ ਨੀਲਾ ਨਾਦਾ ਨਾਥ ਜੁਜੁਏ ਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਉਤਸੈ ਆਦੇਸ ਆਦਿ ਨੀਲਾ ਨਾਦਾ ਨਾਥ ਜੁਜੁਏ ਕੋ ਵੇਸ ਇਕ ਦੂਜੀ ਬਹੁ ਲੱਖ ਹੋ ਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆ ਚੜੀਐ ਹੋਇਆ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੁਰ ਚੁੱਪੈ ਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਰੁਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿਨਕੇ ਨਾਮਾ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਨ ਮਹੇਸ ਕੇਤੇ ਬ੍ਰਹਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਐ ਬਹੁਤਾਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਿਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ

ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦਾ ਨੇਕਾ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ।

ਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆ ਲੇ ਗਾਵਨ ਤੁਦਨੋ ਰਤਨਿਓ ਪਾਏ ਤੇਰੇ ਅੱਠਸਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ

ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਭਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਬਨਤਾ, ਕੋਇ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰੋ, ਕਾਹੇ ਮਨ ਪਉ ਕਰਿਆ। ਉਡੇ ਉਡਿਆ ਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ।

ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਤੁਦ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ,

ਨਾਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ। ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨ ਖੁਦੇ ਹੁਰੀਆ, ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।

ਵਿਸੋਇ ਚਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰ

ਵਾਸਾ ਆਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ ਸਾਕ ਤਹਾਰਾ ਸਾਧਨਾ ਜਾਣਿਆ ਤਨ ਅੰਤਰਾ ਹੁਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸੁਰਹਿਣਾਰੇ ਮਨ ਗੁਰਮਲ ਕਾਇ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾ

ਨਿਜ ਕਰ ਮਹਿਲ ਪਾਵ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਹਰ ਬਿਨ ਜੀਉ ਜਲ ਬਲ ਜਾਓ। ਮੈਂ ਆਪਣਾ ਗੁਰਪੁਛ ਦੇਖਿਆ ਅਵਰ ਨਾਹੀ ਥਾਓ ਰਹਾਓ ਧਰਤੀ ਤਾਂ

ਮਾਂ ਸਿੱਧ ਲਾਈ ਰਿਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਪਿਆਓ ਚੰਦ ਸੂਰਜ ਦੋਇ ਗੁਫੈ ਨਾ ਦੇਖਾ

ਕੁੱਸਾ ਕੱਟਿਆ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ, ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਵਉ, ਨਾ ਕਿਛ ਪੀਆ ਨਾ ਖਾਓ, ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ। ਨਾਨਕ ਕਾਗਦ ਲਖਮਣਾ, ਪੜ ਪੜ ਕੀਚੈ ਭਾਓ, ਮੱਸੂ ਤੂਟ ਨਾ ਆਵਈ, ਲਿਖਣ ਪਾਉਣ ਚਲਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ।

ਲੇਖੈ ਸਾਲ ਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ ਜਿੱਥੇ ਬੈ ਸਮਝਾਈ ਹੈ ਤਿੱਥੇ ਕੋਈ ਨਾ ਚੱਲਿਓ ਨਾਲ

ਕੀਮਤ ਕਹਿਣਾ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਸਾਚਾ ਸਾਹਿਬ ਇਕ ਤੂੰ, ਹੋਰ ਜੀਆਂ ਕੇ ਤੇ ਲੋ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਮਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆ ਨੂੰ, ਤਿੱਥੇ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹ।

ਊਤਮ ਸੇਧਾਰੀ ਊਤਮ ਕਹੀ ਹੈ, ਨੀਚ ਕਰਮ ਬੈ ਰੋਏ ਰਹਾਓ। ਰਸ ਸੋਏ ਨਾ ਰਸ ਰੂਪਾ ਕਾਮਣੋ, ਰਸ ਪਰ ਮਲਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ। ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਣ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਵਖਾਣ। ਤਿੰਨ ਮਤ

ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜਕਾ ਦਿੱਤਾ ਦੇਵਣ ਹਾਰ। ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕਉ ਦਰਬਾਰ। ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਓ। ਸੱਚ ਸਰਾ ਗੁੜ ਬਾਹਰਾ ਜਿਸ ਵਿ ਸੱਚਾ ਨਾਉ ਸੁਣੈ ਮਖਾਣੈ ਜੇਤੜੇ ਹਉ ਤਿਲ ਬਹਾਰੈ ਜਾਓ। ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਓ। ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨਵਾਸ। ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ। ਦੁਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ। ਸੋ ਕਿਉਂ ਮਨੋ ਵਿਸਾਰੀਐ ਜਾਂ ਕੇ ਜੀ ਪ੍ਰਾਣ। ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁਛ ਲਿਖ ਵਿਚਾਰ। ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ। ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ। ਜਿੱਥੇ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ। ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ ਨਾ

ਅੱਗੇ ਗਇਆ ਜਾਣੀਐ ਮਿੰਨਾ ਮੈਂ ਬੇਕਾਰ ਪੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਰਤਾ ਪਹਿਨਣ ਮਨ ਰਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਜਣ ਤੇਰੀ ਵਾਟ ਤਰਕ ਸਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ

ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਦ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛਣਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾਲਾਹਣਾ ਸਚ ਨਾਮ ਗੁਣਤਾਸ

ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ, ਜਿਨ ਕਉ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ, ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ, ਨਾਉ ਪੂਜੀਐ ਨਾਉ ਮੰਨੀਐ, ਅਖੰਡ ਸਦਾ ਸਚ ਸੋਏ, ਖੇਹੂ ਖੇਰ ਲਾਈਐ ਤਾਂ ਜੀਉ ਕਿਹਾ ਹੋਏ, ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ। ਸ੍ਰੀ ਰਾਗ ਮਹੱਲਾ ਪਹਿਲਾ।

ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲੇ ਅਣਾਇਆ ਕੁੰਗੂ ਮੰਗ ਸੰਧੂਰ ਚੋਵਾ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਜੀਐ ਕਿਉ ਸੋ ਹੈ ਗੁਰਦੁਆਰ ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹਲਾ

ਜਿਨੀ ਨਾ ਵਿਸਾਰਿਆ ਦੂਜੀ ਕਰੈ ਲਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਤੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਤੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਭਏ ਕੂਰਵ ਜਾਵੈ ਤੂਰ ਬਿਨ ਸਬਦ ਪਰਮਾਈ ਹੈ ਦੁਬਦਾ ਡੋਬੇ ਪੂਰ ਮਨ ਰੇ ਸਭ ਤਰ ਉਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦੇਹੁਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁਣ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਧਰੀਐ ਗੁਰ ਵਿਚਾਰ ਇਕ ਆਵੈ ਇਕ ਜਾਵਹੀ ਪੂਰ ਭਰੇ ਹੰਕਾਰ ਮਨ ਹਠ ਮਤੀ ਬੂਡੀਐ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉਂ ਧਰੀਐ ਸੁਖ ਹੋਏ

ਪੁਜੈ ਤਿਸਤੇ ਬਿਨਸੈ ਘੜ ਘੜ ਸੱਚ ਭਰਪੂਰ ਆਪੇ ਮਿਲ ਮਿਲਾ ਵਹੀ ਸਾਚੈ ਮਿਲ ਹੈ ਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇ ਓ ਜਿਉ ਜਿਉ ਸਹਿ ਮਨ ਵਸੈ ਗੁਰਮੁਖ ਅੰਮ੍ਰਿਤ ਪੇਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘੜ ਘੜ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ।

ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕੋ ਤਾਰ, ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ। ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ, ਅਨਹਦ ਬਾਣੀ ਪਾਈਐ ਤੈਹੋ ਮੈਂ ਹੋਏ ਬਿਨਾਸ, ਸਤਿਗੁਰ ਸੇਵੇ ਆਪ।

ਜੋਗੀ ਦੁੱਖ ਵਿਛੜੇ ਮਨਮੁਖ ਲਹਿ ਨਾ ਮੇਲ। ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ। ਨਾਨਕ ਇਹੋ ਮਨ

ਮਨ ਜਾਨ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋਮੈ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਹਾਓ ਆਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿਨਿਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈ ਐ ਗੁਰਨਿੰਦਾ ਪਚੈ ਪਚਾਨ ਭਰਮੇ ਪੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਤੰਦ ਪਿਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰਸੇਮ ਦਾ ਗੁਰਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗੈ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਸ ਹਰ ਗੁਣਸਾਰ ਜਿਨ ਖਿਨ ਪਲ ਨਾਮ

ਨਾਨਕ ਸੁੱਤੀ ਪਈ ਐ ਜਾਣ ਵਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਆਪੇ ਹੋਵੇ ਚੋਲੜਾ, ਆਪੇ ਸਹਿਜ ਪਤਾਰ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਆਪੇ

ਗਿਆ ਤੂੰ ਹੈ ਆਪੇ ਵੇਖ ਵਿਗਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆ ਪਾਓ ਸਾਰੰਗ ਪਾਣੀ, ਮਨ ਕਿਰਸਾਨ ਹਰਦੈ ਜਮਾਏ ਲੈ, ਇਉ ਪਾਵਸ ਪਦ ਨਿਰਬਾਣੀ। ਕਾਹੇ ਗਰਭ ਸਮੂੜੇ ਮਾਇਆ, ਪਿਤ ਸੁਤੋ ਸਗਲ ਕਲ ਤਰ ਮਾਤਾ, ਤੇਰੇ ਹੋਹੇ ਨਾ ਅੰਤ ਸਿਖਾਇਆ, ਰਹਾਓ ਬਿਖੈ ਬਿਕਾਰ ਦੁਸ਼ਟ ਕਿਰਕਾ ਖਰੇ, ਇਨ ਤਾ ਆਤਮਾ ਹੋਏ ਧਿਆਈ, ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਕਸੈ ਮਦ ਆਸਰਮਾਈ। ਬੀ ਸਪਤਾਹ ਹਰੋ ਬਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰ, ਦਸ ਅਠਾਰ ਮੈਂ ਅਪਰਮ ਪ੍ਰੋਚੀਨੈ, ਕਹਿ ਨਾਨਕ ਇਵ ਏਕ ਤਾਰੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਬ ਨਿਤ ਦੇਹੇ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਏ ਵਜਾਣੀ। ਮਤ ਜਾਣ ਸੈ ਗੱਲੀ ਪਾਇਆ, ਮਾਲਕੈ ਮਾਣੈ ਰੂਪ ਕੀ ਸੋਭਾ, ਇਤ ਬਿਧੀ ਜਨਮ ਗਵਾਇਆ, ਰਹਾਓ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਪਾਖਿਆ ਬੋਲੇ, ਕਿਉਂ ਬੂਝੈ ਜਾਣੈ ਬੁਝਾਈ, ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰਤਾ ਮਾਇਆ, ਖਸਮ ਕੀ ਨਦਰ ਦਿਲੈ ਪਸੰਦੇ, ਜਿੰਨੀ ਕਰ ਏਕ ਧਿਆਇਆ, ਤੀਹੀ ਕਰ ਰਾਖੇ ਪੰਜ ਕਰ ਸਾਥੀ, ਨਾਉ ਸਹਿ ਤਾਨ ਮਤ ਕਟ ਜਾਈ, ਨਾਨਕ ਆਖੈ ਰਾਹੇ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਹੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ, ਆਪ ਖਾਕ ਜਿਨ ਬੰਦ ਰਹਾਈ।

ਜੇਬੋ ਤੇਰਾ ਪੜਿਆ ਹੋਵੈ ਕੋ ਰਹਿ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀ ਆਇਆ ਦਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਕਤ ਨਿਵਾਜ ਗੁਜਾਰੈ ਪੜੈ ਕਿਤੇਬ ਕੁਰਾਣਾ ਨਾਨਕ ਆਖੈ ਗੁਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਤਾਣਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਾਂ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਓ ਮੁਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋ ਹੀ ਨੀਸ ਨਾਤ ਕਾਮ ਕ੍ਰੋਧਨ ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ

ਕਿਤ ਕਉ ਸਾਹਿਬ ਆਵੈ ਰੋਹੇ। ਜੇ ਤੂੰ ਸਾਹਿਬ ਆਵੈ ਰੋਹੇ, ਤੂੰ ਉਹਨਾਂ ਕਾ ਤੇਰੇ ਓਹੇ। ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋ ਕੱਟੇ ਘੱਟ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਗੁਰਪ੍ਰਸਾਦ ਕਰੇ ਬੀਚ।

ਸਤ ਕਰੇ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ।

ਹੋਏ। ਆਪੇ ਸੱਚ ਪਾਵੈ ਤੇ ਸੱਚ, ਅੰਧਾ ਕੱਚਾ ਕੱਚਨ ਕੱਚ ਰਹਾਓ। ਜਾਂ ਕੇ ਰੁੱਖ ਬਿਰਖਿਆ ਰਾਓ, ਜੇਹੀ ਤਾਤੇ ਹੱਥ ਨਾਓ, ਫੁੱਲ ਪਾਓ ਫਲ।

ਅਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸ਼ਲ ਸ਼ਲਾਈ ਨਹਿ ਸ਼ਲੈ ਨਹਿ ਕਾਉ ਕੁਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਪੋਥੀ ਪ੍ਰਾਣ ਕਮਾਈਐ ਪਉ ਵੱਟੀ ਇਹ ਤਨ ਪਾਈਐ ਸੱਜ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵਕ ਮਾਈਐ ਤਾਂ ਦਰਗਹਿ ਬੈਸਣ ਪਾਈਐ ਕਹੋ ਨਾਨਕ ਬਹਾ ਲੁੜਾਈਐ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੋਂ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪ

ਗੁਰ ਮਿਲਿਆ ਨਾਮ ਪਾਈਐ ਚੁਕੈ ਮੋਹ ਪਿਆਸ, ਹਰ ਸੇਤੀ ਮਨ ਰਵਰਿਆ ਕਰੀ ਮੈਂ ਉਦਾਸ, ਜਿਨ੍ਹਾਂ ਹਰ ਕਾ ਸਾਧ ਆਇਆ ਹਾਂ ਤਿਨ ਬਲਿਹਾਰੈ ਜਾਸ, ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ। ਬਹੁ ਪੇਹ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵਈ ਮਰ ਵਿਸ਼ਟਾ ਮਾਏ ਸਮਾਏ, ਮਨ ਰੇ ਗ੍ਰਹੀ ਮੈਂ ਉਦਾਸ, ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ। ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮੈਂ ਪਾਏ, ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ। ਜੇ ਲੱਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋਨੀ ਪਾਹੇ, ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚ ਤਲਾਏ, ਤਿੰਨਾ ਪਿੱਛੇ ਰਿਧ ਸਿਧ ਫਿਰੈ ਓਨਾ ਤਿਲ ਨਾ ਤਮਾਏ, ਜੋ ਪ੍ਰਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ, ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ। ਕਰ ਪਹਿਲਾ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰਕ ਮਾਮਣੀ ਸੱਚ ਘਟ ਪ੍ਰਗਟ ਹੋਏ, ਅੰਤਰ ਜਿਸ ਕੈ ਸੱਚ ਵਸੈ ਸੱਚ

ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ। ਸ਼ਬਦ ਮਿਲੈ ਸੋ ਮਿਲ ਰਹੇ ਜਿਸਨੂੰ ਆਪੇ ਲੈ ਮਿਲਾਏ, ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ। ਸਭ ਮੈਂ ਇੱਕ ਵਰਤਦਾ ਇੱਕ ਹੋਰਿਆ ਸਮਾਏ, ਜਿਸਨੋਂ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੈ ਵਿਚਾਰ, ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ। ਲਖ ਚੌਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ। ਪਾਰਸ ਪਰਸੈ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ, ਲਖ ਚੌਰਾਸੀ ਜਿਨ ਸਰੀ

ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨੀ ਕਰਵਾਸ ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਤਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤਹੁ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗੁਣਵੰਤਿਆਂ ਦੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਮੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੁੰਭ ਕਾ ਬਿਨਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਾ ਚੇਤੈ ਲਿਵ ਲਾਏ ਪਗ ਖਿਸਿਆ ਰਹਿਣਾ ਨਹੀਂ ਅਗੈ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਭਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇ ਪਈ ਤਿਨ ਥਾਏ ਹਰ ਗੁਣ ਗਾਵੈ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਾਧੂ ਜਲੇ ਤਿਨ ਸੱਚੈ ਦਰਬਾਰ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਹੈ ਮਲਹਮੈ ਕੱਢੈ ਧੋਏ ਰਹਾਉ ਮਨਮੁਖ ਨਾਮ ਨਾ

ਸੇ ਵਿਸ਼ਟਾ ਮਹੇ ਸਮਾਏ, ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ। ਕੁਲ ਉਧਾਰੈ ਆਪਣਾ ਧਨ ਜਣੇ ਦੀ ਮਾਏ, ਹਰ ਹਰ ਨਾਮ ਤੇ ਆਈਐ ਜਿਸਨੋ ਕਿਰਪਾ ਕਰੇ ਰਜਾਏ। ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ, ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾਂ ਹਰ ਤਨ ਰਾਸ ਹੈ, ਗੁਰਪੂਛ ਕਰੈ ਵਾਪਾਰ, ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਭਾਈ ਰੇ ਇਸ ਮਨ ਕਉ ਸਮਝਾਏ, ਇਹ ਮਨ ਆਲਸ ਕਿਆ ਕਰੈ, ਗੁਰਮੁਖ ਨਾਮ ਤੇ ਆਏ ਰਹਾਉ। ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਵਾਰ। ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ, ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰ ਧਾਰ। ਮੰਤਨ ਸੋਪੇ ਆਗੈ ਧਰੇ ਹਉਮੈ ਵਿੱਚੋਂ ਮਾਰ, ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ। ਕਰਮ ਮਿਲੈ ਤਾਂ ਪਾਈਐ ਮਿਣ ਕਰ ਮੈਂ ਪਾਇਆ ਨਾ ਜਾਏ, ਲੱਖ ਚੌਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੈ ਹਰਿਆਏ। ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ, ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ, ਭਾਈ ਰੇ ਜਗ ਦੁਖੀਆ ਦੂਜੈ ਪਾਏ, ਗੁਰਸਰਨਾਈ ਸੁਖਲ ਹੈ ਅੰਦਰ ਨਾਮ ਧਿਆਏ ਰਹਾਉ। ਸਾਚੇ ਮਹਿਲ ਨਾ ਲੱਗਈ ਮਨ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨਾ ਦੇ ਰਾਜਾਏ, ਮਨਮੁਖ ਮਹਿਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ। ਬਿਨ ਸਬਦੈ ਮਹਿਲ ਨਾ ਉਤਰੈ ਮਰ ਜੰਮੈ ਹੋਏ ਖੁਆਰ, ਧਾਤਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ। ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ। ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗੈ ਪਤ ਖੋਏ। ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ, ਮੇਰੇ ਮਨ ਅਹਿਨਿਸ ਪੂਰ ਰਹੀ ਨਿਤਿਆਸਾ, ਸਤਿਗੁਰ ਸੇਵ ਮੋਹ ਪਰਜਲੈ ਘਰੀ ਮਾਏ ਉਦਾਸਾ ਰਹਾਉ। ਗੁਰਮੁਖ ਕਰਮਕ ਮਾਵੈ ਬਿਕਸੈ ਹਰ ਬਹਿਰਾ ਗਿਆ ਆਨੰਦ, ਅਹਿਨਸ ਭਗਤ ਘਰੇ ਦਿਨ ਰਾਤੀ ਹਉਮੈ ਮਾਰਨ ਚੰਦ। ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜਾਨੰਦ, ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ। ਅੰਤਰ ਲਾਗਨਾ ਤਾਮਸ ਮੂਲੇ ਵਿੱਚੋਂ ਆਪ ਗਵਾਏ, ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਆਗਾਏ। ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ, ਮਨਮੁਖ ਫਿਰੈ ਨਾ ਜਾਣੈ ਸਤਿਗੁਰੂ ਹਉਮੈ ਅੰਦਰ ਲਾਗ। ਨਾਨਕ ਸ਼ਬਦ ਰਤੇ

ਗੁਰਮੁਖ ਪਾਵੈ ਕੋਏ, ਨਾਮ ਨਿਧਾਨਾ ਖੁੱਟ ਹੈ ਵਡਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ, ਹਰ ਜੀਓ ਸਦਾ ਧਿਆਏ ਤੂੰ ਗੁਰਮੁਖੇ ਤੁੰਕਾਰ ਰਹਾਓ। ਗੁਰਮੁਖਾਂ ਕੇ ਮੁਖਜਲੇ ਗੁਰਸ਼ਬਦੀ ਵਿਚਾਰ, ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੈ ਮੁਰਾਰ, ਘਰ ਹੀ ਵਿਚ ਮਹਿਲ ਪਾਇਆ ਗੁਰਸ਼ਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰ ਹੈ ਮੱਥੇ ਤਿਨ ਕਾਲੇ, ਅੰਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ, ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ ਕਰੇ, ਕਹਿਣਾ ਕਿਛੂ ਨਾ ਜਾ ਵਈ ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹੋ ਮੈਂ ਦੂਰ ਕਰੇ, ਇਹ ਮਨ ਤਾਂ ਤਾਂ ਰਹੇ ਜਾਂ ਆਪੇ ਨਦਰ ਕਰੇ। ਭਾਈ ਰੇ ਗੁਰਮੁਖ ਹਰ ਨਾਮ ਤੇ ਆਏ, ਨਾਮ ਨਿਧਾਨ ਸਦ ਮਨ

ਸ਼ਬਦ ਮਿਲੇ ਹਰਨਾਉ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ, ਲੋਭੀ ਅਨ ਕਉ ਸੇਮ ਦੇ ਪਲਵੇਦਾ ਕਰੈ ਪੁਕਾਰ, ਵਿਖਿਆ ਅੰਦਰ ਪਚ ਮੋਏ ਨਾਮ ਰਵਾਰ ਨਾ ਪਾਰ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ, ਬਾਜਹੋ ਗੁਰੂ ਅਚੇਤ ਹੈ ਸਬਦ ਦੀ ਜਮਕਾਲ, ਨਾਨਕ ਗੁਰਮਤ ਉਭਰੇ ਸੱਚਾ ਨਾਮ ਸੰਭਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਾਇਆ ਨੂੰ ਹਰ ਨਾਮ ਵਸਿਆ ਮਨ ਆਏ, ਪੋਤਿਆ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ, ਭਾਈ ਰੇ ਗੁਰਮਤ ਸਾਚ ਰਹਾਓ ਸਾਚੋ ਸੱਚ ਕਮਾਵਣਾ।

ਪਾਵੇ। ਬਿਨ ਸ਼ਬਦ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ। ਹਾਹੋ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ, ਅੰਧੀ ਨਾਮ ਨਾ ਚੇਤਈ ਸਭਾ ਦੀ ਜਮਕਾਲ। ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਭਾਲ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿ ਸੁਭਾਏ। ਮੰਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋੜਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ। ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਸੋਈ। ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ। ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ। ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਦਾਤਾ ਆਪੇ ਬਖਸ ਮਿਲਾਏ। ਜੀ ਜਾਂਦੇ ਕਿਆ ਵਿਚਾਰੇ ਕਿਆ ਕੋ ਅਖ ਸੁਣਾਏ। ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ। ਦੇ ਕੁਟਾ ਮੋਏ ਲੋਭਾਣਾ ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ। ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ। ਹਰ ਜਿਉ ਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ। ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ। ਗੁਰਸਬਦੀ ਸਾਲਾਹੀ ਐ ਰੰਗੇ ਸਹਿ ਸੁਭਾਏ। ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ। ਜੋ ਕੁਛ ਕਰਨਾ ਸੋ ਰਹਿਆ ਅਵਰ ਨਾ ਕਰਨਾ ਜਾਏ। ਚਿਰੀ

ਨਾਨਕਿਆ ਮਿਲਾਇਆ ਨਾ ਪੂਰੇ ਸ਼ਬਦਿਆ ਪਾਰ। ਸ੍ਰੀ ਰਾਗ ਮਹੱਲਾ ਤੀਜਾ। ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਐ ਹਮੈ ਵਿੱਚੋਂ ਜਾਏ। ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ।

ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਪਰਮ ਭੁਲਾਏ, ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ, ਪੀਵਤ ਹੂ ਪ੍ਰਮਾਣ ਭਇਆ ਪੂਰੇ ਸ਼ਬਦ ਸਮਾਏ, ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ, ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਜਿਹਾ ਕੀਤੋ ਨੋ ਤਿਹਾ ਹੋਵਾ ਜਿਹੇ ਕਰਮ ਕਮਾਏ, ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਏ, ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ, ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ, ਸ੍ਰੀ ਰਾਗ ਮਹੱਲਾ ਤੀਜਾ, ਕਾਇਆ ਸਾਧੈ ਉਰਧ ਤਪ ਕਰੈ ਵਿਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ, ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ, ਸੁਣ ਮਨ ਮੇਰੇ ਭਜ ਸਤਿਗੁਰ ਸਰਨਾ ਗੁਰਪ੍ਰਸਾਦੀ ਛੂਟੀ ਐ, ਬਿਖ ਭਵ ਜਲ ਸ਼ਬਦ ਗੁਰ ਤਰਨਾ ਰਹਾਓ, ਤ੍ਰੈਗੁਣ ਸਭਾ ਧਾਤ ਹੈ ਦੂਜਾ ਪਾਉ ਵੇਕਾਰ, ਪੰਡਿਤ ਪੜੈ ਬੰਧਨ ਮੋਹ ਬਾਧਾ ਨੈ ਬੂਝੈ ਬਿਖਿਆ ਪਿਆਰ, ਸਤਿਗੁਰ ਮਿਲਿਆ।

ਗੁਰਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ। ਇਹੋ ਮਨੁਮਾ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ, ਦੂਜੇ ਪਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਭਰੇ, ਹਉਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋਂ ਦੇ ਦ੍ਰਿੜਾਏ, ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ। ਮਨਮ ਕਰਮ ਕਮਾਵਣੇ, ਦਰਗਹਿ ਮਿਲੈ ਸਜਾਏ। ਮਨ ਰੇ ਦੂਜਾ ਪਾਉ ਚੁਕਾਏ, ਅੰਤਰ ਤੇਰਾ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹਾਓ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਤਰੇ ਪਿਆਰ, ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਤੇ ਆਈਐ, ਤਾਂ ਪਾਏ ਮੋਖ ਦੁਆਰ। ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਨੀ, ਜਾਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹੇ ਸਮਾਏ। ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਅੰਦਨ ਭਗਤ ਕਰੇ ਸਦਾ, ਸਾਚੇ ਕੀ ਲਿਵਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਾਹਿਬ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਘਰ ਹੁੰਦਾ ਪੁਰਖ ਨਾ ਪਛਾਣਿਆ, ਅਭਮਾਨ ਮੁੱਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁਖ ਪਰ ਹਰੈ, ਸ਼ਬਦ ਰਿਆ ਭਰਪੂਰ ਰਹਾਓ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਸੱਚਾ ਸਾਹੋ ਵਰਤਦਾ, ਕੋਈ ਨਾ ਮੇਟਣ ਹਾਰ। ਮਨਮੁਖ ਮਹਿਲ ਨਾ ਪਾਏ ਨੀ, ਕੂੜ ਮੁਠੇ ਕੂੜਿਆਰ। ਹਉਮੈ ਕਰਤਾ ਜਗ ਮਵਾ, ਗੁਰਬਿਨ ਕੋਰਿਆ ਅੰਧਾਰ। ਮਾਇਆ ਮੋਹਿ ਵਿਸਾਰਿਆ, ਸੁਖਦਾਤਾ ਦਾਤਾਰ। ਸਤਿਗੁਰ ਸੇਵੈ ਤਾਂ ਉਭਰੈ, ਸੱਚ ਰੱਖੈ ਉਰ ਧਾਰ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ, ਹਉਮੈ ਤਜ ਵਿਕਾਰ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ। ਧੰਦਾ ਤਾਪਤ ਰਹਿ ਗਏ, ਲਾਗਾ ਸੱਚ ਪਿਆਰ। ਸੱਚਰ ਤੇ ਮੁਖ ਉਜਲੇ, ਤੇ ਸੱਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ। ਇਸ ਨਾਮ ਦਾਨ ਜੇਤਾ ਕਰੈ, ਦੂਜੇ ਪਾਏ ਖੁਆਰ। ਹਰ ਜੀਉ ਆਪਣੀ ਕਿਰਪਾ ਕਰੇ, ਤਾਂ ਲਾਗੈ ਨਾਮ ਪਿਆਰ। ਨਾਨਕ ਨਾਮ ਸਮਾਲ ਤੂੰ, ਗੁਰ ਕੈ ਹਿਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਕੇ ਸਹੋਂ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ। ਸਤਿਗੁਰ ਕਾ ਭਾਣਾ ਮਨ ਲਈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਨਾਮੈ ਹੀ ਤੇ ਸੁਖ ਪਾਈਐ, ਸੱਚੈ ਸ਼ਬਦ ਸੁਹਾਏ। ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ, ਕੂੰਜ ਪੜੈਗੀ ਖੇਤ ਰਹਾਓ। ਮਨ ਕੀਆਂ ਇੱਛਾ ਪੂਰੀਆਂ, ਸ਼ਬਦ ਰਿਆ ਭਰਪੂਰ। ਭੈ ਭਾਏ ਭਗਤ ਕਰੈ ਦਿਨ ਰਾਤੀ, ਹਰ ਜੀਉ ਵੇਖੈ ਸਦਾ ਹਦੂਰ। ਸੱਚੈ ਸ਼ਬਦ ਸਦਾ ਮਨ ਰਾਤਾ, ਭ੍ਰਮ ਗਿਆ ਸਰੀਰੋ ਦੂਰ। ਨਿਰਮਲ ਸਾਹਿਬ ਪਾਇਆ, ਸਾਚਾ ਗੁਣੀ ਗਹੀਰ। ਜੋ ਜਾਗੇ ਸੇ ਉਭਰੇ, ਸੂਤੇ ਗਏ ਮੁਹਾਏ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸੁਣੇ ਕਰ ਕਾ ਪਾਹੁਣਾ, ਜਿਉ ਆਇਆ ਤਿਉ ਜਾਏ। ਮਨਮੁਖ ਜਨਮ ਬਿਰਥਾ ਗਿਆ, ਕਿਆ ਮੋਹ ਦੇਸੀ ਜਾਏ। ਸਭ ਕਿਛ ਆਪੇ ਆਪ ਹੈ, ਹਉਮੈ ਵਿੱਚ ਕਹਿਣ ਨਾ ਜਾਏ। ਗੁਰ ਕੈ ਸ਼ਬਦ ਪਛਾਣੀਐ, ਦੁਖ ਹਉਮੈ ਵਿੱਚੋਂ ਗਵਾਏ। ਸਤਿਗੁਰ ਸੇਵਨ ਆਪਣਾ, ਹੁ ਤਨ ਕੈ ਲਾਗੋਂ ਪਾਏ। ਨਾਨਕ ਦਰ ਸੱਚੈ ਸਚਿਆਰ ਹੈ, ਹਉ ਤਿਨ ਬਲਿਹਾਰੈ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾਰੀਐ, ਤਾਂ ਕਿਤ ਵੇਲਾ ਭਗਤ ਹੋਏ। ਅੰਦਰ ਨਾ ਮੇਰਤਿਆ, ਸੱਚੇ ਸੱਚੀ ਸੋਏ। ਇਕ ਤਿਲ ਪਿਆਰਾ ਵਿਸਰੈ, ਭਗਤ ਕਨੇ ਹੀ ਹੋਏ। ਮਨ ਤਨ ਸੀਤਲ ਸਾਚ ਸਿਓ, ਸਾਸ ਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਤੇ ਆਏ, ਸਾਚੀ ਭਗਤਾਂ ਥੀਐ, ਜਾਂ ਹਰ ਵਸੈ ਮਨ ਆਏ। ਰਹਾਓ ਸਹਿਜੇ ਖੇਤੀ ਰਾਹੀਐ, ਸੱਚ ਨਾਮ ਬੀਜ ਪਾਏ। ਖੇਤੀ ਜਮੀ ਅਗਲੀ, ਮਨੁਆ ਰੱਜਾ ਸਹਿ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੈ ਤਿਖ ਜਾਏ। ਇਹੋ ਮਨ ਸਾਚਾ ਸੱਚ ਰਤਾ, ਸੱਚੇ ਰਿਆ ਸਮਾਏ।

ਕਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਰਨ ਹਾਰ ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅੰਧਨ ਨਾਮ ਰਤਿਆ ਜੋਤੀ ਜੋ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਵਿਣ ਨਾਮ ਹੈ ਸਭ ਡੁੰਮਣੀ ਦੂਜੇ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਣਾ ਅੰਧਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕੇ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ ਪਾਪੋ ਪਾਪ ਕਮਾਉਂਦੇ ਪਾਪੇ ਪਜੈ ਪਚਾਏ ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀਣ ਨਾ ਜਾਏ ਗੁਰਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ ਗੁਰਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਏ ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰੇ ਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈਂ ਦੇ ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ ਬੇਕੀ ਕਾਰਕ ਮਾਵਣੀ ਬਿਖ ਹੀ ਮਾਏ ਸਮਾਹੇ ਬਿਨ ਨਾਮੈ ਠੌਰ ਨਾ ਪਾਏ ਨੀ ਜੰਪੁਰ ਦੁਖ ਸੁਹਾਹੇ ਜੀਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰਪ੍ਰਸਾਦੀ ਬੁੱਝੀਐ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ ਗੁਰਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੈ ਸਾਚੈ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸੋ ਰਹਿ ਸਮਾਏ ਰਹਾਉ ਸੱਚੀ ਭਗਤੀ ਮਨ ਲਾਲ ਥੀ ਆਰਤਾ ਸਹਿ ਸੁਭਾਏ ਗੁਰਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹ ਵਰਤੀ ਸਭ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖਿਓ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਏ ਸੰਸਾ ਇਹੋ

ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅੰਧਨ ਨਾਮੇ ਰਤਿਆ ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਹਿ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ ਨਿਜ ਕਰ ਵਸਹਿ ਅੰਮ੍ਰਿਤ ਪੀਵਹਿ ਤਾਂ ਸੁਖ ਲਹਿ ਮਹੱਲ ਰਹਾਉ। ਆਉ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨਮੁਖ ਸ਼ਬਦ ਨਾ ਜਾਣੈ ਅਵਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓ ਨੂੰ ਸਬਦੇ ਲਏ ਉਨ ਮਿਲਾਏ ਸੱਚਾ ਰੰਗ ਨ ਉਤਰੈ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾ ਭਵ ਥੱਕੇ ਮਨਮੁਖ ਬੂਝ ਨਾ ਪਾਏ ਜੇ ਸਤਿਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਘਟਣਾ ਸੱਚ ਰਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜ ਹੈ ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪੋ ਪਾਏ ਸਭ ਇੱਕੋ ਇੱਕ ਵਰਤਦਾ ਅਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ।

ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ। ਮਨਮੁਖ ਕੰਤ ਨਾ ਪਛਾਣਈ ਤਿਨ ਕਿਉ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲੈ ਦੁਖ ਪਾਵੈ ਦੂਜੈ ਪਾਏ। ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹਮੈ ਜਾਏ, ਸਦਾ ਪ੍ਰਰਾਵੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ। ਗਿਆਨ ਵਿਹੋਣੀ ਪਿਰਮੁੱਤੀਆਂ ਪਿਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ ਬਿਨ ਪਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ, ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ। ਸੇ ਸਹੀਆ ਸੁਹਾਗਣੀ ਜਿਨ ਕਉ ਨਦਰ ਕਰੇ, ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ, ਘਰ ਵਾਰ ਪਾਇਆ ਆਪਣਾ ਹਮੈ ਦੂਰ ਕਰੇ। ਨਾਨਕ ਸੋਭਾਵੰਤੀਆਂ ਸੁਹਾਗਣੀ ਅਨਦਿਨ ਭਗਤ ਕਰੇ, ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੈ ਆਪਣਾ ਹਉ ਕਹਿ ਦਰ ਪੁੱਛੋ ਜਾਏ, ਸਤਿਗੁਰ ਸੇਵੀ ਭਾਉ ਕਰ ਮੈਂ ਪਰ ਦੇਹ ਮਿਲਾਏ। ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ, ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਆਂਦਨ ਰਾਵੈ ਪਰ ਆਪਣਾ ਸਹਿਜੇ ਸਚ ਸਮਾਏ ਰਹਾਉ। ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿੰਗਾਰ, ਹਰ ਵਾਰ ਪਾਇਨ ਘਰ ਆਪਣਾ ਗੁਰ ਕੈ ਹਿਤ ਪਿਆਰ। ਸੇ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ। ਪਿਰ ਸਾਲਾਹਨ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਓ, ਮਨ ਤਨ ਅਰਪੀ ਸਿਰ ਦੇਈ ਤਿਨ ਕੈ ਲਾਗਾਂ ਪਾਏ। ਜਿਨੀ ਇਕ ਪਛਾਣਿਆ ਦੂਜਾ ਪਾਵ ਚੁਕਾਏ, ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇਰੈ ਚੀਰੈ, ਲਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ। ਹਰ ਜੀਓ ਬਖਸੇ ਬਖਸ ਲਏ ਸੁਖ ਸਦਾ ਸਰੀਰੈ, ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਏ ਰਹਾਉ। ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੈ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਧਾਸ ਮਨ ਜਪ ਹੈ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਮਨ ਕੇ ਬਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਿਮਾਨ, ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ। ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੀਵਾਨ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ। ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ, ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ। ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ, ਸ੍ਰੀ ਰਾਗ ਮਹੱਲਾ ਤੀਜਾ। ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਏ, ਮਲ ਹਉ ਮੈਂ ਧੋਤੀ ਕਿਵੇਂ ਨ ਉਤਰੈ ਜੇ ਸਭ ਤੀਰਥ ਨਾਏ। ਬਹੁਵਿਧ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰਸਰਨ ਆਵੈ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਉ। ਮਨ ਮੈਲੈ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ, ਮਨਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ, ਗੁਰਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਏ ਸਮਾਏ। ਜਿਉਂ ਅੰਧੇਰੈ

ਦੂਜੇ ਪਾਏ ਪਿਆਰ, ਮਾਇਆ ਜੇਵੜ ਦੁੱਖ ਨਹੀਂ, ਸਭ ਭਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਐ ਸਚ ਨਾਮ ਉਰ ਧਾਰ, ਜਿਸਨੋਂ ਮੇਲੇ ਸੋ ਮਿਲੈ ਹਉ ਤਿਸ ਬਲਿਹਾਰੈ ਜਾਓ, ਇਹ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਉ, ਮਨ ਰਤੇ ਜਿਹ ਵਰਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੈ ਸੱਚੇ ਮਹੇ ਸਮਾਓ, ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ, ਮੈਂ ਮਨ ਤਨ ਬਿਰਹੋਆ ਤਿਆਗਲਾ, ਕਿਉ ਪ੍ਰੀਤਮ ਮਿਲੈ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ, ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਾਂ ਮੂਰਖ ਮੁਕਤ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਓ, ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆ ਮਿਲਾਵੈ ਸੋਏ, ਸਤਿਗੁਰ ਹਰ ਪ੍ਰਭ ਬੁੱਝਿਆ ਗੁਰਜੇ ਵੜੇ ਅਵਰ ਨਾ ਕੋਏ, ਹਾਂ ਗੁਰਸਰਨ ਆਈ ਟਹਿ ਪਵਾਂ ਕਰ ਦਇਆ ਮੇਲੇ ਪ੍ਰਭ ਸੋਏ, ਮਨ ਅਠਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ, ਸਹਿਸ ਸਿਆਣਪ ਕਰ ਰਹੇ ਮਨ ਕੋ ਰਹਿ ਰੰਗ ਨਾ ਹੋਏ, ਕੂੜ ਕਪਟਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ, ਬਿਖ ਭਉ ਜਲ ਡੁੱਬਦੇ ਕੱਢ ਲੈ ਜਨ ਨਾਨਕੀ ਅਰਦਾਸ, ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਤ੍ਰਿਗ ਜੀਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ, ਹਉ ਤਿਸ ਵਿਟੋਂ ਚੌਖੰਨੀ ਐ ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ, ਬਿਨ ਨਾਮੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦਰੜਾਏ ਰਹਾਓ, ਨਾਮ ਅਮੋਲ ਕਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ, ਧਨ ਵਡ ਭਾਗੀ ਵਡ ਭਾਗੀ ਆ ਜੋ ਆਏ ਮਿਲੇ ਗੁਰਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ, ਓਏ ਫਿਰ ਫਿਰ ਜੋਨ ਭਵਾਈ ਐ ਵਿਚਵਿਸ਼ਟਾਂ ਕਰ ਵਿਕਰਾਲ, ਓਨਾ ਪਾਸ ਦੁਆਸ ਨਾ ਭੇਟੀਐ ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾ ਵੈ ਆਏ, ਉਨ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਏ, ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ, ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥੜਾਂ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ, ਹੀਰੈ ਹੀਰ ਮਿਲ ਬੇਦਿਆ ਰੰਗ ਚਲੂਲੈ ਨਾਏ, ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਓ, ਮਨ ਰੰਗ ਹੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਓ, ਗੁਰ ਨਾਮ ਦਰੜਾਏ ਰੰਗ ਸਿਉ ਹਉ ਸਤਿਗੁਰ ਕੈ ਬਲ ਜਾਓ, ਬਿਨ ਸਤਿਗੁਰ ਹਰ ਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਓ, ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ, ਅੰਤਰਾ ਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਢਾ ਬੇੜੀ ਪਾਸ, ਸਤਿਗੁਰ ਬੋਹੇ ਥਾਰ ਨਾਮ ਹੈ ਕਿਤ ਬਿਦ ਚੜਿਆ ਜਾਏ, ਸਤਿਗੁਰ ਕਹਿ ਪਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ, ਧੰਨ ਧੰਨ ਵਡ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ, ਸ੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ, ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਿਰਾਓ, ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਓ, ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ, ਹਉ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ, ਹੋਏ ਨਿਮਾਣੀ ਢਹਿ ਪਾਵਾਂ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਾਬਾਸ, ਹਉ ਗੁਰਸਾ ਲਾਹੇ ਨਾ ਰਜਉ ਮੈਂ ਮੇਲੇ ਹਰ ਪ੍ਰਭ ਪਾਸ, ਸਤਿਗੁਰ ਨੋ ਸਭ ਕੋ ਲੋਜਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ, ਜੋ ਹਰ ਪ੍ਰਭ ਪਾਣਾ ਸੋ ਥੀਆ ਤੁਰ ਲਿਖਿਆ ਨਾ ਮਿਟੈ ਕੋਏ, ਆਪੇ ਸਤਿਗੁਰ ਆਪ ਹਰੋ ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੈ ਪਾਏ, ਸਭ ਜਗ ਜੀਵਨ ਜਗ ਆਪ ਹੈ
ਨਾਨਕ ਜਲ ਜਲੈ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਆਤ ਭਲਾ, ਕਿਤ ਬਿਧ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਓਏ ਵੇ ਪ੍ਰਵਾਹ ਨਾ ਬੋਲਨੀ, ਹਉ ਮਲ ਮਲ ਤੋਵਾਂ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉ ਮੈਂ ਮਾਰ। ਰਹਾਓ ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇਵੜ ਭਾਗੀ ਵੜ ਜਾਣੀ ਹੈ, ਜਿਨ ਹਰ ਰਸ ਖਾਧਾ ਗੁਰ ਪਾਏ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਰ ਸਤਿਗੁਰ ਪੱਲੈ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੈ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬਿਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖੇ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸਚੜੈ ਫਿਰ ਆਥ ਵੈ, ਰਹਿਣ ਸਬਾਈ ਜਾਏ। ਆਪ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਇ ਟੁਕਾਏ। ਗੁਣ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁਤਕਲਾ ਤਮੋ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ। ਰਹਾਓ ਗੁਰਮਤ ਹਰ ਲਵੇ ਉਬਰੇ, ਅਲਿਪਤ ਰਹੇ ਸਰਨਾਏ। ਓਨੀ ਚਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗੈ ਮੰਨੀ ਹੈ, ਹਰੇ ਆਪ ਗਏ ਗੱਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਾਨੋ, ਨਾਮ ਰਹਿਣ ਲਿਵਲਾਏ। ਅਨਹਦ ਧੁਨੀ ਦਰ ਵਜਦੇ, ਦਰ ਸੱਚਾ ਸੋਭਾ ਪਾਏ। ਜਿਨੀ ਗੁਰਮੁਖ ਨਾਮ ਸਲਾਹਿਆ, ਤਿੰਨਾ ਸਭ ਕੋ ਕਹੈ ਸਾਵਾਸ। ਤਿੰਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ। ਕਿਆ ਤੂੰ ਰਤਾ ਦੇਖ ਕੈ, ਪੁੱਤਰ ਕਲੱਤਰ ਸਿੰਗਾਰ। ਰਸ ਭੋਗੈ ਖੁਸ਼ੀਆਂ ਕਰੈ, ਮਾਣੈ ਰੰਗ ਅਪਾਰ। ਬਹੁਤ ਕਰੈ ਫੁਰਮਾਇਸੀ, ਵਰਤੈ ਹੋਏ ਅਫਾਰ। ਕਰਤਾ ਚੇਤਨਾ ਆਵਈ, ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ, ਗੁਰਪ੍ਰਸਾਦੀ ਪਾਈਐ, ਕਰਮ ਪ੍ਰਾਪਤ ਹੋਏ। ਰਹਾਓ ਕੱਪੜ ਭੋਗ ਲਪਟਾਇਆ, ਸੋਏ ਨਾ ਰੂਪਾ ਖਾਕ। ਹੈਵਰ ਗੈਵਰ ਬਹੁ ਰੰਗੇ, ਕੀਏ ਰਥ ਅਥਾਕ। ਕਿਸੀ ਚਿਤ ਨਾ ਪਾਵਹੀ, ਬਿਸਰਿਆ ਸਭ ਸਾਕ। ਸਿਰਜਣ ਹਾਰ ਭੁਲਾਇਆ, ਵਿਣਨਾ ਵੈਨਾ ਪਾਕ। ਲੈਂਦਾ ਬਦ ਦੁਆਏ ਤੂੰ, ਮਾਇਆ ਕਰੈ ਅਕਤ। ਜਿਸਨੋ ਤੂੰ ਪਤਿਆਏਂਦਾ, ਸੋ ਸੰ ਤੁਜੇ ਅਨਿਤ। ਅਹੰਕਾਰ ਕਰੈ ਅਹੰਕਾਰੀਆਂ, ਵਿਆਪਿਆ ਮਨ ਕੀ ਮਤ। ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਮ ਮੈਂ ਰੋਏ। ਜੋ ਹਰ ਜਨ ਪਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਨਾਨਕ ਰਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਹਟ ਪੂਰ ਖੁਸ਼ੀਆਂ। ਛਤਰ ਧਾਰ ਬਾਦਸ਼ਾਹੀਆਂ, ਵਿਸੈ ਸੇ ਪਰੀਆਂ। ਭਾਈ ਰੇ ਸੁਖ ਸਾਹ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖ ਵਿਧਾਤੈ, ਦੁਖ ਸਹਿ ਸਮਿਟ ਗਿਆ। ਰਹਾਉ ਜੇਤੇ ਥਾਂ ਥਨੰਤਰਾ, ਤੇਤੇ ਭਾਵ ਆਇਆ। ਧਨ ਪਾਤੀ ਵੜ ਭੂਮੀਆਂ, ਮੇਰੀ ਮੇਰੀ ਕਰ ਪਰਿਆ। ਹੁਕਮ ਚਲਾਏ ਨਿਸੰਗ ਹੋਏ, ਵਰਤੈ ਅਫਰਿਆ। ਸਭ ਕੋ ਵਸਗਤ ਕਰ ਲਏ, ਉਨ ਬਿਨਾ ਮੈਂ ਖਾਕ ਰਲਿਆ। ਕੋੜ ਤੇ ਤੀਸ ਸੇਵਕਾ, ਸਿੱਧ ਸਾਧਕ ਦਰ ਖਰਿਆ। ਗਰੰਗ ਬਾਰੀ ਵੜ ਸਾਹਿਬੀ, ਸਭ ਨਾਨਕ ਸੁਪਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲ ਕੇ ਉੱਠ ਭੋਲੀਐ, ਮਿਣ ਬੁੱਝੇ ਮੁਗਦਿਆ ਜਾਣ। ਸੋ ਪ੍ਰਭ ਚੇਤਨਾ ਆਇਓ, ਛੁੱਟੈ ਗੀ ਬੇਬਾਣ। ਸਤਿਗੁਰ ਸੇਤੀ